भक्ति जो सदा सहाय रहाओ बिरथी कदे न होवई जन की अरदास नानक जो

ਨਾਨਕ ਪ੍ਰਭੂ ਧਿਆਈਏ ਭਾਈ ਮਨ ਤਨ ਸੀਤਲ ਹੋਏ। ਸੋਰਠ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਈ ਮਨ ਚਿੰਦਿਆੜਾ ਫਲ ਪਾਈ ਰਹਾਓ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਬੜੇ ਪਿਆਰ ਦੇ ਨਾਲ ਸਾਰੇ ਹਾਜ਼ਰੀ ਲਾਇਓ ਭਾਈ

Why?

ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਤੇ ਸਤਿਕਾਰ ਵਿੱਚ ਸਾਰੇ ਮਾਈ ਭਾਈ ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਮਹਾਂਪੁਰਸ਼ਾਂ ਵੱਲੋਂ ਕੀਤਾ ਹੋਇਆ ਉਪਰਾਲਾ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਨੇ।

ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਤੇ ਸਤਿਕਾਰ ਵਿੱਚ ਸਾਰੇ ਮਾਈ ਭਾਈ ਇੱਕ ਵਾਰੀ ਗੱਜ ਕੇ ਆਖੋ ਸਤਨਾਮ। ਮਹਾਂਪੁਰਸ਼ਾਂ ਵੱਲੋਂ ਕੀਤਾ ਹੋਇਆ ਉਪਰਾਲਾ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਨੇ। ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਣ ਕੀਤਾ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਗੁਰਬਾਣੀ ਨੂੰ ਥੋੜਾ ਜਿਹਾ ਖੋਜੀਏ ਤੇ ਆਪਾਂ ਜਿੰਨੇ ਬੈਠੇ ਹਾਂ ਸਾਨੂੰ ਮਹਾਰਾਜ ਜੀ ਨੇ ਵਪਾਰੀ ਆਖਿਆ ਹੈ। ਵਪਾਰੀ ਬਹੁਤ ਜਗ੍ਹਾ ਸਾਡੇ ਲਈ ਲਫ਼ਜ਼ ਵਰਤੇ ਜਾਂਦੇ ਨੇ ਵਪਾਰੀ। ਫਿਰ ਇਸ਼ਾਰਾ ਦਿੱਤਾ ਹੈ ਸੱਚ ਵਪਾਰ ਕਰੋ ਵਪਾਰੀ। ਵਿਦਵਾਨਾਂ ਦੀ ਮਹਾਂਪੁਰਸ਼ਾਂ ਦੀ ਵੇਦਾਂ ਦੀ ਸ਼ਾਸਤਰਾਂ ਦੀ ਖੋਜ ਦੇ ਆਧਾਰ ਤੇ ਚਾਰ ਤਰ੍ਹਾਂ ਦੇ ਵਪਾਰੀ ਮੰਨੇ ਨੇ। ਇਹ ਪੰਜ ਪੰਜ ਸੱਤ ਸੱਤ ਮਿੰਟ ਦਾਸ ਗਰੀਬ ਦੇ ਸਿਰ ਤੇ ਹੱਥ ਰੱਖਿਓ, ਸੇਵਾ ਹੋ ਸਕੇ। ਇਹ ਚਾਰ ਤਰ੍ਹਾਂ ਦੇ ਵਪਾਰੀ ਕਿਹੜੇ ਹੁੰਦੇ ਨੇ, ਜਿਉਂ ਜਿਉਂ ਇਹਨਾਂ ਦਾ ਜ਼ਿਕਰ ਆਏਗਾ, ਕੋਈ ਗੁਰੂ ਦਾ ਲਾਲ ਐਸਾ ਨਹੀਂ ਬੈਠਾ ਹੋਏਗਾ ਜਿਹਨੂੰ ਆਪਣਾ ਸ਼ੀਸ਼ਾ ਸਾਹਮਣੇ ਨਾ ਆ ਜਾਵੇ ਬਈ ਅਸੀਂ ਕਿਹੜੇ 'ਚ ਹੋ ਗਏ ਹਾਂ। ਜੇ ਚਾਰ ਤਰ੍ਹਾਂ ਦੇ ਵਪਾਰੀ ਖੋਜੀਆਂ ਨੇ ਮੰਨੇ ਨੇ, ਇਹ ਚਾਰ ਤਰ੍ਹਾਂ ਦੇ ਵਪਾਰੀ ਕਿਹੜੇ ਹੁੰਦੇ ਨੇ, ਕਿਹੜੇ ਪ੍ਰਵਾਨ ਨੇ, ਕਿਹੜੇ ਨਹੀਂ ਪ੍ਰਵਾਨ, ਸਤਿਗੁਰੂ ਮਹਾਰਾਜ ਅੱਜ ਦੇ ਦੀਵਾਨ ਵਿੱਚ ਇਹ ਸੇਵਾ ਲੈਣ। ਇੱਕ ਵਾਰੀ ਇਹ ਪੰਕਤੀ ਪੜ੍ਹੋ ਪਿਆਰ ਨਾਲ। ਫਿਰ ਚਾਰ ਤਰ੍ਹਾਂ ਦੇ ਵਪਾਰੀ ਧਰਤੀ 'ਤੇ ਆਉਂਦੇ ਨੇ ਮਹਾਰਾਜ ਸੇਵਾ ਲੈਣ ਅੱਜ ਦੇ ਦੀਵਾਨ ਵਿੱਚ ਮਹਾਂਪੁਰਸ਼ਾਂ ਦੀਆਂ ਸੀਸਾਂ ਨਾਲ, ਸਤਿਗੁਰੂ ਦੀ ਕਿਰਪਾ ਨਾਲ। ਆਓ ਇੱਕ ਵਾਰੀ ਇਹ ਪੰਕਤੀ ਪੜ੍ਹੀਏ ਜੀ, ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਜੀ।

ਨੇ ਨਾਂ ਦਿੱਤਾ ਉੱਤਮ ਵਪਾਰੀ। ਧਿਆਨ ਦੇਣਾ, ਇਹ ਉੱਤਮ ਵਪਾਰੀ ਕੌਣ ਨੇ? ਜਿਹੜੇ ਧਰਤੀ ਤੇ ਜਨਮ ਲੈ ਕੇ ਜਪ ਤਪ ਸਾਧਨਾ ਬੰਦਗੀ ਸੇਵਾ ਸਿਮਰਨ ਕਰਕੇ ਅੰਤ ਵੇਲੇ ਬ੍ਰਹਮ ਚ ਲੀਨ ਹੋ ਕੇ ਜਾਂਦੇ ਨੇ, ਦੁਬਾਰਾ ਬੋਲਣ ਲੱਗੇ ਆ। ਉੱਤਮ ਵਪਾਰੀ ਜਿਹੜੇ ਗੁਰੂ ਪਿਆਰੇ ਹੋ, ਇਸ ਧਰਤੀ ਤੇ ਆ ਕੇ ਜਪ ਤਪ ਸਾਧਨਾ ਬੰਦਗੀ ਸੇਵਾ ਸਿਮਰਨ ਵਿੱਚ ਜ਼ਿੰਦਗੀ ਲਾ ਕੇ ਤੇ ਅੰਤ ਵੇਲੇ ਬ੍ਰਹਮ ਵਿੱਚ ਲੀਨ ਹੋ ਕੇ ਜਾਂਦੇ ਨੇ, ਦੋ ਪੰਕਤੀਆਂ ਸਾਹਮਣੇ ਆ ਗਈਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹਨਾਂ ਵਪਾਰੀਆਂ ਬਾਰੇ। ਇਹ ਉੱਤਮ ਵਪਾਰੀ ਨੇ ਜਿਹੜੇ ਨਿਭਾ ਕੇ ਗਏ, ਬ੍ਰਹਮ ਚ ਲੀਨ ਹੋ ਕੇ ਗਏ। ਜਿਉਂ ਜਲ ਮੇਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੇ ਸਤਿਗੁਰਾਂ। ਇਹਨਾਂ ਵਪਾਰੀਆਂ ਬਾਰੇ ਪੰਕਤੀਆਂ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਪੀਆ ਰਾਮ। ਬ੍ਰਹਮ ਚ ਲੀਨ ਹੋ ਕੇ ਗਏ। ਸੇਵਕ ਕੀ ਔੜਤ ਨਿਭੀ ਪ੍ਰੀ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀਤ। ਉੱਤਮ ਵਪਾਰੀ ਅਜੇ ਵੀ ਕਿਸੇ ਨੂੰ ਨਾਂ ਥੋੜਾ ਪਤਾ ਲੱਗਾ ਹੋਵੇ ਉੱਤਮ ਵਪਾਰੀ ਤੇ ਕੁਝ ਨਾਂ ਲੈਣ ਲੱਗੇ ਆ ਜੀ, ਨਕਸ਼ਾ ਸਾਹਮਣੇ ਆ ਜਾਏਗਾ ਉੱਤਮ ਵਪਾਰੀਆਂ ਦਾ। ਉੱਤਮ ਵਪਾਰੀ ਧੰਨ ਧੰਨ ਭਾਈ ਬਿਧੀ ਚੰਦ ਜੀ, ਹੱਕ ਸਤਨਾਮ। ਕਿੰਨਾ ਪਿਆਰ ਗੁਰੂ ਨੇ ਕੀਤਾ। ਮਹਾਰਾਜ ਕਹਿੰਦੇ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਸਾਡਾ ਸੀਨਾ ਨਾ ਸਰੀਰ ਤੋਂ ਸਭ ਤੋਂ ਅੱਗੇ ਹੁੰਦਾ, ਐਡਾ ਵਰ ਦਿੱਤਾ। ਤੇਰੀ ਬੰਦਗੀ ਤੇਰੀ ਸੇਵਾ ਤੇਰਾ ਮਨ ਵੇਚਿਆ ਵੇਖ ਕੇ ਅੱਜ ਤੋਂ ਬਿਧੀ ਛੰਦ ਤੂੰ ਮੇਰਾ ਸੀਨਾ। ਖਾਲਸਾ ਜੀ, ਧੰਨ ਧੰਨ ਭਾਈ ਬਹਿਲੋ ਜੀ, ਹੱਕ ਸਤਨਾਮ। ਉੱਤਮ ਵਪਾਰੀ ਗੁਰੂ ਅਰਜਨ ਦੇਵ ਜੀ ਨੇ ਡਿਊਟੀ ਲਾ ਦਿੱਤੀ ਹਰਿਮੰਦਰ ਸਾਹਿਬ ਦੀ, ਇਹ ਸਰੋਵਰ ਦੀ ਬਾਈ ਦੀਆਂ ਇੱਟਾਂ ਭਾਈ ਬਹਿਲੋ ਜੀ ਤੁਸੀਂ ਪੂਰੀਆਂ ਕਰਨੀਆਂ। ਛੋਟੇ ਛੋਟੇ ਪੱਠੇ ਲਾਏ ਸੀ ਸਿੱਖਾਂ ਨੇ। ਹੁਣ ਭਾਈ ਬਹਿਲੋ ਜ਼ਿੰਦਗੀ ਲੰਘੀ ਸਰਵਰੀਆਂ ਦੀ ਪੂਜਾ ਚ ਕੋਈ ਝਟਕਾ ਵੱਜਿਆ, ਜੀਵਨ ਚੇਂਜ ਹੋਇਆ ਤੇ ਗੁਰੂ ਸਾਹਿਬ ਨੇ ਡਿਊਟੀ ਲਾਈ ਬਾਈ ਦੀਆਂ ਇੱਟਾਂ ਪੂਰੀਆਂ ਕਰਨ ਦੀ। ਕਦੀ ਭੱਠਾ ਲਾਇਆ ਨਹੀਂ, ਇੱਟਾਂ ਬਣਾਈਆਂ ਨਹੀਂ, ਕਦੀ ਇੱਕ ਨੂੰ ਪੁੱਛਦਾ ਦੂਜੇ ਨੂੰ ਪੁੱਛਦਾ ਇੱਟ ਲਾਲ ਕਿਵੇਂ ਨਿਕਲੇਗੀ, ਕਿਸੇ ਨੇ ਹਾਸੇ ਨਾਲ ਕਹਿਤਾ ਗਲੀਆਂ ਦਾ ਕੂੜਾ ਇਕੱਠਾ ਕਰਕੇ ਪਾਈਏ ਇੱਟ ਲਾਲ ਨਿਕਲਦੀ ਹੈ। ਤੇ ਕਹਿੰਦੇ ਗੁਰੂ ਦੇ ਪਿੱਛੇ ਟੋਕਰੀ ਸਿਰ ਤੇ ਚੁੱਕ ਲਈ ਤੇ ਕੂੜਾ ਇਕੱਠਾ ਕਰਦਾ ਪਿਆ ਕਿ ਮੇਰੀ ਗੁਰੂ ਨੇ ਡਿਊਟੀ ਲਾਈ ਇੱਟਾਂ ਬਾਈ ਦੀਆਂ ਤੂੰ ਪੂਰੀਆਂ ਕਰਨੀਆਂ ਤੇ ਇੱਟ ਲਾਲ ਨਿਕਲਣੀ ਚਾਹੀਦੀ। ਆਖੋ ਸਤਨਾਮ। ਇਹ ਪੰਜਾਬ ਐਂਡ ਸਿੰਧ ਬੈਂਕ ਨੇ ਕੈਲੰਡਰ ਛਾਪਿਆ, ਇੱਟਾਂ ਦੀ ਢੇਰੀ ਲੱਗੀ ਇਹ ਲਾਲ ਤੇ ਗੁਰੂ ਅਰਜਨ ਦੇਵ ਜੀ ਇੱਕ ਇੱਟ ਚੁੱਕ ਕੇ ਨਾ ਕਹਿੰਦੇ ਪਏ ਨੇ ਇਹ ਏਡੀ ਲਾਲ ਇੱਟ ਕਿਹਦੀ ਏ। ਸਿੱਖ ਦੱਸਦਾ ਜੀ ਇਹ ਭਾਈ ਬਹਿਲੋ ਜੀ ਦੇ ਭੱਠੇ ਦੀ, ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਲਦੀ ਬੁਲਾਓ।
ਜਦੋਂ ਬੁਲਾਇਆ ਤੇ ਦੋਵੇਂ ਬਾਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਪਿਆਰੇ ਫੈਲਾ ਲਈਆਂ ਤੇ ਕਹਿੰਦੇ ਜਲਦੀ ਮੇਰੇ ਗਲੇ ਨਾਲ ਲੱਗ ਜਾ। ਗਲੇ ਨਾਲ ਲਾ ਕੇ ਵਰ ਦਿੱਤਾ ਭਾਈ ਬਹਿਲੋ ਸਭ ਤੋਂ ਪਹਿਲੋ ਆਇਆ ਤੇ ਬੜੀ ਲੇਟ ਹੈ, ਪਰ ਤੇਰੇ ਅੰਦਰ ਜਿਹੜਾ ਕਿਨਕਾ ਪ੍ਰੇਮ ਦਾ ਜਾਗ ਪਿਆ ਓਏ ਗੁਰੂ ਪਿੱਛੇ ਟੋਕਰੀ ਕੂੜੇ ਦੀ ਚੁੱਕ ਲਈ ਤੇ ਵਰ ਦਿੱਤਾ ਭਾਈ ਬਹਿਲੋ ਸਭ ਤੋਂ ਪਹਿਲੋ ਉੱਤਮ ਪਾਰੀ। ਭਾਈ ਮੰਝ ਜੀ ਮੰਝ ਪਿਆਰਾ ਗੁਰੂ ਨੂੰ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਝ ਥਾ ਜਗ ਲੰਗੜਹਾਰਾ। ਉੱਤਮ ਵਪਾਰੀ ਭਾਈ ਪੈੜਾ ਜੀ, ਉੱਤਮ ਵਪਾਰੀ ਭਾਈ ਜੇਠਾ ਜੀ, ਉੱਤਮ ਵਪਾਰੀ ਜਿਨ੍ਹਾਂ ਦਾ ਨਾਂ ਲੈ ਕੇ ਅੰਦਰੋਂ ਈਰਖਾ ਨਿਕਲ ਜਾਂਦੀ ਹੈ। ਸਾਰੇ ਗੱਜ ਕੇ ਆਖੋ ਧੰਨ ਧੰਨ ਭਾਈ ਕਨਈਆ ਜੀ, ਆਖੋ ਸਤਨਾਮ ਨਿਰਰਤਾ ਦਾ ਤੇਰਾ। ਉੱਤਮ ਵਪਾਰੀ ਭਾਈ ਕਨਈਆ ਜੀ, ਖਾਲਸਾ ਜੀ ਉੱਤਮ ਵਪਾਰੀ। ਇੱਕ ਨਾਂ ਲੈਣ ਲੱਗਾ ਉੱਤਮ ਵਪਾਰੀਆਂ ਚੋਂ, ਇਹ ਨਾਂ ਇਹੋ ਜਿਹਾ ਕਿ ਇੱਕ ਵਾਰੀ ਨਾਂ ਵੀ ਲੈ ਲਈਏ ਤੇ ਅੰਦਰ ਸਿਮਰਨ ਚੱਲ ਪੈਂਦਾ। ਇੱਕ ਵਾਰੀ ਗੱਜ ਕੇ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ, ਆਖੋ ਸਤਨਾਮ। ਇੱਕ ਸੌ ਇੱਕ ਪਾਠ ਜਪਜੀ ਸਾਹਿਬ ਰੋਜ਼ ਦਾ ਨਿਤਨੇਮ। ਹਾਏ ਹਾਏ

ਗੁਰੂ ਪਿਆਰਿਓ, ਇਹ ਨਾਂ ਦਾਸ ਨੇ ਉਹ ਲਏ ਨੇ ਜਿਹੜੇ ਸਿੱਖ ਗੁਰੂ ਸਾਹਿਬ ਜਦੋਂ ਸਰੀਰ ਕਰਕੇ ਆਏ ਉਹਨਾਂ ਦੀ ਮੌਜੂਦਗੀ ਵਿੱਚ। ਅੱਜ ਦੇ ਲੰਘਦੇ ਹੋਏ ਸਮੇਂ 'ਚ ਕੀ ਕੋਈ ਉੱਤਮ ਵਪਾਰੀ ਨਹੀਂ ਹੈ? ਨਹੀਂ ਹੋਇਆ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਤੋਂ ਬਾਅਦ ਉੱਤਮ ਵਪਾਰੀ ਹੁਣ 5-7 ਨਾਂ

ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਸਾਰ ਕੀਤੇ ਤੇਰੇ ਵਾਗਣਹਾਰੇ ਕੀਤੇ ਤੇਰੇ ਰਾਗ ਪਰਿਸ਼ਮ ਕਰੀਏ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਦਨੋ ਪਵਣ ਪਾਣੀ ਦਾ ਸੰਤਰ ਗਾਵੈ ਰਾਜਾ ਕਰਮ ਨਿਵਾਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸੁਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਣ ਬੈਠੇ ਦੇਵ ਧਿਆਨ ਧਰ ਨਾਲੇ ਗਾਵਨ ਤੁਦਨੋ ਔਸਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਣ ਤੁਦਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਾਇਆ ਲਈ ਗਾਵਣ ਤੁਦਨੋ ਰਤਨਿਓ ਪਾਏ ਤੇਰੇ ਆਠ ਸਾਠ ਤੀਰਥ ਨਾਲੇ ਗਾਵਣ ਤੁਦਨੋ ਜੋਧ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੀ ਗਾਵਣ ਤੁਦਨੋ ਖੰਡ ਮੰਡਲ ਬ੍ਰਹਿਮੰਡਾ।

ਸਭ ਸੁਰਤੀ ਮੈਲ ਸੁਰਤ ਕਮਾਈ, ਸਭ ਕੀਮਤ ਮੈਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਸੋਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ।

ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਏ ਕਾਹੇ ਚਲੈ।

ਸੰਭਵ ਸਿਮਰਤ ਸਾਸ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋ

ਵਿਯੋਗ ਮਲ ਵਿਛੜਿਆ ਸੰਜੋਗੀ ਮੇਲ, ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਬਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ।

ਚੁਣ ਚੁਣ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੇ ਮੁਝੇ ਉਭਰਿਆ ਹੈ, ਮਰਨ ਕਾਲ ਕਾ ਤਰਾ ਉਸ ਨਿਭਰਿਆ ਹੈ। ਪੂਜੋ ਸਦਾ ਹਮਾਰੇ ਪਛਾ, ਸਰੀ ਅਸਤੁਜੂ ਕਰੇ ਹੋ ਰੱਛਾ।

ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਸ਼ਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਸੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵ ਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੋਂ ਬਦ ਕੀਓ, ਘਟ ਘਟ ਕੇ ਅੰਤ।

ਰਜ ਸਿਧ ਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸੁਯੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੁਸ਼ਟ ਜਿਤੇ ਉੱਠ ਬਤ

ਅਰਜ ਸਭ ਸੁਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸਦੇ

ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹਾ ਜਿਸ ਦੀ

ਪੰਚ ਸ਼ਬਦ ਤਿਤ ਕਰ ਸੁਭਾ ਗਏ, ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਹਿਲਾ ਰਾਗੋੜੀ ਜੀ ਮਹੱਲਾ ਪਹਿਲਾ ਜੈ ਕਰ ਕਿਰਦਾਸੀ ਹੈ ਕਰਤੇ ਕਾ ਹੋਏ ਵਿਚਾਰ, ਇੱਕ ਪਰ ਗਾਵੋ ਸੋਹਿਲਾ ਸਿਮਰਿਓ ਚਰਜਣ ਹਾਰ, ਤੁਮ ਗਾਵੋ ਮਿਲ ਮਿਲ ਕੋ ਕਾ ਸੋਹਿਲਾ ਹੋ ਵਾਲੀ ਜਤ ਸੋਹਿਲਾ ਸਦਾ ਸੁਖ ਸੋਇ ਰਾਮ, ਨੈਤਨਤ ਜੀ ਅੜੇ ਸੰਭਾਲੀ ਉਹਨਾਂ ਦੇਖੇ ਦਾ ਦੇਵਣ ਹਾਰ, ਤੇਰਾ ਦਾਨਾ ਕੀਮਤ ਨਾ ਪਵੇ ਕਿਸਦਾ ਤੇ ਕਬਣ ਕੁਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਵ ਸਜਣਾ ਪੀਛੜੀਆਂ ਜਹੋ ਮੈਂ ਸਹਿ ਸੁਮੇਲ, ਘਰ ਘਰ ਇਹੋ ਪਹੁੰਚਾ ਸਜੜੇ ਨਤ ਭਵਨ, ਸਜਣ ਹਾਰਾ ਸਿਮਰੀਐ ਨਾਨਕ ਸੇਵੇ ਅਵਨ, ਰਾਜਾਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰਗੁਰੇ ਸੋਵੇ ਸੋਨੇ ਕਉ ਬਾਬਾ, ਜੈ ਕਰ ਕਰਕੇ ਕੀਰਤ ਹੋਵੇ ਸੋ ਕਰ ਰਾਸ ਗੁਰਾਈ ਸੋਏ ਰਾਉ, ਵਿਸੋਏ ਦਸਿਆ ਕਰੀਆਂ ਪਹਿਰਾਂ ਫਿੱਟੀ ਵਾਰੀ ਮਾਂ, ਸ੍ਰੀ ਦੇ ਕੋਰਤ ਅਨੇਕ ਨਾਨਕ ਕਰਕੇ ਜੇ ਦੇਖ, ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਾਲਿਆਂ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਸੁਲੰਤ ਜੋਤੀ, ਕੈਸੀ ਆਰਤੀ ਹੋਏ ਅਵ ਖੰਡਨਾ ਤੇਰੀ ਆਰਤੀ, ਅਨਹਕਾ ਸ਼ਬਦ ਵਾ ਜੰਤ ਤੇਰੀ ਰਾਉ, ਸਹਿ ਸਭ ਨੈਣ ਨਨ ਨੈ ਰਹਿ ਤੋਏ ਕਉ, ਸਹਿਸ ਮੂਰਤ ਨਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ, ਸਹਿਸ ਸਭ ਗੰਧ ਜਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਇਸਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਕਿਸ ਪਾਵੈ ਸੁਆਰਤੀ ਹੋਏ, ਹਾਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਣ ਜਨੋ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਨ ਪਾਉ, ਜਾਤੇ ਤੇਰੇ ਨਾਹਿ ਵਾਸਾ, ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਸੰਦਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾਹੇ, ਕਰ ਡੰਡਾਓ ਤਪੁਨ ਵੱਡਾ ਹੀ ਰਹਾਓ, ਤਾਕਤ ਹਰ ਦਾ ਸਾਧ ਨਾ ਜਾਣਿਆ, ਤੇਰੇ ਅੰਤਰ ਹੋ ਮੈਂ ਕੰਡਾ ਹੀ, ਜਿਉ ਜਿਉ ਚੱਲ ਹੈ ਕਿ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੀ, ਹਰ ਜਨ ਹਰ ਹਰ ਨਾਮ ਸੁਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੀ, ਅਵਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਲੈ ਮੰਡਾ ਹੀ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਸ ਰਾਸ ਵਡਵ

ਬੇਨੰਤੀ ਸੁਣੋ ਮੇਰੇ ਮਿੱਤਰ ਸੌਂਤ ਪਹਿਲ ਕੀ ਵੇਲਾ ਸੀਹਾਂ ਖਾਟ ਚਲੋ ਹਰ ਲਾਹਾ ਜਸਨ ਸੁਰੇਲਾ ਔਦ ਕਟੈ ਦਿਨ ਫਿਰੈ ਨਾਰੀ ਮਨ ਗੁਰਮਿਲ ਕਰ ਸਵਾਰੀ ਰਾਉ ਹੇ ਸੰਸਾਰ ਵਿਕਾਰ ਸਭ ਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਈ ਕੀ ਆਵੈ ਹੇ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਈ ਸੂਈ ਰਿਹਾ ਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਰ ਪਾਵੋ ਸੁਖ ਸਹਿ ਕੇ ਬੋਰ ਮਹਿ ਜੋ ਤੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਸੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਵਿਧਾਤੇ।

0: ਜਾਵੇ ਕਿ ਤੁਹਾਡਾ ਵੀ ਪੰਥ ਚੱਲੇਗਾ, ਉਸ ਪੰਥ ਵਿੱਚੋਂ ਇਸ ਟਕਸਾਲ।
1: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Satnam Shri Vaheguru Jiyo, Maj Mahala Tija, Murtwani Gurki Mithi, Gurum Kuvir Lakine Chakhadi Thi, Tandan Sahib Shri Guram Ras, Sachi Pasha Karpalta Karze Hanu, ਸਤਿਗੁਰਾਂ ਦੀ ਅੰਮ੍ਰਿਤ ਰੂਪੀ ਬਾਣੀ ਬੜੀ ਮਿੱਠੀ ਹੈ। ਗੁਰਮੁਖ ਵਿਰਲੇ ਕਿੰਨੇ ਚੱਕਦੀ ਠੀਕ, ਲੇਕਿਨ ਕਿਸੇ ਵਿਰਲੇ ਗੁਰਮੁਖ ਪੁਰਸ਼ਾਂ ਨੇ ਇਹਨੂੰ ਚੱਕ ਕੇ ਦੇਖਿਆ, ਭਾਵ ਬਾਣੀ ਦਾ ਜਾਪ ਕਰਕੇ ਸਿਮਰਨ ਕਰਕੇ ਦੇਖਿਆ ਕਿ ਇਹਦੀ ਕੀ ਬਰਕਤ ਹੈ। ਅੰਤਰ ਪ੍ਰਵਾਸ ਮਹਾਰਸ ਪੀਵੈ, ਦਰ ਸੱਚਾ ਸ਼ਬਦ ਵਜਾ ਬਣਿਆ, ਸੱਚੇ ਦਾ ਡਰ ਕਿਹੜਾ, ਸਾਧ ਸੰਗਤ, ਸਾਧ ਸੰਗਤ ਵਿੱਚ ਆ ਕੇ ਸਤਿਗੁਰਾਂ ਦੇ ਸ਼ਬਦ ਨੂੰ ਬਜਾ ਬਣਿਆ ਮੈਨੂੰ ਗੁਰਮੁਖ ਉਚਾਰਨ ਕਰਦੇ ਹਨ। ਫਿਰ ਉਹਨਾਂ ਗੁਰਮੁਖ ਪਿਆਰਿਆਂ ਦੇ ਅੰਤਰ ਆਤਮੇ ਅੰਤ ਸ਼ਕਨ ਵਿੱਚ ਪ੍ਰਕਾਸ਼ ਗਿਆਨ, ਜਿਹੜਾ ਗਿਆਨ ਦਾ ਪ੍ਰਕਾਸ਼ ਹੁੰਦਾ ਅਤੇ ਆਤਮਾ ਗਿਆਨ ਕਰਕੇ ਜਿਹੜਾ ਬ੍ਰਹਮਾ ਆਨੰਦ ਰੂਪੀ ਅੰਮ੍ਰਿਤ ਹੈ, ਮਹਾਰਸ ਹੈ, ਇਹਨੂੰ ਉਹ ਪੀਂਦੇ ਹਨ। ਉਹ ਵਾਰੀ ਜੋ ਵਾਰੀ ਗੁਰਚਰਨੀ ਚਿਤਲਾ ਬਣਿਆ, ਅਸੀਂ ਉਹਨਾਂ ਗੁਰੂ ਪਿਆਰਿਆਂ ਤੋਂ ਸਦਕੇ ਵਲਿਆਰ ਜਾਂਦੇ ਹਾਂ, ਜੋ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਨਾਲ ਚਿੱਤ ਦੀ ਵਿਅਕਤੀ ਨੂੰ ਲਾਉਂਦੇ ਹਨ। ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੈ ਮੈਲ ਚੁਕਾ ਬਣਿਆ, ਰਾਓ ਸਤਿਗੁਰ ਸੱਚੇ ਪਾਤਸ਼ਾਹ ਦਾ ਇਹ ਜਿਹੜਾ ਬਣਾਇਆ ਹੋਇਆ ਅੰਮ੍ਰਿਤਸਰ, ਅੰਮ੍ਰਿਤ ਦਾ ਸਰੋਵਰ ਹੈ, ਇਹ ਸੱਚਾ ਹੈ। ਜਿਹੜਾ ਸ਼ਰਧਾ ਭਗਤੀ ਦੇ ਨਾਲ ਨਹਾਵੈ, ਇਸ਼ਨਾਨ ਕਰਦਾ ਮਨ ਕਰਕੇ ਤਨ ਕਰਕੇ ਇਸ਼ਨਾਨ ਕਰਦਾ, ਉਹਦੇ ਪਾਪਾਂ ਦੀ ਮੈਲ ਨੂੰ ਧੋ ਦਿੰਦਾ ਹੈ, ਦੂਰ ਕਰ ਦਿੰਦਾ ਹੈ। ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਬਾਣੀ ਦਾ ਅੰਮ੍ਰਿਤ ਰੂਪੀ ਸੱਚਾ ਸਰੋਵਰ ਹੈ। ਔਰ ਫਿਰ ਜਿਹੜੇ ਮਨ ਕਰਕੇ ਇਹਦੇ ਇਸ਼ਨਾਨ ਕਰਦੇ ਹੈ, ਭਾਵ ਬਾਣੀ ਦੀ ਵਿਚਾਰ ਕਰਕੇ ਸੱਤ ਨੂੰ ਤਿਆਗਦੇ, ਸੱਤ ਨੂੰ ਗ੍ਰਹਿਣ ਕਰਦੇ ਆ, ਉਹਨਾਂ ਦੀ ਰਾਗ ਦਵੈਸ਼ ਈਰਖਾ ਨਫ਼ਰਤ ਘਿਰਨਾ ਰੂਪੀ ਜਿਹੜੀ ਮੈਲ ਆ ਉਹਨੂੰ ਇਹ ਅੰਮ੍ਰਿਤ ਰੂਪ ਬਾਣੀ ਦੂਰ ਕਰ ਦਿੰਦੀ ਹੈ। ਤੇਰਾ ਸੱਚਾ ਕਿਨੇ ਅੰਤ ਨ ਪਾਇਆ, ਗੁਰਪ੍ਰਸਾਦ ਕਿਨੇ ਵਿਰਲਾ ਚਿੱਤ ਲਾਇਆ, ਇਹ ਸੱਚੇ ਪਾਤਸ਼ਾਹ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਬਿਰਲਿਆਂ ਨੇ ਸਿਮਰਨ ਦੁਆਰਾ ਤੇਰੇ ਵਿੱਚ ਚਿੱਤ ਨੂੰ ਲਾਇਆ ਹੈ। ਤੁਧ ਸਾ ਲਾਹੇ ਨਾ ਰਜਾ ਕਬ ਹੂੰ, ਸੱਚੇ ਨਾਵੈ ਕੀ ਭੁੱਖ ਲਾ ਬਣਿਆ। ਹੁਣ ਮਹਾਰਾਜ ਤੇਰੇ ਚਰਨਾਂ ਨਾਲ ਪਿਆਰ ਪੈ ਗਿਆ, ਤੇਰੀ ਉਸਤਤ ਕਰਦੇ ਹੋਏ ਅਸੀਂ ਰੱਜਦੇ ਨਹੀਂ ਕਦੇ ਵੀ। ਪਰ ਹੁਣ ਸਾਨੂੰ ਸੱਚੇ ਨਾਮ ਜਪਣ ਦੀ ਜਿਹੜੀ ਭੁੱਖ ਉਹ ਲਾ ਬਣਿਆ ਲੱਗ ਗਈ ਹੈ। ਇੱਕੋ ਵੇਖਾਇਆ ਬਣਾ ਦੀ ਆ, ਗੁਰਪ੍ਰਸਾਦੀ ਅੰਮ੍ਰਿਤ ਦੀ ਆ, ਅਸੀਂ ਹੁਣ ਇੱਕੋ ਇੱਕ ਨਿਰੰਕਾਰ ਨੂੰ ਦੇਖਦੇ ਹਾਂ। ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਸਾਨੂੰ ਨਜ਼ਰ ਨਹੀਂ ਆਉਂਦਾ, ਸਾਰੇ ਤੇਰੀ ਜੋਤ ਨਜ਼ਰ ਆਉਂਦੀ ਹੈ। ਸਤਿਗੁਰਾਂ ਦੀ ਕਿਰਪਾ ਨਾਲ ਅਸੀਂ ਨਾਮ ਰੂਪੀ ਅੰਮ੍ਰਿਤ ਨੂੰ ਕੀਤਾ ਹੈ। ਗੁਰ ਕੈ ਸ਼ਬਦ ਤੇਖਾ ਨਵਾਰੀ, ਸਹਿਜੇ ਸੁਖ ਸਮਾਵਣਿਆ। ਸਤਿਗੁਰ ਦੇ ਸ਼ਬਦ ਦੇ ਅਭਿਆਸ ਕਰਕੇ ਅਸੀਂ ਇਹ ਪਦਾਰਥਾਂ ਜਿਹੜੀ ਪਿਆਸ ਬੁਝਾ ਦਿੱਤੀ ਹੈ, ਤੇਖਾ ਮੈਨੇ ਪਿਆਸ ਨਵਾਰੀ ਮੈਨੇ ਦੂਰ ਕੀਤੀ ਹੈ। ਹੁਣ ਸਹਿਜੇ ਇਸ ਵਾਸਤੇ ਸੁੱਤੇ ਸਿੱਧੇ ਹੀ ਜਿਹੜਾ ਆਤਮਕ ਸੁੱਖ ਹੈ ਉਹਦੇ ਵਿੱਚ ਸਮਾ ਰਹੇ ਹਾਂ। ਰਤਨ ਪਦਾਰਥ ਪੱਲਰ ਤਿਆਗ ਹੈ, ਮਨਮੁਖ ਅੰਧਾ ਦੂਜਾ ਭਾਏ ਲਾਗਾ। ਮਨਮੁਖ ਜਿਹੜੇ ਅੰਨੇ ਦਵੈਤਵਾਦੀ ਹੈ ਉਹੀ ਦੇ ਵਿੱਚ ਲੱਗੇ ਹੋਏ ਹੈ। ਉਹਨਾਂ ਮਨਮੁਖਾਂ ਨੇ ਇਹ ਰਤਨ ਵਰਗਾ ਜਿਹੜਾ ਪਵਿੱਤਰ ਅਮੋਲਕ ਜਨਮ ਪਦਾਰਥ ਸੀ, ਨਾਮ ਪਦਾਰਥ ਸੀ, ਇਹਨੂੰ ਬੁੱਧੀ ਰੂਪੀ ਪੱਲੇ ਤੋਂ ਹਾਂਜੀ ਪੱਲੇ ਉਹਨਾਂ ਨੇ ਖਾਲੀ ਜਾਣ ਕੇ ਤਿਆਗ ਤਾ। ਬੁੱਧੀ ਰੂਪੀ ਪੱਲੇ 'ਚ ਬੰਨਿਆ ਹੀ ਨਹੀਂ, ਇਹਨੂੰ ਵਿਅਰਥ ਜਾਣ ਕੇ ਤਿਆਗ ਰਹੇ ਹੈ। ਇਹ ਨਹੀਂ ਪਤਾ ਸਾਰੀਆਂ ਬਰਕਤਾਂ ਨਾਮ ਦੇ ਵਿੱਚ ਹੈ। ਉਹ ਕਹਿੰਦੇ ਤਾਂ ਵਿਹਲੜ ਲੋਕਾਂ ਦਾ ਕੰਮ ਹੈ, ਜੋ ਬੀਜਿਆ ਸੋਈ ਫਲ ਪਾਏ, ਸੁਪਨੇ ਸੁੱਖ ਨਾ ਪਾਵਣੇ ਆ। ਜਿਹੋ ਜਿਹਾ ਬੀਜ ਕੋਈ ਬੀਜਦਾ ਫਿਰ ਉਸੇ ਤਰ੍ਹਾਂ ਦਾ ਫਲ ਪ੍ਰਾਪਤ ਕਰਦਾ। ਜਿਹੜੇ ਇਸ ਤਰ੍ਹਾਂ ਦੇ ਨਿਕੰਮੇ ਕੰਮਾਂ 'ਚ ਲੱਗੇ ਹੋਏ ਉਹ ਸੁਪਨੇ 'ਚ ਵੀ ਕਦੇ ਸੁੱਖ ਨਹੀਂ ਪਾਉਂਦੇ, ਉਹਨਾਂ ਨੂੰ ਨੀਂਦ ਵੀ ਜਿਹੜੀ ਆਰਾਮ ਦੀ ਨਹੀਂ ਆਉਂਦੀ, ਸੁਪਨਿਆਂ 'ਚ ਵੀ ਕਲੇਸ਼ ਹੀ ਰਹਿੰਦਾ। ਸੰਤਨ ਬਾਬਾ ਤਰਸੀਮ ਮਹਾਰਾਜ ਜੀ ਨੇ ਮਹਾਰਾਜ ਪਟਿਆਲਾ ਕਹਿੰਦੇ ਮਹਾਰਾਜ ਇੰਨੇ ਚੇਲੇ ਚੜੜੇ ਤੁਸੀਂ ਲੋਕਾਂ ਦੇ ਇੱਧਰ ਲਾਈ ਜਾਂਦੇ ਹੈ ਅਤੇ ਵਿਗਾੜੀ ਜਾਂਦੇ ਇਹਨਾਂ ਨੂੰ। ਮਹਾਂਪੁਰਖ ਚੁੱਪ ਰਹੇ ਅਤੇ ਉੱਥੇ ਰਾਜੇ ਦਾ ਵੀ ਕੈਂਪ ਲੱਗਾ ਸੀ, ਮਹਾਂਪੁਰਖਾਂ ਦਾ ਵੀ ਨੇੜੇ ਅਸਥਾਨ ਸੀ। ਅਤੇ ਰਾਤ ਨੂੰ ਉਹ ਲੈ ਕੇ ਜਲ ਜਿਹੜੇ ਸੇਵਾਦਾਰਾਂ ਨੇ ਛਿੱਟਾ ਮਾਰਿਆ, ਉੱਠੋ ਭਾਈ ਇਸ਼ਨਾਨ ਕਰੋ, ਸਤਨਾਮ ਵਾਹਿਗੁਰੂ ਜਾਪ ਕਰ ਰਹੇ। ਜਿਹੜੇ ਉੱਧਰ ਛਿੱਟਾ ਮਾਰਿਆ, ਫੜ ਲਓ ਵੀ ਮਾਰ ਲਓ ਵੀ ਹਮਲਾ ਹੋ ਗਿਆ ਬਦੂਕਾਂ ਚੱਕ ਲੈਣੀ। ਕਹਿੰਦੇ ਮਹਾਰਾਜ ਇਹ ਕੀ? ਕਹਿੰਦੇ ਤੈਨੂੰ ਦੱਸਣਾ ਸੀ ਕਿ ਇਹ ਜਿਹੜੇ ਆ ਇਹ ਤੜਕੇ ਉੱਠ ਕੇ ਨਾਮ ਜਪਦੇ ਆ ਤੇਰਿਆਂ ਦੇ ਅੰਦਰ, ਇਹਨਾਂ ਪੁਰਨਿਆਂ ਨੂੰ ਲੈ ਕੇ ਸੌਂਦੇ ਆ, ਉਹਨਾਂ ਪੁਰਨਿਆਂ 'ਚ ਉੱਠਦੇ ਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਜਿਨ੍ਹਾਂ ਦੀ ਮਹਾਰਾਜ ਕਿਰਪਾ ਕਰਦੇ ਆ ਉਹ ਗੁਰਮੁਖ ਪਿਆਰੇ ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਆ। ਉਹ ਸਤਿਗੁਰਾਂ ਦੇ ਜਿਹੜਾ ਸ਼ਬਦ ਉਪਦੇਸ਼ ਆ ਉਹਨੂੰ ਮਨ 'ਚ ਵਸਾਉਂਦੇ ਹਨ। ਆਮਦਨ ਸਦਾ ਰਹੇ ਪੈ ਅੰਦਰ ਪੈ ਮਾਰ ਭਰਮ ਚੁਕਾ ਬਣਿਆ। ਉਹ ਦਿਨ ਰਾਤ ਪਰਮੇਸ਼ਰ ਦੇ ਡਰ ਪੈ ਵਿੱਚ ਰਹਿੰਦੇ ਆ, ਔਰ ਜਿੰਨਾ ਭਰਮ ਆ ਇਹਨੂੰ ਦੂਰ ਕਰਕੇ ਫਿਰ ਉਹ ਜਮਾਂ ਦੇ ਭੈ ਨੂੰ ਮਾਰ ਦਿੰਦੇ ਆ। ਜਿਹੜਾ ਗੁਰੂ ਦੇ ਭੈ 'ਚ ਰਹਿੰਦਾ ਉਹਨਾਂ ਨੂੰ ਫਿਰ ਜਮਾਂ ਦਾ ਡਰ ਨਹੀਂ ਜਾਪਦਾ, ਜਮਾਂ ਦਾ ਭੈ ਨਹੀਂ ਰਹਿੰਦਾ। ਭਰਮ ਚੁਕਾਇਆ, ਸਦਾ ਸੁੱਖ ਪਾਇਆ, ਗੁਰਪ੍ਰਸਾਦ ਪਰਮਬੰਧ ਪਾਇਆ। ਜਿਹਨੇ ਭਰਮ ਚੁਕਾ ਦਿੱਤਾ ਉਹਨੇ ਮਹਾਨ ਸੁੱਖ ਨੂੰ ਪਾਇਆ। ਗੁਰੂ ਦੀ ਪ੍ਰਸਾਦ ਕਿਰਪਾ ਦੇ ਨਾਲ ਉਹਨਾਂ ਨੇ ਪਰਮ ਪਦ ਵੀ ਜਿਹੜਾ ਆਤਮ ਪਦ ਆ ਇਹਨੂੰ ਪ੍ਰਾਪਤ ਕਰ ਲਿਆ ਹੈ। ਅੰਤਰ ਨਿਰਮਲ ਨਿਰਗੁਣ ਬਾਣੀ ਹਰਗੁਣ ਸਹਿਜੇ ਗਾ ਬਣਿਆ। ਕੋਲੇ ਲਿਆ ਉੱਥੋਂ ਅੰਤਰ ਨਿਰਮਲ ਨਿਰਮਲ ਬਾਣੀ, ਸਤਿਗੁਰਾਂ ਦੀ ਜਿਹੜੀ ਨਿਰਮਲ ਮੇ ਪਵਿੱਤਰ ਬਾਣੀ ਹੈ ਉਹਦੇ ਨਾਲ, ਅਤੇ ਉਹਨਾਂ ਦਾ ਜਿਹੜਾ ਅੰਤਿਸ਼ਕਰਨ ਹੈ ਉਹ ਨਿਰਮਲ ਮੇ ਪਵਿੱਤਰ ਹੋ ਜਾਂਦਾ ਹੈ। ਹਰਗੁਣ ਸਹਿਜੇ ਗਾ ਬਣੇ, ਉਹ ਸੁਤੇ ਸਿੱਧੇ ਸਹਿਜਮੇ ਨੇ, ਸੁਤੇ ਸਿੱਧ ਸੁਭਾਵਕ ਹੀ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਸਿਮਰਤ ਸਾਸਤ ਵੇਦ ਵਖਾਣੇ, ਭਰਮੇ ਕੂਲਾ ਤੱਤ ਨਾ ਜਾਣੇ। ਉਹ ਮਨ ਉਹ ਜਿਹੜੇ 27 ਸਿਮਰਤੀਆਂ 6 ਸ਼ਾਸਤਰ ਆ, ਵੇਦ ਆ 4, ਹਾਂਜੀ 18 ਪੁਰਾਣ ਆ, ਉਹਨਾਂ ਨੂੰ ਪੜ੍ਹ ਕੇ ਉਹਨਾਂ ਨੂੰ ਗੱਲਾਂ ਤਾਂ ਕਰਨੀਆਂ ਸਿੱਖ ਲੈਂਦੇ ਆ, ਗੱਲਾਂ ਕਰਦੇ ਆ, ਲੇਕਿਨ ਭਰਮਾਂ ਵਿੱਚ ਭੁੱਲੇ ਹੋਏ ਹਾਂਜੀ ਤੱਤ ਵਸਤੂ ਸਿਧਾਂਤ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਨਹੀਂ ਜਾਣਦੇ, ਉਹਨੂੰ ਪ੍ਰਾਪਤ ਨਹੀਂ ਕਰਦੇ। ਬਿਨ ਸਤਿਗੁਰ ਸੇਵਾ ਸੁੱਖ ਨਾ ਪਾਏ, ਦੁੱਖੋ ਦੁੱਖ ਮਾ ਬਣਿਆ। ਸਤਿਗੁਰੂ ਦੀ ਸੇਵਾ ਕੀਤੇ ਦੇ ਬਿਨਾਂ ਕਦੇ ਸੁੱਖ ਨਹੀਂ ਪ੍ਰਾਪਤ ਕਰਦਾ ਹੈ। ਜੀਵ ਦੁੱਖ ਹੀ ਦੁੱਖ ਕਮਾਉਂਦਾ ਭੋਗਦਾ, ਦੁੱਖ ਹੀ ਦੁੱਖ ਦੇਣ ਵਾਲੇ ਜਿਹੜੇ ਕਰਮ ਹੈ ਉਹਨਾਂ ਨੂੰ ਕਮਾ ਬਣਿਆ ਕਮਾਉਂਦਾ। ਇਹ ਨਹੀਂ ਬਿਨਾਂ ਕਰਮਾਂ ਤੋਂ ਦੁੱਖ ਮਿਲਦਾ ਇਹਨੂੰ ਮੈਂ ਛੱਡ ਦਿਆਂ, ਕਰਦਾ ਮੁੜ ਮੁੜ ਕੇ ਰੋਹ ਰਹੀ ਹੈ। ਆਪ ਕਰੇ ਕਿਸੇ ਆਖਿਆ ਕੋਈ ਆਖਣ ਜਾਈਏ, ਜੇ ਭੁੱਲਾ ਹੋਈ ਹਮੇਸ਼ਾ ਪੱਕੇ ਕਰਦੇ ਆ, ਜੇ ਕਹੀਏ ਬਣਾ ਬੜੇ ਦੁਖੀ ਹੈ, ਛੱਡਦੇ ਹੋ ਛੱਡੇ ਨਹੀਂ ਜਾਂਦੇ ਜੀ, ਇਹ ਕਰਮ ਭੋਗ ਰਹੇ। ਨਿਰੰਕਾਰ ਪਰਮੇਸ਼ਰ ਜੋ ਕੁਝ ਕਰਨਾ ਆਪ ਹੀ ਕਰ ਰਿਹਾ, ਉਹ ਕਿਸੇ ਦੀ ਸਲਾਹ ਕਰਕੇ ਜਾਂ ਕਿਸੇ ਦੇ ਕਹੇ ਨਹੀਂ ਕਰਦਾ। ਕਿ ਉਹਨੂੰ ਜੇ ਆਖਣ ਵਾਸਤੇ ਜਾਈਏ ਉਹ ਪਰਮੇਸ਼ੁਰ ਭੁੱਲਿਆ ਥੋੜ੍ਹੀ, ਉਹ ਤਾਂ ਸਾਰਾ ਕੁਝ ਜਾਣਦਾ ਹੈ। ਉਹਨੂੰ ਤਾਂ ਕਹੀਏ ਜੋ ਭੁੱਲਿਆ ਹੋਵੇ, ਆਖਣ ਜਾਈਏ ਜੀ ਭੁੱਲਾ ਹੋਵੇ, ਕਹਿਣ ਤਾਂ ਤਾਂ ਜਾਈਏ ਜੀ ਭੁੱਲਾ ਹੋਵੇ, ਤਾਂ ਕਹੋ ਕੋਈ ਜਾਣਦਾ ਅੰਤਰ ਜਾਮੀ। ਨਾਨਕ ਆਪੇ ਕਰੇ ਕਰਾਏ ਨਾਮੇ ਨਾਮ ਸਮਾਵਣ, ਉਹ ਪਰਮੇਸ਼ੁਰ ਆਪੇ ਜੀਵਾਂ ਨੂੰ ਪੈਦਾ ਕਰਦਾ, ਆਪੇ ਉਹਨਾਂ ਤੋਂ ਕਰਮ ਕਰਾ ਰਿਹਾ, ਅਤੇ ਜਿਹੜੇ ਨਾਮ ਜਪਦੇ ਆ ਉਹ ਨਾਮੀ ਨਾਮੀ ਕੌਣ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ, ਸਮਾਵਣੇ ਸਮਾ ਜਾਂਦੇ ਹਨ। ਮਾਝ ਰਲ ਮਹੱਲਾ ਤੀਜਾ, ਆਪੇ ਰੰਗੇ ਸਹਿਜ ਸੁਭਾਏ, ਗੁਰ ਕਹਿ ਸਬਦ ਹਰ ਰੰਗ ਚੜ੍ਹਾਏ। ਇੱਕ ਤਾਂ ਉੱਤਮ ਜਿਹੜਿਆ ਸੂਹ ਮੱਧਮ ਆ, ਕੋਈ ਕਨਿਸ਼ਟ ਆ, ਜਿਹੜੇ ਉੱਤਮ ਆ ਉਹਨਾਂ ਦੇ ਮਨ ਰੂਪੀ ਜਿਹੜਾ ਵਸ ਕਰਿਆ, ਅਤੇ ਪਰਮੇਸ਼ੁਰ ਸੁਭਾਵਕ ਉੱਤੇ ਸਿੱਧੇ ਪਰਿਮ ਰੂਪੀ ਰੰਗਣ 'ਚ ਰੰਗ ਦਿੰਦੇ ਆ, ਕਿਉਂਕਿ ਸਤਿਗੁਰਾਂ ਦੇ ਸ਼ਬਦ ਦੁਆਰਾ ਪਰਮਾਤਮਾ ਆਪਣੇ ਰੰਗ ਜਿਹੜਾ ਪ੍ਰੇਮ ਦਾ ਰੰਗ ਇਹਨੂੰ ਚੜ੍ਹਾਉਂਦਾ ਹੈ। ਕਿਉਂਕਿ ਗੁਰੂ ਤੋਂ ਇਹਨਾਂ ਦੱਸੋ ਜੀ ਮਿਲਣੀ ਨਹੀਂ, ਮੰਤਰਤਾ ਰਸਨਾ ਰੰਗ ਚਲੂਲੀ ਭੈ ਪਾਏ ਰੰਗ ਚੜ੍ਹਾਵਣ ਆ, ਉਹ ਜਿਹੜੇ ਐਸੇ ਗੁਰੂ ਕੇ ਪਿਆਰੇ ਆ ਉਹ ਉਹਨਾਂ ਦਾ ਤਨ ਸੇਵਾ 'ਚ ਅਤੇ ਮਨ ਸਿਮਰਨ ਵਿੱਚ ਬੁੱਧੀ ਵਿਚਾਰ ਵਿੱਚ ਰੰਗੀ ਰਹਿੰਦੀ, ਔਰ ਰਸਨਾ ਵੀ ਚਲੂਲੀ ਮੈਨੇ ਗਾੜੇ ਰੰਗ ਵਾਲੀ ਹੋ ਗਈ ਹੈ, ਭਾਵ ਹਰ ਵੇਲੇ ਨਾਮ ਜਪਦੇ ਆ ਭੈ ਪਾਏ ਰੰਗ ਚੜ੍ਹਾਵਣ, ਕਿ ਉਹ ਜਿਹੜੇ ਗੁਰੂ ਕੇ ਪਿਆਰੇ ਆ ਉਹ ਪਰਮਾਤਮਾ ਦੇ ਭੈ ਡਰ ਨੂੰ ਧਾਰ ਕੇ ਪਾਏ ਪ੍ਰੇਮ ਰੂਪੀ ਰੰਗ ਨੂੰ ਚੜ੍ਹਾ ਲੈਂਦੇ ਹਨ, ਇਹ ਰੰਗ ਚੜ੍ਹ ਜਾਂਦਾ। ਕਿਉਂਕਿ ਜਿਹੜਾ ਗੁਰੂ ਦਾ ਭੈ ਉਹ ਬੁਰਾਈ ਤੋਂ ਬਚਾਉਂਦਾ ਆ, ਪਿਆਰ ਨਾਲ ਗਲਤੀ ਉੱਚੀ ਉੱਠਦੀ ਹੈ, ਜਿਹਦੇ ਮਨ 'ਚ ਗੁਰੂ ਦਾ ਡਰ ਨਹੀਂ ਉਹ ਤਾਂ ਗਲਤੀ ਕਰੇਗਾ, ਜਿਹੜਾ ਭੈ ਵਿੱਚ ਰਹਿੰਦਾ ਉਹ ਗਲਤੀ ਤੋਂ ਬਚ ਜਾਂਦਾ। ਹੁਣ ਵਾਰੀ ਜੋ ਵਾਰੀ ਨਿਰਭਉ ਮਨ ਵਸਾਵਣੇ ਆ, ਅਸੀਂ ਮਨਬਾਣੀ ਸਰੀਰ ਕਰਕੇ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਜਿਨ੍ਹਾਂ ਨੇ ਨਿਰਭਉ ਭੈ ਤੋਂ ਰਹਿਤ ਪਰਮੇਸ਼ੁਰ ਦੇ ਨਾਮ ਨੂੰ ਮਨ 'ਚ ਵਸਾ ਲਿਆ ਹੈ, ਗੁਰ ਕਿਰਪਾ ਤਿਆ ਨਿਰਭਉ ਧਿਆਇਆ ਬਿਖ ਭਉ ਜਲ ਸਭ ਤਰਾ ਬਣਿਆ ਰਹੋ, ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਜਿਹੜਾ ਨਿਰਭਉ ਪਰਮੇਸ਼ੁਰ ਆ ਉਹਦੇ ਨਾਮ ਨੂੰ ਧਿਆਇਆ, ਔਰ ਸਤਿਗੁਰਾਂ ਦੇ ਸ਼ਬਦ ਦੁਆਰਾ ਫਿਰ ਜਿਹੜਾ ਸੰਸਾਰ ਸਮੁੰਦਰ ਸੀ ਇਸ ਤੋਂ ਉਹਨਾਂ ਨੇ ਉਹਨੂੰ ਤਰਾ ਬਣਿਆ ਤਰਾ ਲਿਆ ਹੈ, ਇੱਥੋਂ ਤਾਰ ਦਿੰਦੇ ਹਨ। ਰਾਹੋ ਮਨਮੁਖ ਮੁਗਧ ਕਰਹਿ ਚਤਰਾਈ, ਨਾਤਾ ਤੋਤਾ ਥਾਏ ਨਾ ਪਾਈ। ਜਿਹੜੇ ਮਨਮੁਖ ਹੈ ਤਾਂ ਮੂਰਖ ਮੁਗਧ ਚਤਰਾਈਆਂ ਬਹੁਤ ਕਰਦੇ ਹਨ, ਦੱਸਦੇ ਲੋਕਾਂ ਨੂੰ ਉਹ ਵੀ ਬੜੇ ਪਿਆਸੀ ਬੜੇ ਪ੍ਰੇਮੀ ਹੈ, ਲੇਕਿਨ ਮਨ 'ਚ ਕੱਪਟ ਆ, ਉਹਨਾਂ ਦਾ ਨਾਤਾ ਤੋਤਾ ਥਾਏ ਨਾ ਪਾਈ, ਉਹਨਾਂ ਦਾ ਨਹਾਉਣਾ ਧੋਣਾ ਜਿਹੜਾ ਥਾਂ ਨਹੀਂ ਪੈਂਦਾ, ਦਰਗਾਹ ਵਿੱਚ ਕਬੂਲ ਨਹੀਂ ਹੁੰਦਾ। ਨਾਤਾ ਧੋਤੇ ਦਾ ਮਤਲਬ ਕਿ ਜਿਹੜੇ ਯੋਗੀ ਲੋਕ ਆ ਉਹ ਨੇਤੀ ਧੋਤੀ ਰੂਪੀ ਕਰਮ ਕਰਦੇ ਥਾਂ ਹੀ ਨਹੀਂ ਪੈਂਦੇ, ਹਾਂਜੀ, ਅਤੇ ਨਾਸਾਂ ਦੇ ਵਿੱਚੋਂ ਬੱਤੀ ਜੇ ਚੜ੍ਹਾ ਕੇ ਸਾਫ ਕਰਦੇ ਆ, ਫਿਰ ਉਹ ਜਿਹੜਾ ਬਸਤਰ ਆ ਮਲਮਲ ਦਾ ਉਹਨੂੰ ਨਿਗਲ ਲੈਂਦੇ ਆ, ਫਿਰ ਆਂਦਰਾਂ ਸਾਫ ਕਰਦੇ ਆ। ਕਹਿੰਦੇ ਸਿਮਰਨ ਤੋਂ ਬਿਨਾਂ ਇਹ ਜਿਹੜੀਆਂ ਗੱਲਾਂ ਆ ਇਹ ਥਾਏ ਨਹੀਂ ਪੈਂਦੀਆਂ, ਜਿਹਾ ਆਇਆ ਤਿਹਾ ਜਾ ਸੀ ਕਰਿਆ ਵਗਣ ਪਛੋਤਾ ਬਣਿਆ। ਇਹੋ ਜਿਹਾ ਸੰਸਾਰ ਤੋਂ ਖਾਲੀ ਆਇਆ ਸੀ ਉਵੇਂ ਖਾਲੀ ਹੱਥੀਂ ਤੁਰ ਗਿਆ, ਉਹ ਕੀਤੇ ਜਿਹੜੇ ਔਗਣ ਸੀ ਜਿਹੜੇ ਉਹਨੂੰ ਭੋਗਦਾ ਫਿਰ ਪਛਤਾਉਂਦਾ ਸੀ ਮੈਂ ਕਾਹਨੂੰ ਕਰਨੇ ਸੀ, ਹੁਣ ਤਾਂ ਸਮਾਥੋਂ ਨਿਕਲ ਗਿਆ। ਮਨਮੁਖ ਅੰਧੇ ਕੀ ਚੁਣੋ ਸੂਝ ਹੈ, ਮਰਨ ਲਕਾਏ ਆਏ ਨਹੀਂ ਬੁਝੇ। ਜਿਹੜੇ ਮਨਮੁਖ ਅੰਧੇ ਅਗਿਆਨੀ ਹੈ ਉਹਨਾਂ ਨੂੰ ਕੋਈ ਸੁਝਦਾ ਹੀ ਨਹੀਂ, ਕਿਉਂਕਿ ਧੁਰੋਂ ਦਰਗਾਹ ਤੋਂ ਮਰਨਾ ਲਗਾ ਕੇ ਆਏ। ਕਹਿੰਦੇ ਇਸ ਕਰਕੇ ਇੱਥੇ ਆ ਕੇ ਮਰਨੇ ਨੂੰ ਨਹੀਂ ਬੁਝਦੇ, ਇੱਥੇ ਆ ਕੇ ਨਾਮ ਨੂੰ ਨਹੀਂ ਬੁਝਦੇ, ਅਤੇ ਇੱਕ ਦਿਨ ਮਰਨਾ ਤਾਂ ਹੈ, ਹਾਂਜੀ, ਜਨਮ ਤੋਂ ਲੈ ਕੇ ਮੌਤ ਤੱਕ ਸਾਨੂੰ ਇੱਕ ਸਮਾਂ ਦਿੱਤਾ ਬੰਦਗੀ ਕਰਨ ਵਾਸਤੇ, ਉਹ ਬੰਦਗੀ ਕਰਦੇ ਨਹੀਂ, ਨਾ ਕੋਈ ਸੇਵਾ, ਨਾ ਕੋਈ ਸਿਮਰਨ, ਨਾ ਕੋਈ ਕੁਰਬਾਨੀ, ਨਾ ਕੋਈ ਪਰਪਕਾਰ, ਬਸ ਸਾਰੀ ਜ਼ਿੰਦਗੀ ਇਸ ਤਰ੍ਹਾਂ ਵਿਅਰਥ ਗਵਾ ਦਿੰਦੇ ਹਾਂ। ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਵੇ ਜਨਮ ਗਵਾ ਬਣਿਆ। ਜਿਹੜੇ ਮਨਮੁਖ ਬੰਦੇ ਆ ਉਹ ਨਾਮ ਤੋਂ ਬਿਨਾਂ ਹੋਰ ਕਰਮ ਤਾਂ ਬਹੁਤ ਕਰਦੇ ਆ, ਇਸ ਵਾਸਤੇ ਉਹ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰ ਸਕਦੇ, ਕਿਉਂਕਿ ਨਾਮ ਤੋਂ ਬਿਨਾਂ ਜਿੰਨੇ ਵੀ ਸਾਧਨ ਆ, ਹਾਂਜੀ, ਇਹ ਕਰਨੇ ਨਾ ਮਨੁੱਖ ਜਿਹੜਾ ਆਪਣੇ ਜਨਮ ਨੂੰ ਨਿਸਫਲ ਫਜੂਲ ਗਵਾ ਲੈਂਦਾ। ਸੱਚ ਕਰਨੀ ਸ਼ਬਦ ਹੈ ਸਾਰ ਪੂਰਾ ਹੈ ਗੁਰ ਪਾਈਐ ਮੋਖ ਦੁਆ। ਅੱਜ ਕੱਲ੍ਹ ਨੂੰ ਆਮ ਅੱਖਰ ਚੱਲਦੇ, ਅਸੀਂ ਯੋਗਾ ਕਰਦੇ ਹਾਂ, ਅਸੀਂ ਮੈਡੀਟੇਸ਼ਨ ਕਰਦੇ ਹਾਂ, ਉਹਨਾਂ ਨੂੰ ਇਹ ਨਹੀਂ ਪਤਾ ਵੀ ਯੋਗ ਕੀ ਹੈ ਅਤੇ ਮੈਡੀਟੇਸ਼ਨ ਕੀ ਹੈ। ਯੋਗ ਨਾਮ ਤਾਂ ਹੈਗਾ ਜੋੜਨ ਦਾ, ਆਪਣੀ ਚਿੱਤ ਦੀਆਂ ਵਿਰਤੀਆਂ ਨੂੰ ਵਿਕਾਰਾਂ ਵੱਲੋਂ ਰੋਕ ਕੇ ਪਰਮਾਤਮਾ ਨਾਲ ਜੁੜਨਾ। ਉਹ ਵਿਕਾਰ ਦਾ ਤਿਆਗ ਹੀ ਨਹੀਂ ਮੰਨਦੇ। ਇਸੇ ਤਰ੍ਹਾਂ ਮੈਡੀਟੇਸ਼ਨ ਤਾਂ ਇਹ ਹੈ, ਪ੍ਰੇਮਾ ਭਗਤੀ ਕਰਨੀ ਜਿਹੜੀ ਹੈ ਉਹ ਤਾਂ ਹੈ ਨਹੀਂ। ਅਤੇ ਜੇ ਕਹੀਏ ਨਿਰਾ ਅੱਖਾਂ ਮੀਟਣ ਨਾਲ ਹੀ ਗੱਲ ਬਣ ਜਾਏ, ਕਿਉਂ ਦੇਖੋ ਬਿੱਲਾ ਵੀ ਅੱਖਾਂ ਮੀਟਦਾ ਪਰ ਉਹ ਕਬੂਤਰ ਨੂੰ ਫੜਨ ਵਾਸਤੇ, ਬਗਲਾ ਵੀ ਬੜੀਆਂ ਅੱਖਾਂ ਜੀ ਮੀਟ ਕੇ ਸਮਾਧੀ ਲਾਉਂਦਾ, ਇੱਕ ਪਰ ਫੜ ਜਾਂਦਾ ਉਹ ਮੱਛੀ ਨੂੰ ਫੜਨ ਵਾਸਤੇ। ਇਹੋ ਜਿਹੜੀਆਂ ਸਮਾਧੀਆਂ ਉਹ ਦਰਗਾਹ 'ਚ ਪ੍ਰਵਾਨ ਨਹੀਂ ਹੁੰਦੀਆਂ। ਸੱਚ ਕਰਨੀ ਸ਼ਬਦ ਹੈ ਸਾਰ, ਸਤਿਗੁਰੂ ਦਾ ਉਪਦੇਸ਼ ਲੈ ਕੇ ਕਰਨੀ, ਸੱਚੀ ਕਰਨੀ ਕਰਨੀ, ਇਹ ਸਾਰ ਮੈਨੇ ਸਾਰ ਵਸਤੂ ਸ੍ਰੇਸ਼ਟ ਹੈ। ਪੂਰੇ ਸਤਿਗੁਰਾਂ ਤੋਂ ਮੁਕਤੀ ਦਾ ਜਿਹੜਾ ਦਰਵਾਜ਼ਾ ਉਹ ਕੀ ਹੈ, ਗਿਆਨ ਆਤਮਾ ਦਾ ਉਹ ਪ੍ਰਾਪਤ ਕਰੀਦਾ ਹੈ। ਅਨ ਅਨਦਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾ ਬਣਿਆ, ਉਹ ਸੱਚੇ ਦੇ ਪ੍ਰੇਮ ਰੂਪੀ ਰੰਗ ਵਿੱਚ ਰੰਗੇ ਹੋਏ ਅਤੇ ਹੋਰਨਾਂ ਨੂੰ ਇਸ ਰੰਗ 'ਚ ਰਗਾਉਂਦੇ। ਦਿਨ ਰਾਤ ਗੁਰੂ ਦੀ ਜਿਹੜੀ ਬਾਣੀ ਹੈ ਉਪਦੇਸ਼ ਇਹ ਸੁਣਦੇ ਆ, ਇਹ ਸੁਣਾਉਂਦੇ ਆ। ਸਤਿਗੁਰੂ ਦੀ ਬਾਣੀ ਨਾਲ ਦਿਨ ਰਾਤ ਲੱਗੇ, ਅਨ ਦਿਨ ਰਾਤ ਬਾਣੀ ਸ਼ਬਦ ਸੁਣਾਏ। ਗੁਰੂ ਦੀ ਬਾਣੀ, ਗੁਰੂ ਦਾ ਜਿਹੜਾ ਸ਼ਬਦ ਉਪਦੇਸ਼ ਹੈ ਇਹਨੂੰ ਸੁਣਾਉਂਦੇ ਆ। ਸੱਚੇ ਰੰਗ ਦੇ ਵਿੱਚ ਰੁੱਤੇ ਹੋਏ, ਇਸ ਪ੍ਰੇਮ ਰੂਪੀ ਰੰਗ ਦੇ ਵਿੱਚ ਆਪਣੇ ਨੂੰ ਰੰਗਾ ਬਣਿਆ ਰੰਗ ਲੈਂਦੇ। ਰਸਨਾ ਰਸ ਰਾਤੀ ਰੰਗ ਲਾਏ, ਮੰਤਨ ਮੋਹਿਆ ਸਹਿ ਸੋ ਆਏ। ਉਹਨਾਂ ਦੀ ਜਿਹੜੀ ਰਸਨਾ ਪਰਮਾਤਮਾ ਦੇ ਪਿਆਰ ਰੂਪੀ ਰੰਗ 'ਚ ਰੰਗੀ ਹੋਈ ਹੈ, ਉਹਦੀ ਉਸਤਤ ਕਰਦੇ, ਉਹਨਾਂ ਨੂੰ ਵੀ ਰੰਗ ਪ੍ਰੇਮ ਲਾ ਦਿੰਦੇ, ਪ੍ਰੇਮ ਪੈਦਾ ਕਰ ਦਿੰਦੇ। ਉਹਨਾਂ ਨੂੰ ਜਿਹੜਾ ਉਪਦੇਸ਼ ਨੂੰ ਸੁਣਦਾ ਆ, ਉਹਨਾਂ ਦਾ ਫਿਰ ਮਨ ਵੀ ਤਨ ਵੀ ਸੁਭਾਵਕ ਹੀ ਮੋਹਿਆ ਜਾਂਦਾ। ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਲਾ ਬਣਿਆ। ਕਹਿੰਦੇ ਉਹਨਾਂ ਗੁਰੂ ਪਿਆਰਿਆਂ ਨੇ ਸੁਭਾਵਕ ਸੁਤੇ ਸਿੱਧੇ ਪਿਆਰਾ ਜਿਹੜਾ ਪ੍ਰੀਤਮ ਸੀ, ਜਿਵੇਂ ਆਪਣਾ ਦ੍ਰਿਸ਼ਟਾਂਤ ਦਿੰਦੇ ਆ ਧੰਨ ਗੁਰੂ ਅਮਰਦਾਸ ਸਾਹਿਬ ਜੀ, ਕਹਿੰਦੇ ਅਸੀਂ ਗੁਰੂ ਅੰਗਦ ਸਾਹਿਬ ਜੀ ਨੂੰ ਪ੍ਰਾਪਤ ਕਰ ਲਿਆ। ਔਰ ਉਹਨਾਂ ਕਹਿੰਦੇ ਸਹਿਜੇ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਗਿਆਨ ਦੀ ਦਾਤ ਬਖਸ਼ ਕੇ ਸਹਿਜ ਸ਼ਾਂਤੀ ਸਰੂਪ ਪਾਉਣ ਦੀ ਪਰਮੇਸ਼ਵਰ ਉਹਦੇ ਨਾਲ ਮਿਲਾ ਦਿੱਤਾ ਹੈ। ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕਹਿ ਸਭ ਦੇ ਸਹਿਜੇ ਸੁੱਖ ਸਮਾਵੈ। ਜਿਨ੍ਹਾਂ ਦੇ ਅੰਦਰ ਰੰਗ ਨਿਰੰਕਾਰ ਦਾ ਪ੍ਰੇਮ ਆ, ਉਹ ਉਸੇ ਦੇ ਗੁਣ ਨੂੰ ਗਾਉਂਦਾ, ਕਿਉਂਕਿ ਜਦੋਂ ਉਹਦੇ ਨਾਲ ਪ੍ਰੇਮ ਲੱਗ ਗਿਆ ਫਿਰ ਉਹਦੇ ਗੁਣ ਗਾਏਗਾ, ਕਿ ਜੇ ਉਹਨੂੰ ਛੱਡ ਕੇ ਕਿਸੇ ਹੋਰ ਪਰਖ ਤੁਰ ਪਿਆ ਫਿਰ ਉਹਦੇ ਗੁਣ ਗਾਊਗਾ। ਉੱਥੋਂ ਛੱਡ ਕੇ ਹੋਰ ਪਾਸੇ ਅਤੇ ਮੂਲ ਨੂੰ ਛੱਡ ਕੇ ਜਿਹੜਾ ਡਾਹਣੀਆਂ ਨੂੰ ਲਈ ਕਰਦਾ, ਉਹਦੇ ਫਿਰ ਪੱਲੇ ਦੀ ਉਹਦਾ ਬਾਂਦਰ ਮੰਗੂ ਨਾ, ਕਦੀ ਉਸ ਡਾਹਣੀ 'ਤੇ ਜਾ ਬੈਠਾ, ਕਦੀ ਉਸ 'ਤੇ ਜਾ ਬੈਠਾ, ਅਤੇ ਬਸ ਉਹ ਫਿਰ ਉਹਦੀ ਬਿਰਤੀ ਕੋਈ ਗੁਰਮੁਖ ਵਾਲੀ ਨਹੀਂ ਹੁੰਦੀ। ਜਿਹੜੇ ਗੁਰੂ ਦੇ ਪਿਆਰੇ ਆ, ਦ੍ਰਿੜ ਵਿਸ਼ਵਾਸ ਵਾਲੇ, ਉਹ ਸਤਿਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸੁੱਤੇ ਸਿੱਧੇ, ਹਾਂਜੀ, ਆਤਮਾ ਸੁੱਖ ਦੇ ਵਿੱਚ ਉਹ ਸਮਾ ਜਾਂਦੇ ਆ। ਹੁਣ ਬਲਿਹਾਰੀ ਸਦਾ ਤਿੰਨ ਵਿੱਟ ਹੋ ਗੁਰ ਸੇਵਾ ਚਤਲਾਵਣ, ਅਸੀਂ ਉਹਨਾਂ ਤੋਂ ਸਦਾ ਵਾਸਤੇ ਵਾਰਨੇ ਬਲਿਹਾਰਨੇ ਜਾਂਦੇ ਹਾਂ ਜਿਹਨਾਂ ਨੇ ਸਤਿਗੁਰਾਂ ਦੀ ਸੇਵਾ ਵਿੱਚ ਆਪਣੇ ਚਿੱਤ ਦੀ ਬਿਰਤੀ ਸੁਰਤੀ ਨੂੰ ਲਾਇਆ ਹੋਇਆ ਹੈ। ਸੱਚਾ ਸੱਚੋ ਸੱਚ ਭਤੀਜੈ, ਗੁਰਪ੍ਰਸਾਦੀ ਅੰਦਰ ਭੀਜੈ। ਉਹ ਸੱਚਾ ਨਿਰੰਕਾਰ ਪਰਮੇਸ਼ਰ ਸੱਚ ਮੈਨੇ ਨਿਸ਼ਚੇ ਕਰਕੇ ਯਕੀਨ ਕਰਕੇ, ਸੱਚ ਨਾਮ ਜਪਣ ਵਾਲਿਆਂ 'ਤੇ ਭਤੀਜ ਜਾਂਦਾ, ਉਹਨਾਂ 'ਤੇ ਭਰੋਸਾ ਕਰਦਾ। ਉਹ ਦੇਖਦਾ ਮੇਰੇ 'ਤੇ ਭਰੋਸਾ ਹੈਗਾ ਵੀ ਆ, ਮੈਨੂੰ ਛੱਡ ਕੇ ਹੋਰ ਪਾਸੇ ਨਹੀਂ ਦੌੜਦੇ, ਅਤੇ ਕਈ ਦਾ ਫਿਰ ਭੱਜ ਜਾਂਦੇ ਆ। ਅਤੇ ਗੁਰੂ ਦੀ ਕਿਰਪਾ ਕਰਕੇ ਕਹਿੰਦੇ ਜਿਹੜਾ ਨਾਮ ਹੈ ਉਹਨਾਂ ਦੇ ਮਨ ਵਿੱਚ ਭਿੱਜ ਜਾਂਦਾ। ਇੱਕ ਵਾਰੀ ਕੋਈ ਪ੍ਰੇਮੀ ਸੀ, ਉਹ ਮਹਾਂਪੁਰਖਾਂ ਨੂੰ ਬਾਬਾ ਜਵਾਲਾ ਸਿੰਘ ਕਹਿਣ ਲੱਗਾ, ਮਹਾਰਾਜ ਤੁਹਾਡੇ ਚਰਨਾਂ 'ਚ ਆਏ ਹੈ, ਇਹ ਤਾਂ ਉਹੋ ਜਿਹਾ ਹੈ ਜਿਹੋ ਜਿਹਾ ਘਰੋਂ ਆਏ ਸੀ, ਸਾਨੂੰ ਤਾਂ ਇਹਨਾਂ 'ਚ ਕੋਈ ਬਰਕਤ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਸੰਤ ਕਹਿਣ ਲੱਗੇ, ਬੜੇ ਪਿਛਲੇ ਜਨਮਾਂ ਦੇ ਵੀ ਤਪੱਸੀ ਹੈ, ਐਵੇਂ ਨਹੀਂ ਆਏ। ਕਹਿੰਦੇ ਜਿਵੇਂ ਸਿਆਣਾ ਪੇ ਹੁੰਦਾ ਨਾ, ਮੇਲੇ ਨਿਆਣੇ ਨੂੰ ਖਰਚਣ ਜੋਗਾ ਦਿੰਦਾ ਹੁੰਦਾ, ਪੈਸੇ ਜ਼ਿਆਦਾ ਦੇਵਾਂਗੇ ਅਤੇ ਗਲਤ ਪਾਸੇ ਖਰਚਣਗੇ। ਕਹਿੰਦੇ ਜਿੰਨਾ ਇਹ ਸੇਵਾ ਸੁਣਨ ਕਮਾਈ ਕਰਦੇ ਆ, ਅਸੀਂ ਉਹ ਸਾਰੀ ਆਪਣੇ ਕੋਲ ਰੱਖੀ ਜਾਂਦੇ ਹਾਂ, ਅਤੇ ਇਹ ਬਰਾਂ ਸਰਾਪਾਂ 'ਚ ਐਵੇਂ ਨਾ ਗੁਆ ਕੇ ਬਹਿ ਜਾਣ। ਕਹਿੰਦੇ ਜਦੋਂ ਇਹਨਾਂ ਨੇ ਜਾਣਾ ਦਰਗਾਹ ਨੂੰ, ਫਿਰ ਇਹਨਾਂ ਦੀ ਕਮਾਈ ਅਸੀਂ ਇਹਨਾਂ ਨੂੰ ਦੇਣੀ ਆ, ਤਾਂ ਲੱਗਦੇ ਅਤੇ ਇਹਨਾਂ ਕੋਲ ਕੁਛ ਨਹੀਂ। ਸਿਆਣਾ ਪਿਓ ਆ ਨਾ, ਉਹ ਪੁੱਤ ਕਮਾਈ ਕਰਦਾ ਕੋਲ ਰੱਖਦਾ, ਐਵੇਂ ਗੁਆ ਕੇ ਨਾ ਬਹਿ ਜਾਣ। ਕਹਿੰਦੇ ਇਸੇ ਤਰ੍ਹਾਂ ਜਿਹੜੀ ਅਧਿਆਤਮ ਦੀ ਕਮਾਈ ਕਰਦੇ ਅਸੀਂ ਸਾਂਭੀ ਜਾਂਦੇ ਹਾਂ, ਜਦੋਂ ਇਹਨੇ ਜਾਣਾ ਫਿਰ ਦੇਵਾਂਗੇ। ਕਹਿੰਦੇ ਖਾਲੀ ਨਹੀਂ ਹੈਗੇ। ਉਹ ਫਿਰ ਕਿਰਪਾ ਕਰਕੇ ਪਹਿਲਾਂ ਪ੍ਰਤਿਆਵੇ ਲੈਂਦਾ ਨਾ, ਜਿੱਦਾਂ ਪ੍ਰਤਿਆਵੇ ਲੈ ਕੇ ਹੁਣ ਆਪਾਂ ਪੜ੍ਹਾਈ ਵੀ ਮਰਜ਼ੀ ਨਾਲ ਕਰਦੇ ਹਾਂ ਅਤੇ ਕਹਿੰਦੇ ਵੀ ਇਮਤਿਹਾਨ ਵੀ ਮਰਜ਼ੀ ਦਾ ਇਹ ਹੋਵੇ, ਇਸ ਤਰ੍ਹਾਂ ਦਾ ਹੋਣਾ ਨਹੀਂ। ਜਦੋਂ ਹੁਣ ਟੀਚਰ ਕੋਲ ਪੜ੍ਹਨਾ ਹੁਣ ਫਿਰ ਇਮਤਿਹਾਨ ਵੀ ਲੈਣਾ, ਜਦੋਂ ਇਮਤਿਹਾਨ ਵੀ ਪਾਸ ਹੋ ਗਿਆ ਫਿਰ ਤਾਂ ਕੋਈ ਮਿਲ ਜੂ, ਅਤੇ ਜੇ ਰਹਿ ਗਿਆ ਫਿਰ ਕੁਝ ਨਹੀਂ ਮਿਲਣਾ। ਅਤੇ ਅਸੀਂ ਕਹਿੰਦੇ ਵੀ ਧੱਕੇ ਨੇ ਕੋਈ ਚੀਜ਼ ਲੈ ਲੈਣੀ ਹੈ, ਧੱਕੇ ਨਾਲ ਤਾਂ ਮਿਲਣੀ ਨਹੀਂ। ਜਿੰਨੇ ਮਰਜ਼ੀ ਸਾਧਨ ਕਰੀ ਜਾਓ, ਮੈਡੀਟੇਸ਼ਨ ਕਰੀ ਜਾਓ, ਮਿਲਣੀ ਉਹਦੀ ਬਖਸ਼ਿਸ਼ ਨਾ ਆ। ਹੁਣ ਫਿਰ ਪੜ੍ਹਾਈ ਹੁਕਮ ਵਿੱਚ ਕਰਾਉਣੀ ਹੈ, ਜਦੋਂ ਹੁਕਮ 'ਚ ਕਰਾਂਗੇ ਫਿਰ ਉਹਨੂੰ ਪਰਖ ਵੀ ਕਰਨੀ ਹੈ ਕਿ ਪੂਰੇ ਉਤਰਦੇ ਕਿ ਨਹੀਂ ਉਤਰਦੇ, ਅਤੇ ਜਿਹੜਾ ਪੂਰਾ ਹੀ ਨਹੀਂ ਉਤਰਿਆ ਉਹਨੂੰ ਲੈਣਾ ਦੇਣਾ ਕੀ ਹੈ। ਬੈਸੋ ਥਾਨ ਹਰ ਗੁਣ ਗਾਵ ਹੈ, ਆਪੇ ਕਰ ਸੱਤ ਮਨਾ ਬਣਿਆ। ਉਗਰੋਂ ਪਿਆਰੇ ਸਤਸੰਗਤ ਰੂਪੀ ਜਿਹੜਾ ਪਵਿੱਤਰ ਸਥਾਨ ਉੱਥੇ ਬਹਿ ਕੇ ਪਰਮਾਤਮਾ ਦੇ ਗੁਣ ਗਾਉਂਦੇ ਆ, ਫਿਰ ਉਹ ਕਹਿੰਦੇ ਆਪੇ ਹੀ ਸੱਤ ਸਰੂਪ ਜਿਹੜਾ ਤਿੰਨਾਂ ਕਾਲਾਂ ਤੋਂ ਨਾਸ ਰੂਪੀ ਪਰਮਾਤਮਾ ਉਹਨੂੰ ਉਹ ਮਨਾਉਣਾ ਕਰਦੇ। ਜਿਸ ਨੂੰ ਨਜ਼ਰ ਕਰੇ ਸੋ ਪਾਏ ਗੁਰਪ੍ਰਸਾਦੀ ਹੋਣਾ ਜਾਏ, ਜਿਹਨਾਂ 'ਤੇ ਨਿਰੰਕਾਰ ਕਿਰਪਾ ਕਰਦਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਬਖਸ਼ਿਸ਼ ਕਰਦਾ, ਉਹ ਸਤਸੰਗਤ ਨੂੰ ਪਾਉਂਦੇ ਆ, ਅਤੇ ਸਤਿਗੁਰਾਂ ਦੀ ਕਿਰਪਾ ਕਰਕੇ ਉਹਨਾਂ ਦੀ ਜਿਹੜੀ ਹਉਮੈ ਆ ਉਹ ਨਿਵਰਤ ਹੋ ਜਾਂਦੀ, ਦੂਰ ਹੋ ਜਾਂਦੀ ਹੈ, ਚਲੇ ਜਾਂਦੀ। ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚਾ ਸੁਭਾਅ ਪਾਵਣਿਆ। ਗੁਰੂ ਮਹਾਰਾਜ ਕਹਿੰਦੇ ਕਿ ਉਹਨਾਂ ਦੇ ਮਨ ਦੇ ਅੰਦਰ ਪਰਮੇਸ਼ਰ ਦਾ ਨਾਮ ਵਸ, ਇਸ ਵਾਸਤੇ ਉਹ ਸੱਚੇ ਦੇ ਦਰਬਾਰ ਵਿੱਚ ਫਿਰ ਸੋਭਾ ਪਾਉਂਦੇ ਆ, ਵਡਿਆਈ ਪਾਉਂਦੇ ਆ। ਮਾਂ ਜਰਮਾ ਲਾ ਕੇ ਜਾ ਸਤਿਗੁਰ ਸੇਵਿਆ ਬੜੀ ਵਡਿਆਈ, ਹਰਜੀ ਅਚਿੰਤ ਵਸੈ ਮਨ ਆਈ। ਪਾਤਸ਼ਾਹ ਕਹਿੰਦੇ ਆ ਕਿ ਸਤਿਗੁਰਾਂ ਦੀ ਸੇਵਾ ਜਿਹੜੀ ਕਰਨੀ ਆ, ਇਹ ਸੇਵਾ ਕਰਨੇ ਇੱਕ ਵੱਡੀ ਵਡਿਆਈ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਮਹਾਰਾਜ ਨੇ ਆਪ ਖੁਦ ਬੜੀ ਸੇਵਾ ਕੀਤੀ ਔਰ ਪਰਮਾਤਮਾ ਜਿਹੜਾ ਅਚਿੰਤ ਅਚਾਨਕ ਆ ਕੇ ਉਹਨਾਂ ਦੇ ਮਨ 'ਚ ਵਸ ਜਾਂਦਾ। ਪਰ ਜੋ ਸਫਲਿਓ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤੇ ਸਿਖਾ ਲਹਾਵਣਿਆ। ਮਹਾਰਾਜ ਕਹਿੰਦੇ ਜਿਹੜੇ ਨਿਰੰਕਾਰ ਪਰਮੇਸ਼ਰ ਦੇ ਸਰੂਪ ਪਾਉਣੇ ਆ ਸਤਿਗੁਰੂ ਦੇਵ ਜੀ, ਉਹ ਗਿਆਨ ਫਲ ਦੇ ਫਿਰ ਸਹਿਤ ਬਿਰਸ਼ਿਆ। ਉਹ ਜਿਸ ਤਰ੍ਹਾਂ ਕਹਿੰਦੇ ਆਮ ਫਲਾਂ ਵਿੱਚ ਰਸ ਹੁੰਦਾ, ਇਸ ਤਰ੍ਹਾਂ ਗਿਆਨ ਰੂਪੀ ਜਿਹੜਾ ਫਲ ਆ ਇਹਦੇ 'ਚ ਵੀ ਰਸ ਆ। ਇਹਦੇ 'ਚ ਕਿਹੜਾ ਰਸ ਆ? ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਆ। ਔਰ ਕਹਿੰਦੇ ਜਿਹੜੇ ਪੁਰਸ਼ ਨੇ ਉਸ ਬ੍ਰਹਮਾਨੰਦ ਰੂਪੀ ਅੰਮ੍ਰਿਤ ਨੂੰ ਪੀ ਲਿਆ, ਉਹਨਾਂ 'ਤੇ ਸਾਰੀ ਤਿਖਾਮੇ ਨੇ ਜਿਹੜੀ ਪਿਆਸ ਆ ਉਹ ਲੈ ਜਾਂਦੀ ਹੈ, ਬੁੱਝ ਜਾਂਦੀ ਹੈ, ਮਿਟ ਜਾਂਦੀ ਹੈ। ਲਹਾਵਣਿਆ ਤਿਖਾਮੇ ਨੇ ਪਿਆਸ ਲਹਾਵਣਿਆ ਲੈ ਜਾਂਦੀ ਹੈ। ਔਰ ਵਾਰੀ ਜੋ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ, ਅਸੀਂ ਮਨਵਾਣੀ ਸ਼ੀਲ ਕਰਕੇ ਉਹਨਾਂ ਤੋਂ ਵਿਹਾਰ ਜਾਂਦੇ ਹਾਂ, ਜਿਹਨਾਂ ਨੇ ਗੁਰੂ ਕੀ ਸੰਗਤ ਨਾਲ ਆਪਣਾ ਮੇਲ ਮਿਲਾਪ ਬਣਾ ਕੇ ਆਪਣੇ ਆਪ ਨੂੰ ਮਿਲਾਉਣਾ ਕੀਤਾ। ਸੰਗਤ ਨਾਲ ਉਹ ਟੁੱਟਦੇ ਨਹੀਂ, ਜਿਹੜਾ ਗੁਰੂ ਕੀ ਸੰਗਤ ਨਾਲ ਟੁੱਟ ਗਿਆ ਅਤੇ ਫਿਰ ਉਹਦੇ ਪੱਲੇ ਕੀ ਰਹਿਣਾ। ਹਰ ਸਤਸੰਗਤ ਆਪੇ ਮੇਲਾ, ਗੁਰਸਾਹਿਬ ਦੀ ਹਰ ਗੁਣ ਗਾਵਣਿਆ। ਰਾਹੋ ਕਹਿੰਦੇ ਮਹਾਰਾਜ ਆਪ ਕਿਰਪਾ ਕਰਕੇ ਉਹਨਾਂ ਨੂੰ ਸਤਸੰਗਤ ਨਾਲ ਮਿਲਾ ਲੈਂਦਾ, ਫਿਰ ਸਤਿਗੁਰਾਂ ਦੇ ਉਪਦੇਸ਼ ਦੁਆਰਾ ਪਰਮਾਤਮਾ ਦੇ ਗੁਣਾਂ ਨੂੰ ਉਗਾਉਂਦੇ ਆ। ਹੁਣ ਘਰਾਂ ਚਲ ਜਾਓ, ਪਹਿਲਾਂ ਤਾਂ ਤੁਹਾਡੇ 'ਚ ਉੱਠਣਾ ਵੀ ਬੜਾ ਔਖਾ, ਅਤੇ ਇਸ਼ਨਾਨ ਬੜਾ ਔਖਾ, ਅਤੇ ਨਿਤਨੇਮ ਕਿਵੇਂ ਕਰਨਾ, ਅਤੇ ਸੰਗਤ ਵਿੱਚ ਆ ਭਾਵੇਂ ਉੱਥੇ ਥੋੜ੍ਹਾ ਭੈਣ ਨਹੀਂ ਪਿਓ ਉੱਠਦਾ ਲੈ, ਹੁਣ ਮਹਾਂਪੁਰਖ ਕਹਿਣਗੇ ਉੱਠਿਆ ਨਹੀਂ, ਇਸ਼ਨਾਨ ਕਰੂਗਾ, ਅਤੇ ਬਾਣੀ ਵੀ ਪੜੂਗਾ, ਅਤੇ ਹੋਰ ਸੇਵਾ ਵੀ ਕਰੂਗਾ, ਅਤੇ ਘਰਾਂ 'ਚ ਹੈ ਇਸ ਤਰ੍ਹਾਂ ਹੀ ਹੈ, ਕੋਈ ਟਾਈਮ ਨਾ ਉੱਠਦਾ, ਹਾਂਜੀ ਭਜਨ ਬਾਣੀ ਪਾਉਣ ਗੱਲ ਆ। ਇਸ ਵਾਸਤੇ ਮਹਾਰਾਜ ਕਹਿੰਦੇ ਆ ਸਤਿਗੁਰ ਸੇਵੀ ਸਬਦ ਸੁਹਾਇਆ, ਜਿਨ ਹਰ ਘਰ ਨਾਲ ਮਨ ਵਸਾਇਆ। ਕਹਿੰਦੇ ਉਹ ਸਤਿਗੁਰੂ ਦੀ ਸੇਵਾ ਕਰਦੇ, ਕਿਉਂਕਿ ਮਹਾਰਾਜ ਦਾ ਉਪਦੇਸ਼ ਬੜਾ ਸੋਭਨੀਕ ਹੈ, ਸੁਹਾਵਣਾ, ਸ੍ਰੇਸ਼ਟ, ਔਰ ਜਿਨ੍ਹਾਂ ਗੁਰੂ ਪਿਆਰਿਆਂ ਨੇ ਪਰਮਾਤਮਾ ਦੇ ਨਾਮ ਨੂੰ ਮਨ 'ਚ ਵਸਾਇਆ ਹੈ। ਹਰ ਨਿਰਮਲ ਹੋਮੈ ਮੈਲ ਗਵਾਏ ਦਰ ਸੱਚਾ ਸੁਭਾ ਪਾਵਣਿਆ। ਕਹਿੰਦੇ ਉਹ ਜਿਹੜਾ ਪਵਿੱਤਰ ਪਰਮਾਤਮਾ ਦੇ ਨਾਮ ਨੂੰ ਜਪ ਕੇ ਇਹ ਜਿਹੜੀ ਹੋਮੇ ਦੀ ਮੈਲ ਲੱਗੀ ਹੋ ਨਾ, ਇਹਨੂੰ ਗੁਆਉਣਾ ਕਰਦੇ, ਦੂਰ ਕਰ ਦਿੰਦੇ, ਦਰ ਸੱਚੇ ਸੁਭਾਅ ਪਾਉਂਦੇ, ਫਿਰ ਸੱਚੇ ਦੇ ਦਰਬਾਰ ਵਿੱਚ ਬੜੀ ਸੁਭਾਅ ਪਾਉਂਦੇ। ਵਿੱਚ ਇੱਕ ਵਾਰੀ ਆ ਗਏ, ਅਸੀਂ ਜੀ ਬੜੀਆਂ ਸੁਖਣੀਆਂ ਪੜ੍ਹੀਆਂ, ਬੜਾ ਅਜਬਾਣੀਆਂ ਪੜ੍ਹਦੇ ਰਹੇ, ਸਾਨੂੰ ਕੁਛ ਨਹੀਂ ਮਿਲਿਆ, ਅਸੀਂ ਗ੍ਰੰਥ ਪੜ੍ਹੀਏ। ਮੈਂ ਕਿਹਾ ਵੀ ਤੁਹਾਡੀ ਤਾਂ ਡਿਊਟੀ ਆ, ਕੋਈ ਉਹ ਕਰ ਲਓ, ਕਿੰਨੇ ਜੀ ਵਿਹਲੇ ਹੀ। ਮੈਂ ਕਿਹਾ ਤੁਹਾਨੂੰ ਤਾਂ ਹਾਲੇ ਇੰਨਾ ਹੀ ਗਿਆਨ ਨਹੀਂ, ਇਹ ਸੰਗਤ 'ਚ ਆਈਦਾ ਕਿਵੇਂ ਡਿਊਟੀਆਂ ਪਾਈਆਂ, ਅਤੇ ਖੜ੍ਹੇ ਖੜ੍ਹੇ ਤੁਸੀਂ ਗੱਲਾਂ ਕਰਦੇ ਹਾਂ, ਇਹ ਥੋੜ੍ਹੇ ਜਿਹਾ ਸ਼ਰਮਿੰਦੇ ਜਿਹਾ ਹੋ ਗਿਆ। ਫਿਰ ਸੰਗਤ 'ਚ ਪਹਿਲਾਂ ਤਾਂ ਆਉਣਾ, ਸਿੱਖੋ, ਬਹਿਣਾ, ਰਹਿਣਾ, ਸਹਿਣਾ, ਕਹਿਣਾ, ਫਿਰ ਗੱਲ ਬਣਦੀ। ਫਿਰ ਜਿਹਨੇ ਦੱਸਿਆ ਵੀ ਆਹ ਗੱਲਾਂ ਹੈਗੀਆਂ, ਅੱਗੇ ਤਾਂ ਹੈ ਨਹੀਂ, ਆਹ ਦੋਸ਼ ਹੈਗੇ ਆ। ਅਤੇ ਮੈਂ ਕਿਹਾ ਫਿਰ ਤੁਹਾਨੂੰ ਕੀ ਪ੍ਰਾਪਤ ਹੋਇਆ? ਜਦੋਂ ਕੁਛ ਵੀ ਨਹੀਂ ਪ੍ਰਾਪਤ ਹੋਇਆ, ਕਹਿੰਦੇ ਅਸੀਂ ਤਾਂ ਵੀ ਭੁਲੇਖੇ 'ਚ ਸੀ। ਇਸ ਤਰ੍ਹਾਂ ਬਹੁਤੀ ਦੁਨੀਆ ਭਰਮਾਂ 'ਚ ਭੁੱਲੀ ਹੋਈ ਆਪਣੇ ਨੂੰ ਸਮਝਣ ਲੱਗ ਪੈਂਦੀ, ਅਤੇ ਅਸੀਂ ਕੁਝ ਮਿਲ ਗਿਆ, ਹੁੰਦਾ ਕੁਛ ਵੀ ਹੈ ਨਹੀਂ। ਬਿਨ ਗੁਰਨਾਮ ਨਾ ਪਾਇਆ ਜਾਏ ਸਿੱਧ ਸਾਧਕ ਰਹੇ ਵਿਲਾਏ। ਹੁਣ ਦੇਖੋ ਆ ਗੁਰੂ ਨਾਥ ਗੁਰੂ ਮਹਾਰਾਜ ਦਾ ਸਮੇਤ ਪਰਬਤ 'ਚ ਕਿੰਨੀਆਂ ਰਿੱਧੀਆਂ ਸਿੱਧੀਆਂ ਵੀ ਪਾ ਲਈਆਂ, ਪਰ ਨਾਮ ਦੀ ਬਰਕਤ ਅੰਦਰ ਸ਼ਾਂਤੀ ਹੈ ਨਾ। ਕਰਾਮਾਤਾਂ ਦਿਖਾ ਕੇ ਸੋਨੀ ਕੀ ਕਰਾਂਗੇ ਡਰਾ ਕੇ? ਜਿੱਥੇ ਕਰਾਮਾਤ ਦਿਖਾਉਣੀ ਸੀ, ਬਾਬਰ ਦੀ ਤੋਪ ਦਾ ਮੂੰਹ ਨਹੀਂ ਬੰਦ ਕੀਤਾ, ਉੱਥੇ ਇਹਨਾਂ ਦੀ ਮੈਡੀਟੇਸ਼ਨ ਨਹੀਂ ਕੀਤਾ ਕੁਛ ਨਹੀਂ। ਹੈਂ, ਕਿਸ ਤਰ੍ਹਾਂ ਲੜਕੀਆਂ ਦੀ ਇੱਜ਼ਤ ਰੁਲਦੀ ਰਹੀ, ਧਰਮ ਸਥਾਨ ਢਾ ਢਾ ਕੇ ਮਸੀਤਾਂ ਬਣਾਤੀਆਂ, ਪਰ ਉੱਧਰ ਨਹੀਂ ਕਰਾਮਾਤ ਕਿਸੇ ਦੀ ਚੱਲੀ। ਉੱਥੋਂ ਫਿਰ ਲੋਕ ਗਏ ਪਹਾੜਾਂ 'ਚ ਜਾ ਕੇ, ਬਿਨ ਗੁਰਨਾਮ ਨਾ ਪਾਇਆ ਜਾਏ। ਉੱਥੇ ਗੁਰੂ ਮਹਾਰਾਜ ਜਿਹੜੇ ਖਾਲਸੇ ਸੀ, ਉਹ ਦੇਖ ਲਓ, ਉਹ ਸੇਵਾ ਕਰਦੇ, ਨਾਮ ਜਪਦੇ ਆ, ਸਿਮਰਨ ਕਰਦੇ, ਧਰਮ ਯੁੱਧ ਕਰਦੇ ਵੀ ਨਾਮ ਜਪਦੇ ਆ। ਉਹਨਾਂ ਨੂੰ ਬੇਬਰਕਤ ਮਿਲੀ, ਆਪਣੀ ਵੀ ਦੁਨੀਆਂ ਦੀ ਵੀ ਇੱਜ਼ਤ ਬਚਾਈ, ਰੱਖਿਆ ਕੀਤੀ ਦੇਸ਼ ਦੀ, ਕੌਮ ਦੀ, ਸਮਾਜ ਦੀ। ਬਿਨ ਗੁਰਨਾਮ ਨਾ ਪਾਇਆ ਜਾਂ ਬਿਨਾਂ ਗੁਰੂ ਤੋਂ ਪਰਮੇਸ਼ਰ ਦਾ ਨਾਮ ਨਹੀਂ ਪਾਇਆ ਜਾਂਦਾ। ਸਿੱਧ ਸਾਧਕ ਰਹੇ ਗੁਰਾਂ, ਸਿੱਧ ਸੀ ਬੜੇ ਬੜੇ ਜਿਹੜੇ ਸਿੱਧੀਆਂ ਵਾਲੇ, ਸਾਧਕ ਜਿਹੜੇ ਸਾਧਨਾ ਕਰਨ ਵਾਲੇ, ਉਹ ਬਿਲਲਾਏ ਮੈਨੇ ਬਰਲਾਪ ਹੀ ਕਰਦੇ ਰਹੇ, ਆਏ ਕਲਾਪ ਕਰਦੇ ਰਹੇ, ਮਿਲਿਆ ਕੁਛ ਵੀ ਨਹੀਂ। ਰੌਲਾ ਤਾਂ ਬਹੁਤ ਪਾਉਂਦੇ ਰਹੇ, ਸਾਨੂੰ ਆਹ ਮਿਲ ਗਿਆ, ਪੱਲੇ ਕੁਛ ਨਾ ਸੀ। ਬਿਨ ਗੁਰ ਸੇਵੇ ਸੁੱਖ ਨਾ ਹੋਵੀ, ਪੂਰਾ ਭਾਗੁਰ ਪਾਵਣ। ਬਿਨਾਂ ਸਤਿਗੁਰੂ ਦੀ ਸੇਵਾ ਕੀਤੇ ਕਦੇ ਕਿਸੇ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਸੇਵਾ ਫਿਰ ਮਰਜ਼ੀ ਵੜੇ ਕਰਕੇ ਕਰਨੀ ਪੈਂਦੀ ਹੈ, ਹੁਕਮ ਦੇ ਵਿੱਚ ਕਰਨੀ ਪੈਂਦੀ ਹੈ। ਪੂਰੇ ਸਤਿਗੁਰਾਂ ਦੇ ਕਹਿੰਦੇ ਫਿਰ ਹਾਂਜੀ, ਪੂਰਾ ਭਾਗੁਰ ਪਾਵਣ, ਪੂਰੇ ਭਾਗਾਂ ਨਾਲ ਸਤਿਗੁਰ ਸੱਚੇ ਪਾਤਸ਼ਾਹ ਪ੍ਰਾਪਤ ਹੁੰਦੇ। ਇਹ ਮਨ ਆਲਸੀ ਕੋਈ ਗੁਰਮੁਖ ਵੀ ਕਹਿ ਮੋਰਚਾ ਨਾ ਲੱਗ ਹੈ ਜਾਂ ਹੁਣ ਮੈਂ ਸੁੱਖ ਹੈ, ਇਹ ਮਨ ਨੂੰ ਆਰਸੀ ਮੈਂ ਨਹੀਂ ਸ਼ੀਸ਼ਾ, ਆਰਸੀ ਨੂੰ ਸ਼ੀਸ਼ਾ, ਇਹਨੂੰ ਸ਼ੀਸ਼ੇ ਨੂੰ ਸ਼ੁੱਧ ਕਰ ਲਵੇ। ਉਹ ਕੋਈ ਬਿਰਲੇ ਹੈ ਜਿਹੜੇ ਪਰਮਾਤਮਾ ਨੂੰ ਵੇਖਦੇ ਆ, ਕਿਉਂਕਿ ਮਨ ਰੂਪੀ ਜਿਹੜਾ ਸ਼ੀਸ਼ਾ, ਇਹਨੂੰ ਕੋਈ ਬਿਰਲੇ ਗੁਰਮੁਖ ਪਵਿੱਤਰ ਕਰਦੇ ਆ, ਉਹ ਆਪਣੇ ਆਤਮਾ ਰੂਪੀ ਮੂੰਹ ਨੂੰ ਦੇਖ ਲੈਂਦੇ ਆ। ਕਦੋਂ? ਜਾਂ ਹੁਣ ਮੈਂ ਸੁੱਖ ਹੈ, ਜਦੋਂ ਹੁਣ ਮੈਨੂੰ ਸੁੱਖ ਹੈ, ਮੈਨੇ ਸਕਾ ਦੇਵੇ। ਹਾਂਜੀ, ਔਰ ਅਵਿਦਿਆ ਰੂਪੀ ਜਿਹੜਾ ਮੋਰਚਾ ਮੈਨੇ ਜੰਗਾਲ ਲਗਾਇਆ, ਇਹ ਦੂਰ ਕਰ ਦੇਵੇ। ਇਹ ਜਿਹੜੇ ਕਾਮ ਕ੍ਰੋਧ ਆਦਿ ਦੁਸ਼ਮਣਾਂ, ਇਹਨਾਂ ਨਾਲ ਮੋਰਚਾ ਫਿਰ ਜਿੰਨਾ ਚਿਰ ਉਹ ਜੰਗ ਨਹੀਂ ਲਾਉਂਦਾ, ਇਹਨਾਂ ਦੇ ਵਿਜੇ ਪ੍ਰਾਪਤ ਨਹੀਂ ਕਰਦਾ, ਉਨਾ ਚਿਰ ਆਤਮਾ ਗਿਆਨ ਕਿੱਥੋਂ ਹੋ ਜਾਊਗਾ? ਹਾਂਜੀ, ਜਿੰਨਾ ਚਿਰ ਮਨ 'ਚੋਂ ਪੰਜ ਦੇ ਵਿਕਾਰ ਹੀ ਨਹੀਂ ਪੰਜ ਮਿਟੇ, ਅਤੇ ਫਿਰ ਇਹਨੂੰ ਉੱਥੋਂ ਕਾਹਦਾ ਗਿਆਨ ਹੋਣਾ, ਕਾਹਦਾ ਪ੍ਰਕਾਸ਼ ਹੋਣਾ, ਕਾਹਦੀ ਪ੍ਰਾਪਤੀ ਹੋਣੀ? ਅਨੰਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰਸਬ ਦੀ ਸੱਚ ਸਮਾ ਬਣਿਆ, ਜਿਹੜੇ ਗੁਰੂ ਪਿਆਰੇ ਪਵਿੱਤਰ ਸਤਿਗੁਰਾਂ ਦਾ ਉਪਦੇਸ਼ ਅਥਵਾ ਬਾਣੀ ਨੂੰ ਅਨਹਤ ਵਜਾਏ, ਇੱਕ ਰਸ ਵਜਾਏ ਮੈਨੇ ਉਚਾਰਦੇ ਹੈ, ਉਹ ਜਿਹੜੇ ਗੁਰੂ ਪਿਆਰੇ ਹੈ, ਗੁਰੂ ਦੇ ਸ਼ਬਦ ਦਾ ਅਭਿਆਸ ਕਰਨ ਵਾਲੇ ਹੈ, ਉਹ ਸੱਚੇ ਪਰਮਾਤਮਾ ਦੇ ਵਿੱਚ ਸਮਾ ਜਾਂਦੇ ਆ, ਭੇਦ ਹੋ ਜਾਂਦੇ ਹਨ। ਬਿਨ ਸਤਿਗੁਰ ਕੇ ਉਹਨਾਂ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਹੈ। ਬਿਨਾਂ ਗੁਰੂ ਮਹਾਰਾਜ ਕਿਰਪਾ ਤੋਂ ਕਿਸੇ ਤਰ੍ਹਾਂ ਉਹਦਾ ਦਰਸ਼ਨ ਨਹੀਂ ਦੇਖਿਆ ਜਾ ਸਕਦਾ। ਸਤਿਗੁਰਾਂ ਦੀ ਕਿਰਪਾ ਕਰਕੇ ਇਸਦਾ ਸ਼ੁੱਧ ਹੁੰਦਾ ਹੈ, ਬਖਸ਼ਿਸ਼ ਹੁੰਦੀ ਹੈ, ਫਿਰ ਉਹ ਦਰਸ਼ਨ ਕਰਾ ਦਿੱਤਾ ਮਹਾਰਾਜ ਨੇ। ਹੁਣ ਦੇਖੋ, ਬਲੀ ਭੰਡਾਰੀ ਲੈ ਲਓ, ਕੀ ਇੱਕ ਪਾਣੀ ਦੀ ਬੁੱਕ 'ਤੇ ਕਿੱਥੇ ਬੈਠਾ ਹੈ, ਕਿੱਡਾ ਪਹਾੜ ਰੋੜਿਆ, ਮਹਾਰਾਜ ਪੰਜਾ ਲਾ ਕੇ ਰੋਕਿਆ, ਪਾਣੀ ਵੀ ਖਿੱਚ ਲਿਆ, ਕਈ ਚਰਨਾਂ 'ਚ ਡਿੱਗਿਆ, ਮਾਫ਼ੀ ਮੰਗੀ। ਇਹ ਮਹਾਰਾਜ ਨੇ ਦੱਸਿਆ ਵੀ ਉਹ ਰਸਤਾ ਕੀ ਹੈ। ਇਸੇ ਤਰ੍ਹਾਂ ਹੋਰ ਕਿੰਨੇ ਲੈ ਲਓ, ਚਰਾਸੀ ਸਿੱਧ ਸੀ ਗੋਰਖਨਾਥ, ਬੜੀਆਂ ਚਰਚਾ ਕੀਤੀਆਂ, ਫਿਰ ਦੱਸਿਆ ਤੁਸੀਂ ਤਾਂ ਭਟਕ ਗਏ ਅਸਲੀ ਰਸਤੇ ਤੋਂ। ਫਿਰ ਮਹਾਰਾਜ ਨੇ ਉਹਨਾਂ ਨੂੰ ਸੋਝੀ ਦਿੱਤੀ, ਆਪੇ ਆਪ ਮਿਲ ਰਹੇ, ਸਹਿਜੇ ਸਹਿਜ ਸਮਾ ਬਣਿਆ। ਇਸ ਤਰ੍ਹਾਂ ਬੜੇ ਬੜੇ ਪੰਡਿਤ ਸੀ, ਬੜੇ ਬੜੇ ਸਾਧਨਾ ਕਰਨ ਵਾਲੇ ਸੀਗੇ, ਉੱਥੇ ਉਸ ਮਹਾਰਾਜ ਪਹੁੰਚੇ, ਦੱਸਿਆ ਵੀ ਤੁਸੀਂ ਜਿਹੜਾ ਰਸਤਾ ਆ ਉਹਨੂੰ ਸਮਝਿਆ ਨਹੀਂ, ਕਿਹੜਾ ਆ? ਉਹਨਾਂ ਨੂੰ ਸੋਝੀ ਮਹਾਰਾਜ ਜਾ ਦਿੰਦੇ ਰਹੇ, ਆਪੇ ਆਪ ਮਿਲ ਰਹੇ ਆ। ਉਹ ਪਰਮਾਤਮਾ ਆਪੇ ਆਪ ਬੜਾ ਆਜ਼ਾਦ ਆ, ਸੁਤੰਤਰ ਆ, ਉਹ ਸਾਰਿਆਂ 'ਚ ਮਿਲ ਰਿਹਾ, ਕਿਉਂਕਿ ਉਹ ਆਪਣੀ ਮਰਜ਼ੀ 'ਚ। ਅਤੇ ਜੇ ਬੰਦੇ ਦੇ ਅਧੀਨ ਹੋ ਕੇ ਕਹੂਗਾ ਕਿ ਤੂੰ ਉੱਥੇ ਨਾ ਜਾਈ, ਮੇਰੇ ਕੋਲ ਪਰ ਆਬਿਓ ਨਹੀਂ, ਉਹ ਤਾਂ ਜਿੱਥੇ ਪਿਆਰ ਚੜ੍ਹਦਾ ਉੱਥੇ। ਆਪੇ ਆਪ ਆਪਣੇ ਆਪ ਸੁਤੰਤਰ ਆਪ ਸਾਰਿਆਂ 'ਚੋਂ ਮਿਲ ਰਿਹਾ, ਆਪੇ ਆਪ ਮਿਲ ਰਿਹਾ, ਆਪ ਹੀ ਮਿਲ ਰਿਹਾ, ਸਹਿਜੇ ਸਹਿਜ ਸਮਾ ਬਣਿਆ। ਉਹ ਪਰਮਾਤਮਾ ਸੰਸਾਰ ਨੂੰ ਬਣਾ ਕੇ ਇਹਦੇ 'ਚ ਮਿਲ ਰਿਹਾ ਸਹਿਜਮੈਂ ਨੇ, ਜਿਹੜਾ ਸਤ ਸਰੂਪੀ ਪਰਮੇਸ਼ਰ ਹੈ ਉਹਦੇ ਸਹਿਜੇ ਗਿਆਨ ਕਰਕੇ ਸਮਾਉਂਦਾ ਆ। ਅਤੇ ਜਿੰਨਾ ਚਿਰ ਆਤਮਾ ਦਾ ਗਿਆਨ ਨਹੀਂ ਹੁੰਦਾ ਉਨ੍ਹਾਂ ਚਿਰ ਤਾਂ ਗੱਲ ਬਣਨੀ ਨਹੀਂ। ਗੁਰਮੁਖ ਵੈ ਸੋ ਇੱਕ ਸੋ ਨਿਵਲਾਏ, ਦੂਜਾ ਪਰਮਗੁਰ ਸਬਦ ਜਲਾਏ। ਜਿਹੜੇ ਗੁਰਮੁਖ ਪਿਆਰੇ ਗੁਰਮੁਖਤਾ ਹੀ ਧਾਰ ਲੈਂਦੇ ਆ ਉਹ ਇੱਕ ਪਰਮਾਤਮਾ ਨਾਲ ਬਿਰਤੀ ਜੋੜਦੇ, ਔਰ ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਜਿਹੜਾ ਦਵੈਸ਼ ਵਾਲਾ ਭਾਵ ਆ, ਹਾਂਜੀ, ਉਹ ਭਰਮ ਨੂੰ ਜਲਾਏ ਮੈਨੇ ਸਾੜ ਦਿੰਦੇ। ਇਹ ਵੀ ਭਰਮ ਪਿਆ ਨਾ ਮੈਨੂੰ, ਇੱਥੋਂ ਨਹੀਂ ਮਿਲਿਆ ਉੱਥੋਂ ਮਿਲ ਜਾਊਗਾ। ਜਿਵੇਂ ਮਿਰਗ ਤ੍ਰਿਸ਼ਨਾ ਦਾ ਜਲ ਹੁੰਦਾ ਉਹ ਰੇਤਾ ਚਮਕਦਾ, ਅਤੇ ਹਰਨ ਦੌੜਦੇ ਸ਼ਾਇਦ ਪਾਣੀ ਨੂੰ ਦੌੜ ਦੌੜ ਕੇ ਪ੍ਰਾਣ ਦੇ ਦਿੰਦੇ ਪਾਣੀ ਕਿੱਥੇ ਰੇਤੇ ਜੋ, ਉਹਨੂੰ ਮਿਰਗ ਤ੍ਰਿਸ਼ਨਾ ਦਾ ਜਲ ਕਹਿੰਦੇ ਆ। ਹਾਂਜੀ, ਮਿਰਗ ਨੂੰ ਤ੍ਰਿਸ਼ਨਾ ਜਿਹੜੇ ਪਿਆਸਾ ਲੱਗਦੀ ਭੱਜਦਾ, ਉਹ ਚਮਕਦਾ ਰੇਤਾ ਹੁੰਦਾ ਸੂਰਜ ਦਿੰਦੇ ਤ੍ਰਿਸ਼ਨ, ਅਤੇ ਉਹ ਵੀ ਭਰਮ ਦੇ ਵਿੱਚ ਹੀ ਪ੍ਰਾਣ ਦੇ ਦਿੰਦਾ। ਇਸੇ ਤਰ੍ਹਾਂ ਭਰਮ ਦੇ ਨਾਪੇ ਹੀ ਕਸਤੂਰੀ ਹੁੰਦੀ, ਉਹ ਝਾੜੀਆਂ ਸੁੰਘਦਾ ਫਿਰਦਾ ਜਾ ਕੇ ਖੱਡੇ ਢੇਰ ਸੁਣਦਾ ਕਸਤੂਰੀ ਅੰਦਰ ਹੀ। ਇਸ ਤਰ੍ਹਾਂ ਬਹੁਤ ਲੋਕ ਮਿਰਗ ਤ੍ਰਿਸ਼ਨਾ ਦੇ ਜਲ ਨੂੰ ਭਟਕਦੇ ਆ ਕਿ ਉੱਥੋਂ ਮਿਲ ਜੂ, ਉੱਥੋਂ ਪਿਆਸ ਬੁੱਝੂ, ਉੱਥੋਂ ਬੁੱਝੂ, ਉਹ ਬੁੱਝਦੀ ਨਹੀਂ ਹੈ, ਜੀਵਨ ਗੁਆ ਲੈਂਦੇ। ਕਾਇਆ ਅੰਦਰ ਬਣਜ ਕਰੇ ਵਾਪਾਰਾ, ਨਾਮ ਨਦਾਨ ਸਜ ਪਾਵਣ, ਕਹਿੰਦੇ ਕਾਇਆ ਮੈਨੇ ਸਰੀਰ ਦੇ ਅੰਦਰ, ਹਾਂਜੀ, ਜਿਹੜਾ ਵਪਾਰੀ ਬਣ ਕੇ ਨਾ ਫਿਰ ਸ਼ੁਭ ਗੁਣਾਂ ਦਾ ਵਪਾਰ ਕਰਦਾ, ਉਹ ਫਿਰ ਸੱਚੇ ਨਾਮ ਦੇ ਖਜ਼ਾਨੇ ਨੂੰ, ਗੁਰੂ ਮਹਾਰਾਜ ਦੀ ਬਖਸ਼ ਨਾਮ ਦਾ ਨਿਧਾਨ ਖਜ਼ਾਨਾ ਇਹਨੂੰ ਪਾਵਣ ਆ ਪ੍ਰਾਪਤ ਕਰ ਲੈਂਦਾ ਸੱਚੇ ਨਾਲ ਜੁੜ ਕੇ। ਗੁਰਮੁਖ ਕਰਨ ਹਰ ਕੀਰਤ ਸਾਰ, ਗੁਰਮੁਖ ਪਾਏ ਮੁਖ ਦੁਆਰ। ਜਿਹੜੇ ਮੂਹੀ ਗੁਰਾਂ ਤੋਂ ਉਪਦੇਸ਼ ਲੈ ਕੇ ਗੁਰੂ ਦਾ ਉਪਦੇਸ਼, ਹਾਂਜੀ, ਉਹਦੀ ਜਿਹੜੀ ਕੀਰਤੀ ਰੂਪੀ ਸਾਰ, ਉਹਦੀ ਕੀਰਤੀ ਉਸ ਤੱਕ ਆ, ਸਾਰ ਸ੍ਰੇਸ਼ਟ ਉਪਮਾ ਨੂੰ ਕਰਦੇ ਆ, ਗੁਰੂ ਦੀ ਵਡਿਆਈ ਕਰਦੇ ਆ। ਕਹਿੰਦੇ ਉਹ ਜਿਹੜੇ ਐਸੇ ਮਹਾਂਪੁਰਖ ਆ, ਉਹ ਮੁਕਤੀ ਦਾ ਦਰਵਾਜ਼ਾ ਪਾਉਣੇ ਗਿਆਨ ਉਹਨੂੰ ਪਾ ਲੈਂਦੇ, ਕਿਉਂਕਿ ਆਤਮਾ ਦੇ ਗਿਆਨ ਤੋਂ ਇਹਨਾਂ ਤੋਂ ਸੋਝੀ ਹੋਣੀ। ਮੰਦਨ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣ, ਜਿਹੜੇ ਦਿਨ ਰਾਤ ਉਹਦੇ ਰੰਗ ਪ੍ਰੇਮ 'ਚ ਰੱਤੇ ਹੋਏ ਆ, ਉਹ ਪਰਮਾਤਮਾ ਦੇ ਗੁਣ ਗਾਉਂਦੇ ਆ। ਔਰ ਕਹਿੰਦੇ ਨਿਰੰਕਾਰ ਦਾ ਮਹਿਲ ਸਰੂਪ ਹੈ, ਜਿਹੜਾ ਨਿਰੰਕਾਰ ਪਰਮੇਸ਼ਰ ਨੂੰ ਮਹਿਲ ਸਰੂਪ ਦੇ ਅੰਦਰ ਬੁਲਾ ਲੈਂਦਾ, ਉਹ ਗੁਰਮੁਖ ਉਹਨਾਂ 'ਤੇ ਕਿਰਪਾ ਕਰ ਦਿੰਦੇ। ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਪਾਗਮਨ ਸ਼ਬਦ ਵਸਾਇਆ। ਸਤਿਗੁਰ ਸੱਚੇ ਪਾਤਸ਼ਾਹ ਦਾ ਮਿਲਾਇਆ ਦਾਤਾ ਕੌਣ ਹੈ? ਪਰਮੇਸ਼ਰ, ਫਿਰ ਉਹ ਮਿਲਦਾ। ਪੂਰੇ ਭਾਗਾਂ ਵਾਲੇ ਜਿਹੜੇ ਉਹ ਆਪਣੇ ਮਨ ਦੇ ਅੰਦਰ ਹਰ ਵੇਲੇ ਗੁਰੂ ਦੇ ਸ਼ਬਦ ਉਪਦੇਸ਼ ਨੂੰ ਵਸਾ ਕੇ ਰੱਖਦੇ, ਭਟਕਦੇ ਨਹੀਂ, ਦ੍ਰਿੜਤਾ ਦੇ ਨਾਲ ਕਮਾਈ ਕਰਦੇ। ਨਾਨਕ ਨਾਮ ਮਿਲੇ ਵਡਿਆਈ, ਹਰ ਸੱਚੇ ਕੇ ਗੁਣ ਗਾਵਣ। ਉਹ ਮਹਾਰਾਜ ਕਹਿੰਦੇ ਆ, ਨਾਮ ਜਪਣ ਕਰਕੇ ਸੱਚੇ ਪਰਮਾਤਮਾ ਦੇ ਗੁਣ ਗਾਉਣੇ ਨਾਲ ਦਰਗਾਹ ਦੇ ਵਿੱਚ ਇਸ ਪੁਰਸ਼ ਨੂੰ ਵਡਿਆਈ ਮਿਲਦੀ ਹੈ, ਬਰਕਤ ਮਿਲਦੀ ਹੈ। ਮਾਝ ਮਹਲਾ ਤੀਜਾ, ਆਪ ਵੰਜਾਏ ਤਾਂ ਸਭ ਕੁਛ ਪਾਏ, ਗੁਰੂ ਸਭ ਦੀ ਸੱਚੀ ਲਵਲਾਏ। ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਆ, ਉਹ ਸ਼ਬਦ ਦੀ ਬਰਕਤ ਨਾਲ ਸੱਚੇ ਲਿਵ ਲਾਉਂਦੇ ਆ। ਵਿਅਕਤੀ ਜਿਹੜੀ ਹਰ ਵੇਲੇ ਜੋੜ ਕੇ ਰਾਹ ਦਿਖਾਵਾ ਨਹੀਂ ਕਰਦੇ, ਇਸ ਤਰ੍ਹਾਂ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਫਿਰ ਆਪ ਜਿਹੜਾ ਹੰਕਾਰ ਵੰਜਾਏ ਮੈਨੇ ਇਹਨੂੰ ਗਵਾ ਦਿੰਦੇ, ਹੰਕਾਰ ਨੂੰ ਦੂਰ ਕਰ ਦਿੰਦੇ। ਫਿਰ ਸਾਰਾ ਕੁਝ ਕਹਿੰਦੇ ਉਹ ਸ਼ੁਭ ਗੁਣ ਜਿਹੜੇ ਉਹਨਾਂ ਨੂੰ ਪ੍ਰਾਪਤ ਕਰ ਲੈਂਦੇ ਆ। ਗੁਰਸਬ ਦੀ ਸੱਚੀ ਦਾ ਗੁਰੂ ਦੇ ਸ਼ਬਦ ਵਿੱਚ ਸੱਚੀ ਲਿਵ ਲਾਉਂਦੇ, ਪਖੰਡ ਦੀ ਆਪਾ ਭਾਵ ਗਵਾ ਕੇ ਸਾਰਾ ਕੁਛ ਪਾ ਲੈਂਦੇ। ਸੱਚ ਬਣ ਜਾਇ, ਸੱਚ ਸੰਗ੍ਰਹਿ, ਸੱਚ ਵਪਾਰ ਕਰਾਵਣ। ਉਹ ਗੁਰੂ ਪਿਆਰੇ ਜਿਹੜੇ ਆ ਕਿ ਸਤਿਗੁਰਾਂ ਦੇ ਪਾਸੋਂ ਸੱਚੇ ਨਾਮ ਨੂੰ ਬਣਜੇ ਮੈਨੇ ਖਰੀਦਦੇ ਆ, ਅਤੇ ਹਿਰਦੇ ਵਿੱਚ, ਹਾਂਜੀ, ਸੱਚੇ ਨਾਮ ਨੂੰ ਸ਼ੁਭ ਗੁਣਾਂ ਨੂੰ ਸੰਗ੍ਰਹਿ ਮੈਨੇ ਇਕੱਠਾ ਕਰਦੇ, ਅਤੇ ਹੋਰਨਾਂ ਪਾਸੋਂ ਵੀ ਸੱਚਾ ਜਿਹੜਾ ਨਾਮ ਉਹਦਾ ਵਪਾਰ ਕਰਾਉਂਦੇ। ਉਹ ਵਾਰੀ ਜੋ ਵਾਰੀ ਹਰਗੁਣ ਨੰਦਨ ਗਾਵਣ, ਕਹਿੰਦੇ ਹੁਣ ਅਸੀਂ ਸਦਾ ਹੀ ਮਨਬਾਣੀ ਸ਼ੀਲ ਕਰਕੇ ਉਹਨਾਂ ਤੋਂ ਬਲਿਹਾਰ ਜਾਂਦੇ, ਉਹ ਅਨ ਦਿਨ ਦਿਨ ਰਾਤ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਆ। ਇਹ ਨਹੀਂ ਕਿ ਛੱਡ ਕੇ ਬਹਿ ਜਾਂਦੇ ਆ, ਆਪਣਾ ਕਾਰੋਬਾਰ ਵੀ ਕਰਦੇ ਆ, ਹਾਂਜੀ, ਅਤੇ ਨਾਮ ਜਪਦੇ ਰਹਿੰਦੇ। ਹੁਣ ਤੇਰਾ ਤੂੰ ਠਾਕਰ ਮੇਰਾ ਸ਼ਬਦ ਵਡਿਆਈ ਦੇ ਬਣਿਆ ਰਹੋ, ਕਿ ਪਰਮੇਸ਼ਰ ਅਸੀਂ ਆਪ ਦੇ ਦਾਸ ਹਾਂ, ਤੁਸੀਂ ਸਾਡੇ ਠਾਕਰ ਮਾਲਕ। ਜਿਹੜੇ ਸਤਿਗੁਰਾਂ ਦੇ ਉਪਦੇਸ਼ ਵਿੱਚ ਲੱਗ ਗਏ ਆ, ਮਹਾਰਾਜ ਕਿਰਪਾ ਕਰਕੇ ਉਹਨਾਂ ਨੂੰ ਨਾਮ ਜਪਣ ਦੀ ਵਡਿਆਈ ਦੇ ਦਿੰਦੇ ਹਨ। ਵੇਲਾ ਵਕਤ ਸਭ ਸੁਹਾਇਆ, ਜਿਸ ਸੱਚਾ ਮੇਰੇ ਮਨ ਪਾਇਆ। ਕਹਿੰਦੇ ਉਹ ਜਿਹੜਾ ਵੇਲਾ ਦਿਨ, ਉਹ ਵੇਲਾ ਕਿਹੜਾ ਦਿਨ, ਅਤੇ ਵਕਤ ਜਿਹੜਾ ਰਾਤ ਆ, ਉਹਨਾਂ ਦਾ ਸਾਰਾ ਸੁਆਇਆ ਮੈਨੂੰ ਬੜਾ ਸੋਭਨੀਕ ਹੋ ਜਾਂਦਾ, ਸਫਲ ਹੋ ਜਾਂਦਾ। ਕਿਉਂਕਿ ਜਿਸ ਵਕਤ ਸੱਚਾ ਪਰਮਾਤਮਾ ਦੇ ਮਨ ਨੂੰ ਭਾ ਗਿਆ, ਸੱਚੇ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਦੇ ਸੱਚ ਪਾਵਣ, ਸੱਚੇ ਸੇਵਿਆ ਜਿਹੜੇ ਸੱਚੇ ਨਾਮ ਦਾ ਜਾਪ ਕਰਨ ਸੱਚੀ ਵਡਿਆਈ ਹੁੰਦੀ ਹੈ, ਔਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਇਹ ਜਿਹੜਾ ਸੱਚਾ ਨਾਮ ਹੈ ਇਹ ਪਾਇਆ ਜਾਂਦਾ। ਭਾਉ ਭੋਜਨ ਸਤਿਗੁਰ ਤੋਂ ਠਹਿ ਪਾਏ, ਅੰਮ੍ਰਿਤ ਸੂਕ ਹੈ ਹਰ ਰਸ ਮਨ ਵਸਾਏ, ਭਾਉ ਮੈਨੇ ਕੀ ਹੈ ਇਹ ਜਿਹੜਾ ਗਿਆਨ ਰੂਪੀ ਅੰਮ੍ਰਿਤ ਭੋਜਨ ਹੈ, ਇਹ ਸਤਿਗੁਰੂ ਜਿਹੜੇ ਤੁਠੇ ਮੈਨੇ ਪ੍ਰਸੰਨ ਹੋ ਜਾਂਦੇ ਫਿਰ ਪ੍ਰਾਪਤ ਹੁੰਦਾ। ਕਿਉਂਕਿ ਬਰਕਤ ਤਾਂ ਮਹਾਰਾਜ ਨੇ ਦੇਣੀ ਹੈ, ਮਹਾਰਾਜ ਦੀ ਪ੍ਰਸੰਨਤਾ ਹੋਣੀ ਹੈ ਸੇਵਾ ਕਰਕੇ, ਅਤੇ ਜੇ ਸੇਵਾ ਨਹੀਂ ਕਰਦੇ ਪ੍ਰਸੰਨਤਾ ਕਿਵੇਂ ਹੋਏਗੀ? ਅਤੇ ਜਦੋਂ ਪ੍ਰਸੰਨ ਹੋ ਜਾਣਗੇ ਫਿਰ ਤੁਹਾਨੂੰ ਉਹ ਬਰਕਤ ਕੁਦਰਤੀ ਮਹਾਰਾਜ ਨੇ ਆਪੇ ਦੇ ਦੇਣੀ ਹੈ। ਅੰਨ ਰਸ ਚੁੱਕਾ ਹਰ ਰਸ ਮਨ ਵਸਾਏ, ਉਹਨਾਂ ਦੇ ਜਿਹੜੇ ਅੰਨ ਮੈਨੇ ਹੋਰ ਰਸ ਹੈ ਉਸ ਪਾਸਿਓਂ ਮਨ ਚੁੱਕ ਜਾਂਦਾ, ਦੁਨੀਆਂ ਦੇ ਰਸਾਂ ਵੱਲੋਂ ਦੂਰ ਹੋ ਜਾਂਦੇ ਆ, ਅਤੇ ਪਰਮਾਤਮਾ ਮਨ ਦੇ ਵਿੱਚ ਪਰਮਾਤਮਾ ਦਾ ਰਸ ਪਸਾਉਣ ਕਰਕੇ ਹੋਰ ਰਸ ਖਤਮ ਹੋ ਜਾਂਦੇ ਆ। ਅੰਨ ਰਸ ਚੁੱਕਾ ਹਰ ਰਸ ਮਨ ਵਸਾਏ, ਜਿਹੜੇ ਹਰੀ ਨਾਮ ਰਸ ਅੰਦਰ ਵਸਾ ਲਿਆ ਦੂਏ ਰਸ ਖਤਮ ਹੋ ਜਾਂਦੇ। ਸੱਚ ਸੰਤੋਖ ਸਹਿਜ ਸੁਖ ਬਾਣੀ ਪੂਰੇ ਗੁਰ ਤੇ ਪਾਵਣ, ਪੂਰੇ ਸਤਿਗੁਰਾਂ ਦੀ ਬਾਣੀ ਤੋਂ ਸੱਚ ਵੀ ਸੰਤੋਖ ਵੀ ਅਤੇ ਜਿਹੜਾ ਅਚੁੱਤ ਸੁੱਖ ਸਦਾ ਰਹਿਣ ਵਾਲਾ ਅਗੇੜ ਉਹ ਸੁੱਖ ਪ੍ਰਾਪਤ ਹੋ ਜਾਂਦਾ। ਸੱਚੀ ਬਾਣੀ ਕੀ ਹੈ? ਸੱਚ ਅਤੇ ਨਾਮ ਬਾਣੀ ਜਿਹੜੀ ਹੈ, ਇਹਦੇ ਨਾਲ ਸੰਤੋਖ ਵੀ ਅਤੇ ਸਹਿਜ ਆਤਮਾ ਤੋਂ ਵੀ ਪ੍ਰਾਪਤ ਹੁੰਦਾ, ਔਰ ਨਾਮ ਜਿਹੜਾ ਪੂਰੇ ਗੁਰਾਂ ਤੋਂ ਪ੍ਰਾਪਤ ਹੁੰਦਾ ਹੈ। ਸਤਿਗੁਰਨਾ ਸੇਵ ਹੈ ਮੂਰਖ ਅੰਧ ਗਵਾਰਾ, ਫਿਰ ਉਹ ਇੱਕ ਥੋਂ ਪਾਇਨ ਮੁਖ ਦੁਆਰਾ। ਜਿਹੜੇ ਅੰਧੇ ਅਗਿਆਨੀ ਜੀਵ ਮੂਰਖ ਗਵਾਰ ਮੈਨੇ ਚੰਡਾ ਲਿਆ, ਉਹ ਸਤਿਗੁਰੂ ਦੀ ਸੇਵਾ ਨਹੀਂ ਕਰਦੇ, ਉਹਨਾਂ ਨੂੰ ਮਾਰਨ ਚੰਡਾਲ ਕਿਹਾ। ਉਹ ਫਿਰ ਕਹਿੰਦੇ ਕਿਸ ਤਰ੍ਹਾਂ ਕਿਹੜੀ ਜਗ੍ਹਾ ਤੋਂ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪਾਉਣਗੇ? ਗੁਰੂ ਤੋਂ ਤਾਂ ਬੇਮੁੱਖ ਹੋ ਗਏ, ਅਤੇ ਹੁਣ ਬ੍ਰਹਮ ਗਿਆਨ ਜਾਂ ਮੁਕਤੀ ਕਿੱਥੋਂ ਪਾ ਲੈਣੀ ਹੈ? ਮਰ ਮਰ ਜੰਮੇ ਫਿਰ ਫਿਰਿਆ ਵਾ, ਜੰਮਦਰ ਝੋਟਾ ਸਾਵਣੇ, ਉਹ ਮਰਦੇ ਆ ਜੰਮਦੇ ਆ, ਮੁੜ ਮੁੜ ਕੇ ਜੰਮਣ ਵੱਲ ਚਾਹੁੰਦੇ ਜਾਂਦੇ ਆ। ਔਰ ਕਹਿੰਦੇ ਜੰਮਾਂ ਦੇ ਦਰਬਾਰ 'ਚ ਵਾਰ ਵਾਰ ਝੋਟਾਂ ਸੱਟਾਂ ਖਾਂਦੇ ਆ, ਮੂੰਹ ਦੀ ਮਾਰ ਖਾਣਗੇ। ਸ਼ਬਦ ਹੈ ਸਾਧ ਜਾਣਿਆ ਤਾਂ ਆਪ ਪਛਾਣੇ, ਨਿਰਮਲ ਬਾਣੀ ਸ਼ਬਦ ਵਖਾਣੇ। ਕਹਿੰਦੇ ਗੁਰੂ ਦੇ ਸ਼ਬਦ ਦਾ ਜਿਹੜਾ ਸਵਾਦ ਰਸ ਜਦੋਂ ਜਾਣ ਲਵੇ ਫਿਰ ਕਹਿੰਦੇ ਆਪਣੇ ਸਰੂਪ ਨੂੰ ਆਤਮਾ ਨੂੰ ਪਛਾਣ ਲੈਂਦਾ। ਕਿ ਫਿਰ ਕਹਿੰਦੇ ਜਿਹੜਾ ਗੁਰੂ ਦੇ ਸ਼੍ਰੀ ਬਾਣੀ ਕਥਨ ਕਰਦੇ ਆ ਅਤੇ ਮਨ ਸ਼ੁੱਧ ਹੋ ਜਾਂਦਾ, ਕਿਉਂਕਿ ਬਾਣੀ ਜਿਹੜੀ ਹੈ ਇਹ ਮਨ ਨੂੰ ਪਵਿੱਤਰ ਕਰਦੀ ਹੈ। ਜਦੋਂ ਸ਼ਬਦ ਦਾ ਵਿਖਿਆਨ ਕਰਦੇ ਸੱਚਾ ਸੇਵ ਸਦਾ ਤੋਂ ਪਾਣ ਨੌਨੇ ਨਾਮ ਮਨੋ ਸਾਵਣੇ। ਕਹਿੰਦੇ ਸੱਚੇ ਸਤਿਗੁਰਾਂ ਦੇ ਸੇਵਕ ਜਿਹੜੇ ਆ ਉਹ ਨੌ ਨਿਧੀਆਂ 18 ਸਿੱਧੀਆਂ ਹਾਂਜੀ ਨਾਮ ਦੀ ਕਮਾਈ ਕਰਕੇ ਪ੍ਰਾਪਤ ਕਰ ਲੈਂਦੇ। ਜਿਹੜੇ ਨਾਮ ਨੂੰ ਮਨ ਦਸਾਉਂਦੇ ਆ ਉਹ ਫਿਰ ਜਿਹੜਾ ਆਤਮਾ ਅਚੁੱਤ ਸੁੱਖ ਸਦਾ ਰਹਿਣ ਵਾਲਾ ਉਹਨੂੰ ਪਾ ਲੈਂਦੇ ਆ। ਜਦੋਂ ਨਾਮ ਨੂੰ ਮਨ ਵਸਾਉਂਦੇ ਆ ਤਾਂ ਐਸਾ ਸੁੱਖ ਮਿਲ ਜਾਂਦਾ, ਸੋ ਸੰਨ ਸੁਹਾਇਆ ਜੋ ਹਰ ਮਨ ਵਸਾਇਆ ਸਤਸੰਗਤ ਵੈ ਹਰ ਗੁਣ ਗਾਇਆ। ਉਹ ਕਹਿੰਦੇ ਸਰੀਰ ਰੂਪੀ ਸਥਾਨ ਬੜਾ ਸੋਭਾ ਵਾਲਾ ਵੀ ਹੋ ਜਾਂਦਾ, ਸਫਲ ਵੀ ਹੋ ਜਾਂਦਾ। ਜਿਹੜਾ ਕਹਿੰਦੇ ਮਨ ਕੌਣ ਸ਼੍ਰੋਮਣੀ ਪਰਮੇਸ਼ਰ ਨੂੰ ਜਦੋਂ ਭਾ ਗਿਆ ਮਨਜ਼ੂਰ ਹੋ ਗਿਆ ਹਾਂਜੀ ਉਹਨੂੰ ਚੰਗਾ ਲੱਗਾ। ਕਹਿੰਦੇ ਕਿਉਂਕਿ ਉਹਨਾਂ ਗੁਰੂ ਪਿਆਰਿਆਂ ਨੇ ਸਤਸੰਗ 'ਚ ਬਹਿ ਕੇ ਪਰਮਾਤਮਾ ਦੇ ਗੁਣ ਨੂੰ ਗਾਇਆ, ਉਹ ਫਿਰ ਜਿਹੜਾ ਸ਼੍ਰੋਮਣੀ ਸਾਰਿਆਂ ਦਾ ਮੁਖੀ ਪਰਮੇਸ਼ਰ ਉਹਨੂੰ ਭਾ ਜਾਂਦੇ ਆ। ਅੰਦਨ ਹਰ ਸਾਲ ਆਹਾ ਸੱਚਾ ਨਿਰਮਲ ਨਾਥ ਬਜਾ ਬਣਿਆ, ਉਹ ਦਿਨ ਰਾਤ ਪਰਮਾਤਮਾ ਸੱਚਾ ਜਿਹੜਾ ਉਹਦੀ ਸਲੋਤਾ ਕਰਦੇ ਆ, ਅਤੇ ਨਿਰਮਲ ਨਾਥ ਕਿਹੜਾ ਜਿਹੜਾ ਬ੍ਰਹਮ ਬਜਾ ਬਣਿਆ ਉਹਨਾਂ ਦੇ ਪਰਮੇਸ਼ਰ ਪ੍ਰਗਟ ਹੋ ਕੇ ਆ ਜਾਂਦਾ, ਪ੍ਰਤੱਖ ਦਰਸ਼ਨ ਕਰ ਲੈਂਦੇ। ਮਨਮੁਖ ਕੋਟੀ ਰਾਸ ਕੋਟਾ ਪਾ ਸਾਰਾ ਕੂੜ ਕੰਬਾ ਮੈਨੂੰ ਦੁੱਖ ਲੱਗਦਾ ਭਾਰਾ। ਇਹ ਜਿਹੜੇ ਮਨਮੁਖ ਆ ਇਹਨਾਂ ਦੇ ਕੋਲ ਅਸ਼ਰਧਾ ਰੂਪੀ ਸ਼ਰਧਾ ਹੈ ਨਹੀਂ ਗੁਰੂ 'ਤੇ, ਵਿਸ਼ਵਾਸ ਨਹੀਂ ਹੈ, ਖੋਟੀ ਰਾਸ ਪੂੰਜੀ ਹੈ। ਇਸ ਵਾਸਤੇ ਕਰਮਾਂ ਦਾ ਪਸਾਰਾ ਬਹੁਤ ਖਿਲਾਰਦੇ, ਅਸੀਂ ਐਂ ਕਰ ਲਿਆ ਆਹ ਕਰ ਲਿਆ, ਐਵੇਂ ਸਾਧਨ ਕਰਦੇ ਹਾਂ, ਅਸੀਂ ਐਵੇਂ ਮੈਡੀਟੇਸ਼ਨਾਂ ਕਰਦੇ ਹਾਂ। ਕਹਿੰਦੇ ਕੂੜ ਕਮਾਵਣ ਦੁੱਖ ਲੱਗ ਗਿਆ ਭਾਰਾ, ਉਹ ਝੂਠ ਨੂੰ ਕਮਾਉਂਦੇ ਆ, ਝੂਠਾ ਹੀ ਇਹ ਧਨ ਕਮਾਉਂਦੇ ਆ, ਇਸ ਵਾਸਤੇ ਭਾਰਾ ਮੈਨੂੰ ਬੜਾ ਦੁੱਖ ਲੱਗਦਾ ਆ। ਹਾਂਜੀ ਕਿਉਂਕਿ ਅੰਦਰ ਸ਼ਰਧਾ ਤਾਂ ਹੈ ਨਹੀਂ, ਗੁਰੂ ਤੋਂ ਤਾਂ ਬੇਵਿਸ਼ਵਾਸੇ ਹੋ ਗਿਆ, ਅਤੇ ਬੰਦਿਆਂ 'ਤੇ ਜਾ ਕੇ ਯਕੀਨ ਕਰ ਲਿਆ, ਅਤੇ ਬੰਦਿਆਂ ਨੇ ਕੀ ਦੇਣਾ? ਜੋ ਪੂਰੇ ਸਤਿਗੁਰਾਂ ਦੇ ਘਰੋਂ ਖਾਲੀ ਰਹੇ ਕਿ ਮਨੁੱਖ ਕੀ ਦੇਣਗੇ? ਭਰਮੀ ਭੂਲੇ ਫਿਰਨ ਦਿਨ ਰਾਤੀ ਮਰ ਜਨਮ ਜਨਮ ਗਵਾਵਣ।

ਉਹ ਦੋ ਕੁਜੀਆਂ ਚ ਖਿੱਲਾਂ ਪਾ ਦਿੰਦੇ ਆ ਮੱਕੀ ਦੇ ਦਾਣਿਆਂ ਦੀਆਂ। ਇਹ ਮੱਕੀ ਦੀਆਂ ਖਿੱਲਾਂ ਦਾ ਯਕੀਨ ਬਹੁਤ ਹੈ। ਉਹ ਕਿਵੇਂ ਵਿੱਚ ਹੱਥ ਪਾ ਲੈਂਦਾ ਮੁੱਠ ਮੀਟਦਾ ਨਾ ਦਾਣਿਆਂ ਨੂੰ, ਉਹ ਮੁੱਠ ਵੇਲੇ ਚੌੜੀ ਹੋ ਜਾਂਦੀ ਹੈ ਫਿਰ ਨਿਕਲਦੀ ਨਹੀਂ ਕੁਜੀਆਂ ਚੋਂ, ਉੱਥੋਂ ਫਿਰ ਪੜ ਲੈਂਦੇ ਬਾਂਦਰ ਨੂੰ। ਉਹ ਗੱਲ ਸੰਗਲ ਪਾ ਕੇ ਫਿਰ ਨਚਾਉਂਦੇ ਫਿਰਦੇ ਜਿਹੜੇ ਕਲੰਦਰ ਆ। ਇਸ ਤਰ੍ਹਾਂ ਜੀਵ ਵੀ ਪਦਾਰਥਾਂ ਦੇ ਲਾਲ 'ਚ ਫਸਿਆ ਫਿਰ ਇਉਂ ਨੱਚਦਾ ਫਿਰਦਾ ਟੱਪਦਾ ਫਿਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਆਂਦਨ ਹਰ ਸਲਾਹ ਹੈ ਸਾਚਾ ਨਿਰਮਲ ਨਾਥ ਵਜਾਵਣਿਆ, ਮਨਮੁੱਖ ਖੋਟੀ ਰਾਸ ਖੋਟਾ ਪਸਾਰਾ। ਉਹਨਾਂ ਨੂੰ ਖੋਟੀ ਸ਼ਰਧਾ ਰੂਪੀ ਪੂੰਜੀ ਆ ਰਾਸ, ਉਹਨਾਂ ਦਾ ਪਸਾਰਾ ਜਿਹੜਾ ਉਹ ਵੀ ਕਲਾਰਾ ਝੂਠਾ ਹੀ ਹੈ। ਡੰਬ ਤੇ ਬਹੁਤ ਕਰਦੇ ਕੂੜ ਕਮਾਉਣ, ਝੂਠੀ ਕਿਰਤ ਕਮਾਉਂਦੇ ਆ, ਦੁੱਖ ਲਾ ਗਏ ਭਾਰਾ ਬੜਾ ਭਾਰੀ ਫਿਰ ਦੁੱਖ ਲੱਗਦਾ। ਭਰਮੇ ਫੂਲੇ ਕਰਨ ਦਿਨ ਰਾਤੀ ਮਰ ਜਨਮੇ ਜਨਮ ਗਵਾਉਣੇ, ਭਰਮੇ ਫੂਲੇ ਕਰਦੇ ਰਾਤ ਮਰਦੇ ਆ ਜੰਮਦੇ ਜਨਮ ਗਵਾ ਲੈਂਦੇ। ਸੱਚਾ ਸਾਹਿਬ ਮੈਂ ਅੱਤ ਪਿਆਰਾ ਪੂਰੇ ਗੁਰ ਕਾ ਸਬਦ ਅਧਾਰਾ। ਉਹ ਸੱਚਾ ਸਾਹਿਬ ਅੱਤ ਮੇਰੇ ਸਾਨੂੰ ਬਹੁਤ ਪਿਆਰਾ ਲੱਗ ਰਿਹਾ, ਪੂਰੇ ਸਤਿਗੁਰਾਂ ਦੇ ਉਪਦੇਸ਼ ਕਰਕੇ ਕਹਿੰਦੇ ਸਾਨੂੰ ਪੂਰਾ ਅਧਾਰਾ ਮੈਨੇ ਆਸਰਾ ਮਿਲਿਆ ਹੋਇਆ। ਨਾਨਕ ਨਾਮ ਮਿਲਿਆ ਵਿੜਿਆ ਇਹ ਦੁੱਖ ਸੁੱਖ ਸਮ ਕਰ ਜਾਣਨੇ ਆ। ਮਹਾਰਾਜ ਕਹਿੰਦੇ ਜਿਹਨਾਂ ਨੂੰ ਦੁੱਖ ਸੁੱਖ ਨੂੰ ਇੱਕ ਸਮਾਨ ਜਾਣ ਲਿਆ ਨਾ, ਅਤੇ ਉਹ ਨਾਮੀ ਜਿਹੜਾ ਪਰਮੇਸ਼ਰ ਹੈ ਉਹਦੇ ਦਰਬਾਰ 'ਚ ਉਹਨਾਂ ਨੂੰ ਵਡਿਆਈ ਮਿਲਦੀ ਹੈ, ਸਮਾਂ ਦ੍ਰਿਸ਼ਟਾ ਬਣ ਗਿਆ। ਮਾਜ ਮਹਲਾ ਤੀਜਾ, ਤੇਰੀਆ ਖਾਣੀ ਤੇਰੀਆ ਬਾਣੀ, ਬਿੰਨਾ ਵੈ ਸਭ ਧਰਮ ਭੁਲਾਣੀ। ਇਹ ਚਾਰੇ ਖਾਣੀਆਂ ਅੰਡਰ ਜਜੇਰੇ ਸੇ ਤੋਂ ਉਤਪਜ, ਇਹ ਖਾਣੀਆਂ ਵੀ ਤੇਰੀਆਂ ਹੀ ਰਚੀਆਂ ਹੋਈਆਂ। ਔਰ ਸੱਚੇ ਪਾਤਸ਼ਾਹ ਪਰਾ ਪਸੰਤੀ ਮਧਮਾਂ ਅਤੇ ਬੈਖਰੀ, ਇਹ ਚਾਰ ਬਾਣੀਆਂ ਵੀ ਤੇਰੀਆਂ ਹੀ ਰਚੀਆਂ ਹੋਈਆਂ। ਕਹਿੰਦੇ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਸਾਰੀ ਦੁਨੀਆਂ ਜਿਹੜੀ ਭਰਮਾਂ 'ਚ ਭੁੱਲੀ ਫਿਰਦੀ ਹੈ। ਗੁਰਸੇਵਾ ਤਿਆਰ ਨਾਮ ਪਾਇਆ ਬਿਨ ਸਤਿਗੁਰ ਕੋਈ ਨਾ ਪਾਵਣ, ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਤੋਂ ਪਰਮਾਤਮਾ ਦਾ ਨਾਮ ਪਾਇਆ ਜਾਂਦਾ। ਕਹਿੰਦੇ ਸਤਿਗੁਰਾਂ ਦੇ ਨਾਮ ਤੋਂ ਬਿਨਾਂ ਕਹਿੰਦੇ ਪਾਉਣ ਦਾ ਕੋਈ ਰਸਤਾ ਹੀ ਨਹੀਂ ਮਿਲਦਾ। ਸੰਤੋਖ ਸਿੰਘ ਹੁੰਦਾ ਸੀ ਹਰ ਕੋਲ ਕਿ ਬਾਬੇ ਮਸਤਾਂ ਕੋਲ ਚਲੇ ਗਿਆ ਜੇਤੇ ਵਾਲੀ, ਉੱਥੇ ਉਹ ਸ਼ਹੀਦਾਂ ਦੀ ਜਗ੍ਹਾ ਸੀ ਅਤੇ ਭੋਰਾ ਬਣਿਆ ਸੀ, ਨਿਸ਼ਾਨ ਸਾਹਿਬ ਵੀ ਲਗਾ, ਮਹਾਂਪੁਰਖਾਂ ਦੀ ਆਪਣੀ ਜ਼ਮੀਨ ਸੀ। ਕਹਿੰਦਾ ਜੀ ਮੈਨੂੰ ਨਾਮ ਦਿਓ, ਅਤੇ ਰੋਜ਼ ਹੀ ਮਹਾਂਪੁਰਖਾਂ ਨੂੰ ਕਹੀ ਜਾਣਾ ਮਸਤ ਲੋਕ ਸੀਗੇ ਵਧੇਰੇ ਲੋਕ, ਅਤੇ ਕਹਿਣ ਲੱਗੇ ਚੰਗਾ ਇਉਂ ਕਰ ਫਿਰ ਕੱਲ੍ਹ ਨੂੰ ਤੈਨੂੰ ਨਾਮ ਦਿਆਂਗੇ। ਕੜਾਈਏ ਦੇ ਵਿੱਚ ਕੋਲੇ ਲਿਆਉਣੇ ਭਗਦੇ ਭਗਦੇ, ਕੜਾਈਆ ਭਰ ਕੇ ਇੱਕ ਕਿਲੋ ਮਿਰਚਾਂ ਲਿਆਈ ਲਾਲ ਡੰਡੀ ਵਾਲੀਆਂ, ਅਤੇ ਲੈ ਆ ਪਿਆ ਜੀ ਮੈਨੂੰ ਨਾਮ ਮਿਲੂਗਾ। ਜੋ ਮਹਾਂਪੁਰਸ਼ ਵਧੇਰੇ ਲੋਕ ਸੀਗੇ ਉਹਨੇ ਉਹ ਕੋਲਿਆਂ ਦੀ ਸਾਰੀਆਂ ਮਿਰਚਾਂ ਸੁੱਟ ਦਿੱਤੀਆਂ, ਅੰਦਰੋਂ ਜਾਂਦਾ ਲਾਤਾ ਮਿਰਚ ਤਾਂ ਦੋ ਪਾ ਦੀ ਜਾ ਕੇ ਚੋਹੇ ਨਹੀਂ ਬਹਿਣਗੇ ਇੰਨਾ ਕੌੜਾ ਧੂੰਆਂ। ਉਹ ਹੁਣ ਵਧੇਰੇ ਲੋਕ ਅਤੇ ਲੱਗੀਆਂ ਕਟਲਾਂ ਪੈਣ, ਕਹਿੰਦਾ ਬਾਬਾ ਜੀ ਜਾਂਦਾ ਫੁੱਲੋ ਮੈਂ ਮਰ ਚੱਲਿਆ ਮੈਨੂੰ ਨਹੀਂ ਨਾਮ ਚਾਹੀਦਾ। ਕਹਿੰਦੇ ਕਾਲਾ ਬੜਾ ਸੀ ਨਾਮ ਲੈਣ ਲਈ, ਕਹਿੰਦੇ ਇਹਦਾ ਜੀਵਤ ਭਾਅ ਹੰਕਾਰ ਤੋਂ ਮਰ ਕੇ ਫੇ ਨਾਮ ਮਿਲਦਾ, ਗੱਲਾਂ ਦਾ ਨਹੀਂ ਨਾਮ ਮਿਲਦਾ ਹੁੰਦਾ। ਅੱਜ ਕੱਲ੍ਹ ਗੱਲਾਂ ਲੋਕ ਬਹੁਤ ਕਰਨੀਆਂ ਸਿੱਖ ਗਏ, ਪਰ ਜਿੰਨਾ ਚਿਰ ਹਾਂਜੀ ਇਹ ਚੀਜ਼ਾਂ ਅੰਦਰ ਬੈਠੀਆਂ ਉਹਨਾਂ ਦੇ ਬਹੁਤ ਮੁਸ਼ਕਿਲ। ਇਹ ਸੰਤੋਖ ਸਿੰਘ ਨੇ ਸਾਨੂੰ ਆਪ ਸੁਣਾਇਆ ਮੇਰੇ ਨਾਲ ਇਉਂ ਹੋਈ। ਇਸ ਕਰਕੇ ਕਹਿੰਦੇ ਗੁਰੂ ਦੀ ਸੇਵਾ ਕਰਕੇ ਆਪਣੀ ਹਉਮੇ ਗੁਆ ਕੇ ਫਿਰ ਨਾਮ ਦੀ ਬਰਕਤ ਪਾਈ ਜਾਂਦੀ, ਬਿਨ ਸਤਿਗੁਰ ਕੋਈ ਨਾ ਪਾਉਂਦਾ, ਬਿਨਾਂ ਪੂਰੇ ਗੁਰੂ ਤੋਂ ਕੋਈ ਨਹੀਂ ਪਾ ਸਕਦਾ। ਹਰ ਹੋ ਵਾਰੀ ਜੋ ਵਾਰੀ ਹੋ ਵਾਰੀ ਜੋ ਵਾਰੀ ਹਰ ਸੇ ਤੀਜੇ ਦਲਾਵਣੇ, ਅਸੀਂ ਉਹਨਾਂ ਤੋਂ ਤਨ ਕਰਕੇ ਮਨ ਕਰਕੇ ਬਾਰਨੇ ਬਲਿਹਾਰੀਆਂ ਜਾਂਦੇ ਹਾਂ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨਾਲ ਚਿੱਤ ਦੀ ਵਿਰਤੀ ਨੂੰ ਲਾਇਆ ਹੋਇਆ। ਔਰ ਸੱਚਾ ਗੁਰ ਭਗਤੀ ਪਾਈਏ ਸਹਿਜੇ ਮਨ ਵਸਾ ਬਣਿਆ ਰਹੋ, ਸਤਿਗੁਰੂ ਦੀ ਭਗਤੀ ਕਰਨ ਨਾਲ ਸੱਚਾ ਪਰਮਾਤਮਾ ਪ੍ਰਾਪਤ ਹੁੰਦਾ। ਜਿਨ੍ਹਾਂ ਨੇ ਉਹਦੀ ਭਗਤੀ ਕੀਤੀ ਹੈ ਉਹਨੂੰ ਸਹਿਜੇ ਸੁੱਤੇ ਸਿਹਦੇ ਹਾਂਜੀ ਮਨ ਵਿੱਚ ਉਹਨਾਂ ਨੇ ਪਰਮਾਤਮਾ ਦਾ ਨਾਮ ਵਸਾ ਲਿਆ, ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸਾ ਕਰ ਲਾਗੇ ਤੇ ਅਫਲ ਪਾਏ। ਕਹਿੰਦੇ ਸਤਿਗੁਰੂ ਦੀ ਸੇਵਾ ਜੇ ਕਰੇ ਉਹ ਸਭ ਕੁਛ ਪਾ ਲੈਂਦਾ, ਪਰ ਗੱਲ ਇਹ ਆ ਜੇ ਇਹੋ ਜਿਹੀ ਮਨਸਾ ਕੋਈ ਬਾਸ਼ਨਾ ਕਰਦਾ ਨਾ, ਜਿਹੜੀ ਇੱਛਾ ਰੱਖ ਕੇ ਕਰਦਾ ਸੇਵਾ 'ਚ ਲੱਗਦਾ, ਉਹੋ ਜਿਹਾ ਫਲ ਮਿਲ ਜਾਂਦਾ। ਕੋਈ ਤਾਂ ਹੁਣ ਮਾਇਆ ਮੰਗਦਾ, ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਪਦਾਰਥ ਮੰਗਦਾ, ਹੈਂ ਕੋਈ ਤੰਦਰੁਸਤੀ ਮੰਗਦਾ, ਜਿਹੋ ਜਿਹੀ ਮੰਗ ਉਹ ਤਾਂ ਮਿਲ ਜੂਗੀ, ਪਰ ਮੁਕਤੀ ਤਾਂ ਮਿਲਣੀ ਹੈ ਜਿਹੜੇ ਨਿਸ਼ਕਾਮ ਹੋ ਜੂਗਾ। ਸਤਿਗੁਰ ਦਾਤਾ ਸਭਨਾ ਬਥੂਗਾ ਪੂਰਾ ਭਾਗ ਮਿਲਾਵਣ, ਸਤਿਗੁਰ ਸੱਚੇ ਪਾਤਸ਼ਾਹ ਸਾਰੀਆਂ ਵਸਤੂਆਂ ਦੇ ਦਾਤੇ, ਪਰ ਪੂਰੇ ਭਾਗਾਂ ਨਾਲ ਸਤਿਗੁਰਾਂ ਦਾ ਮਿਲਾਪ ਹੁੰਦਾ। ਮਾਈ ਸੁਣ ਲਿਆ ਕਿ ਨਹੀਂ, ਤੁਮੀ ਮੁੰਡੇ ਕੁੜੀਆਂ ਪੁੱਤ ਪੋਤੀਆਂ ਦੀਆਂ ਮੰਗਾਂ ਰੱਖਣ ਲੱਗ ਪੈਂਦੀ ਹੈ, ਹੈਂ ਆਪਣਾ ਨਹੀਂ ਮੰਗਦੀ ਕਿ ਮੇਰਾ ਹਿਰਦਾ ਸ਼ੁੱਧ ਹੋਵੇ ਮੇਰੀ ਕਲਿਆਣ ਹੋਵੇ। ਇਹ ਮਨ ਮੈਲਾ ਇਸ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੇ ਭਾਏ। ਕਹਿੰਦੇ ਮਨ ਜਿਹੜਾ ਮੈਲਾ ਆ

0: ਇੱਕ ਪਰਮਾਤਮਾ ਦੇ ਨਾਮ ਨੂੰ ਨਹੀਂ ਧੋਂਦਾ, ਦੁਨੀਆਂ ਦੇ ਰਾਗਾਂ ਦੀ ਅਲਾਪਚਾਰੀ ਕਰੀ ਜਾਂਦਾ। ਕਹਿੰਦੇ ਇਹਦੇ ਅੰਦਰ ਗਵੈਸ਼ ਭਾਅ ਦੀ ਮੈਲ ਲੱਗੀ ਹੋਈ ਹੈ। ਕੱਟਦੀ ਇਸਦੇ ਸੰਤਰ ਭਵੈ ਅਹੰਕਾਰੀ, ਹੋਰ ਵਧੇਰਾ ਹੁਣ ਮੱਲਾ ਬਣਿਆ। ਕਹਿੰਦੇ ਜਿਹੜਾ ਅਹੰਕਾਰੀ ਪੁਰਖ ਹੈ ਉਹ ਤੀਰਥਾਂ ਦੇ ਤੱਟ ਕਿਨਾਰਿਆਂ ਅਤੇ ਹਾਂਜੀ ਅਤੇ ਦਸਾਂ ਦੇਸਾਂ ਵਿੱਚ ਭਵੈ ਫਿਰਦਾ ਤੁਰਦਾ। ਕਹਿੰਦੇ ਹੁਣ ਜਾਂ ਫਿਰਦਾ ਤੁਰਦਾ ਅਤੇ ਇਹ ਤੀਰਥਾਂ ਦੇ ਵੀ ਮੇਰਾ ਮਨ ਸ਼ੁੱਧ ਹੋ ਜੂ ਅਤੇ ਉੱਥੇ ਜਾ ਕੇ ਲੋਕਾਂ ਦੇ ਔਗਣ ਦੇਖੀ ਜਾਂਦਾ ਅਤੇ ਹੋਰ ਵੱਧ ਜਿਹੜੀ ਵਧੇਰੇ ਹੋਰ ਹਉਮੇ ਦੀ ਮੈਲ ਲਾ ਲੈਂਦਾ। ਉੱਥੇ ਆਹ ਕਰਦੇ ਸੀ, ਉੱਥੇ ਇਉਂ ਕਰਦੇ ਸੀ, ਲੋਕਾਂ ਦੀਆਂ ਹਾਂਜੀ ਜਿਹੜੀ ਬੁਰਾਈਆਂ ਉਹ ਇਕੱਠੀਆਂ ਕਰਕੇ ਲਿਆਉਂਦਾ। ਗਿਆ ਤਾਂ ਸੀ ਆਪਣੇ ਆਪ ਨੂੰ ਸ਼ੁੱਧ ਕਰਨ ਲਈ, ਸਗੋਂ ਹੋਰ ਮੈਲ ਲੈ ਕੇ ਆ ਗਿਆ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਤ ਮਰਿਆ ਹਰ ਸੋ ਜਦਲਾਏ। ਕਹਿੰਦੇ ਗੁਰੂ ਮਹਾਰਾਜ ਸੇਵਾ ਕਰਨਾ ਜੀਵਤ ਭਾਵ ਹੰਕਾਰ ਤੋਂ ਮਰ ਕੇ ਪਰਮਾਤਮਾ ਨਾਲ ਚਿੱਤ ਦੀ ਬਿਰਤੀ ਲਾਵੇ, ਫਿਰ ਕਹਿੰਦੇ ਹੋਮੇ ਦੀ ਮੈਲ ਜਾਂਦੀ ਹੈ। ਕਈਆਂ ਨੂੰ ਇਹ ਵੀ ਹੋਮੇ ਹੁੰਦੀ ਹੈ, ਮੈਨੂੰ ਉੱਥੇ ਜਾ ਕੇ ਰੱਬ ਮਿਲ ਗਿਆ। ਜਿਹਨੂੰ ਰੱਬ ਮਿਲ ਗਿਆ ਉਹ ਕਾਹਨੂੰ ਟਾਰਾ ਮਾਰਦਾ, ਉਹ ਤਾਂ ਗੱਲੇ ਹੀ ਨਹੀਂ ਕਰਦਾ। ਹਰ ਨਿਰਮਲ ਸੱਚ ਮੈਲ ਨਾ ਲੱਗ ਗਿਆ, ਸੱਚ ਲੱਗ ਗਿਆ ਮੈਲ ਗਵਾ ਬਣਿਆ। ਮਹਾਰਾਜ ਕਹਿੰਦੇ ਉਹ ਬੜਾ ਨਿਰਮਲ ਪਵਿੱਤਰ ਹੈ, ਉਹਨੂੰ ਤਾਂ ਮੈਲ ਲੱਗਦੀ ਨਹੀਂ। ਕਹਿੰਦੇ ਉਹਦਾ ਜਿਹੜਾ ਸੱਚਾ ਨਾਮ ਆ ਉਹਦੇ 'ਚ ਸੁਰਤੀ ਵਿਰਤੀ ਲਾ ਲਈ, ਉਹਦੀ ਰਾਗ ਦਵੈਸ਼ ਰੂਪੀ ਜਿਹੜੀ ਮੈਲ ਆ ਉਹਨੂੰ ਉਗਵਾ ਲੈਂਦਾ, ਖਤਮ ਹੋ ਜਾਂਦੀ। ਵਾਹਿਗੁਰੂ ਹੈ ਅੰਧ ਗੁਬਾਰਾ ਗਿਆਨੀ ਅੰਧਾ, ਅੰਧ ਅੰਧਾਰਾ ਸੱਚੇ ਸਤਿਗੁਰਾਂ ਤੋਂ ਬਿਨਾਂ ਅੰਧ ਗੁਬਾਰਾ ਮੈਨੂੰ ਘੋਰ ਹਨੇਰਾ ਬਣਿਆ ਹੋਇਆ। ਜਿਹੜੇ ਅੰਨੇ ਅਗਿਆਨੀ ਆ ਨਾ ਉਹ ਮਨ ਤਾਰੂਪ ਹਨੇਰੇ ਵਿੱਚ ਹਾਂਜੀ ਫਿਰਦੇ ਆ, ਉਹਨਾਂ ਦੇ ਅੰਦਰ ਅੰਧਕਾਰ ਜਿਹੜਾ ਬਣਿਆ ਰਹਿੰਦਾ ਉਹ ਭੁਲੇਖਾ ਹੀ ਆ, ਅਗਿਆਨਤਾ ਦੇ ਭੁਲੇਖੇ 'ਚ ਆ। ਮੈਨੂੰ ਪ੍ਰਕਾਸ਼ ਹੋ ਗਿਆ, ਉਹ ਹੋ ਗਿਆ, ਤੈਨੂੰ ਪ੍ਰਕਾਸ਼ ਕਿਵੇਂ ਹੋ ਗਿਆ? ਪਰਮਾਤਮਾ ਦਾ ਸਦਾ ਹੀ ਪ੍ਰਕਾਸ਼ ਰੂਪ ਹੈ ਅਤੇ ਤੈਨੂੰ ਪ੍ਰਕਾਸ਼ ਹੋਇਆ ਅਤੇ ਬਾਕੀਆਂ ਨੂੰ ਹਨੇਰਾ ਹੀ ਆ। ਅਤੇ ਕੋਈ ਮਹਾਂਪੁਰਖ ਕਹਿੰਦਾ ਜੀ ਮੈਨੂੰ ਇਸ ਤਰ੍ਹਾਂ ਹੋ ਗਿਆ, ਕਹਿੰਦੇ ਤੈਨੂੰ ਹੋਇਆ ਬਾਕੀਆਂ ਨੂੰ ਨਹੀਂ ਹੁੰਦਾ। ਇਸ ਵਾਸਤੇ ਅਗਿਆਨਤਾ ਦੇ ਹਨੇਰੇ ਦਾ ਹਾਂਜੀ ਉਹ ਦਿਨ ਰਾਤ ਹਨੇਰੇ ਨੂੰ ਢੋਈ ਜਾਂਦੇ, ਜਿਵੇਂ ਉਮਲੀ ਸੀਗੇ ਨਾ ਉਹ ਕਹਿੰਦੇ ਲੈ ਵੀ ਆਪਾਂ ਹਨੇਰਾ ਹੁਣ ਬਾਹਰ ਕੱਢ ਦੇਣਾ। ਅਤੇ ਚੰਗਾ ਮਾਵਾ ਮੂਵਾ ਖਾਧਾ ਸੀ ਅਤੇ ਉਹ ਕੜਾਹੀ ਜਿਹਾ ਰੱਖੀ ਜਾਣੀ, ਕਹਿੰਦੇ ਤੂੰ ਕਹੀ ਨਾ ਪਾਈ ਜਾ, ਉਹ ਚੱਕ ਕੇ ਹੁਣ ਸੁੱਟੀ ਜਾ। ਹਾਂਜੀ ਸਾਰੀ ਰਾਤ ਲੱਗੇ ਰਹਿ, ਹੁਣ ਰਾਤ ਤਾਂ ਹਨੇਰਾ ਰਹਿਣਾ ਹੀ ਸੀ। ਹਾਂਜੀ ਉਹ ਸਵੇਰਾ ਜਿਹੜੇ ਫਿਰ ਟਾਈਮ ਨਾਲ ਸੂਰਜ ਕੁਦਰਤੀ ਚੜ੍ਹਨਾ ਜਾਣਾ, ਕੁਦਰਤੀ ਪ੍ਰਕਾਸ਼ ਹੋਣਾ, ਇਹਨਾਂ ਦੇ ਨਟਾਇਆਂ ਥੋੜ੍ਹੀ ਹਨੇਰਾ ਹਟਣਾ ਸੀ। ਅੱਛਾ ਉਹ ਹੁਣ ਉੱਧਰ ਮਾਂ ਬਾਪ ਵੀ ਥੋੜ੍ਹਾ ਜਿਹਾ ਘੱਟ ਗਿਆ ਅਮਲ, ਹੈਂ ਉੱਧਰ ਸੂਰਜ ਭਗਵਾਨ ਨੇ ਦਰਸ਼ਨ ਦਿੱਤੇ, ਕਹਿੰਦੇ ਦੇਖਿਆ ਅਮਲੀਆਂ ਦੀ ਸ਼ਕਤੀ ਨਾ ਹਨੇਰਾ ਚੱਕ ਕੇ ਬਾਹਰ ਸੁੱਟ ਦਿੱਤਾ। ਇਸ ਤਰ੍ਹਾਂ ਮੂਰਖਾਂ ਦਾ ਕੰਮ ਬਣਿਆ। ਹਾਂਜੀ ਵਾਹਿਗੁਰੂ ਹੈ ਅੰਧ ਗੁਬਾਰਾ, ਸੱਚੇ ਸਤਿਗੁਰਾਂ ਤੋਂ ਬਿਨਾਂ ਅੰਧ ਗੁਬਾਰਾ ਮੈਨੇ ਘੋਰ ਹਨੇਰਾ ਬਣਿਆ ਹੋਇਆ। ਅਗਿਆਨੀ ਅੰਧਾ ਅੰਧਾ ਅੰਧਾਰਾ, ਜਿਹੜੇ ਅੰਨੇ ਅਗਿਆਨੀ ਆ ਉਹ ਮਨਮੁਖਾ ਜਿਹੜਾ ਹਨੇਰਾ ਆ ਇਹ ਉਹਨਾਂ ਦੇ ਮਨ 'ਚ ਅੰਧਕਾਰ ਹਨੇਰਾ ਹਮੇਸ਼ਾ ਹੀ ਛਾਇਆ ਰਹਿੰਦਾ। ਬੇਸ਼ਟਾ ਕੇ ਕੀੜੇ ਬੇਸ਼ਟਾ ਕਮਾਵ ਹੈ, ਫਿਰ ਬੇਸ਼ਟਾ ਮਾਂ ਪਚਾਵਣ। ਪਹਿਲਾਂ ਕਹਿੰਦੇ ਮਾਂ ਦਾ ਜਿਹੜਾ ਪੇਟ ਸੀ ਉੱਥੇ ਗੰਦਗੀ ਦੇ ਕੀੜੇ ਸੀ ਅਤੇ ਵਿਸ਼ੇ ਵਿਕਾਰਾਂ ਰੂਪੀ ਗੰਦਗੀ ਨੂੰ ਫਰੋਲਦੇ ਆ, ਅੰਤ ਨੂੰ ਕਹਿੰਦੇ ਮਰ ਕੇ ਫਿਰ ਕੁੰਭੀ ਨਰਕ ਰੂਪੀ ਗੰਦਗੀ ਦੇ ਵਿੱਚ ਪਚਾ ਬਣਿਆ ਖਰਾਬ ਹੁੰਦੇ ਆ, ਸਾਡੇ ਵੱਲਦੇ ਆ। ਮੁਕਤੇ ਸੇਵਾ ਮੁਕਤਾ ਹੋਵੇ, ਹੁਮੇ ਮਮਤਾ ਸਭਦੇ ਹੋਵੇ। ਜਿਹੜਾ ਮੁਕਤ ਰੂਪੀ ਸਤਿਗੁਰਾਂ ਦੀ ਸੇਵਾ ਕਰਦਾ ਮਹਾਰਾਜ ਕਹਿੰਦੇ ਉਹ ਤਾਂ ਮੁਕਤ ਹੋ ਜਾਂਦਾ ਅਤੇ ਹੁਮੇ ਮਮਤਾ ਸਭਦੇ ਹੋਵੇ। ਅਤੇ ਸਤਿਗੁਰੂ ਦੇ ਸ਼ਬਦ ਵਿਚਾਰ ਦੁਆਰਾ ਨਾਮ ਅਭਿਆਸ ਦੁਆਰਾ ਹੁਮੇ ਜਿਹੜੀ ਮਮਤਾ ਆ ਇਹਨੂੰ ਖੋਵੇ, ਮੈਨੇ ਸੰਗਤਾ ਮਮਤਾ ਨੂੰ ਦੂਰ ਕਰ ਦਿੰਦਾ। ਨਹੀਂ ਤਾਂ ਮਹਾਰਾਜ ਲੜਾਈ ਕੇ ਗਏ ਸੀ ਨਾ ਛੇਵੇਂ ਪਾਤਸ਼ਾਹ, ਬੜਾ ਸਾਰਾ ਸੱਪ ਪੀਰੀ ਜਾ ਕੇ ਮਹਾਰਾਜ ਨੂੰ ਮਾਰ ਦਈਏ ਫੂਕਣਾ ਹੀ ਸਾੜ ਦਊਗਾ। ਕਹਿੰਦੇ ਨਹੀਂ, ਮਹਾਰਾਜ ਫਿਰ ਦਿਆਲੂ ਸੀ, ਉਹ ਫਿਰ ਉਲਟ ਕੇ ਡਿੱਗ ਪਿਆ ਅਤੇ ਕੀੜੇ ਖਾਣ ਵੜ ਵੜ। ਕਹਿੰਦੇ ਮਹਾਰਾਜ ਇਹ ਸੀ, ਕਹਿੰਦੇ ਇਹ ਬਹੁਤ ਵੱਡਾ ਗੁਰੂ ਬਣਿਆ ਸੀ ਕਲਯੁਗ ਦਾ ਅਤੇ ਸਿੱਖੀ ਸੇਵਕੀ ਬੜੀ ਬਣਾਈ ਸੀ, ਉਹਨਾਂ ਤੋਂ ਦਸਵੰਧ ਲੈ ਲੈ ਖਾਈ ਗਿਆ, ਮੈਂ ਤੁਹਾਨੂੰ ਐਂ ਕਰ ਦੂੰਗਾ ਸੱਚਖੰਡ ਪਹੁੰਚਾ ਦੂੰਗਾ। ਕਹਿੰਦੇ ਹੁਣ ਇਹ ਸੱਪ ਬਣ ਗਿਆ, ਉਹਨਾਂ ਦੀ ਮਾਇਆ ਖਾਂਦਾ ਸੀ, ਉਹ ਜਿਹੜੀ ਸਿੱਖੀ ਸੇਵੀ ਉਹ ਕੀੜੇ ਬਣੇ ਇਹਨੂੰ ਖਾ ਰਹੇ ਸੀ, ਸਿੱਖੀ ਸੇਵੀ ਹੁਣ ਇਹਨੂੰ ਖਾਂਦੀ ਹੈ। ਫਿਰ ਇਸ ਤਰ੍ਹਾਂ ਹੁੰਦੀ ਹੈ, ਜਿਹੜੇ ਅੰਧੇ ਅਗਿਆਨੀ ਹੈ ਅੰਧਨ ਹਰਜੀ ਉਹ ਸੱਚਾ ਸੇਵੀ। ਇਸ ਕਰਕੇ ਮਹਾਰਾਜ ਕਹਿੰਦੇ ਆ ਪੂਰੇ ਸਤਿਗੁਰਾਂ ਦੁਆਰਾ ਹਾਂਜੀ ਫਿਰ ਉਹ ਸਤਿਗੁਰਾਂ ਨੂੰ ਪਾ ਕੇ ਦਿਨ ਰਾਤ ਹਾਂਜੀ ਪੂਰੇ ਭਾਵੁਰ ਪਵਨ ਸੱਚੇ ਸੱਚਾ ਸੇਵੀ ਸੱਚੇ ਦੀ ਸੇਵਾ ਕਰਦੇ ਆ ਅਤੇ ਫਿਰ ਉਹ ਪੂਰੇ ਭਾਗਾਂ ਨਾਲ ਸਤਿਗੁਰਾਂ ਨੂੰ ਪਾ ਕੇ ਦਿਨ ਰਾਤ ਸੱਚੇ ਨਿਰੰਕਾਰ ਦੀ ਸੇਵਾ ਕਰਦੇ ਹਨ ਅਤੇ ਉਹਨੂੰ ਪਾ ਲੈਂਦੇ ਹਨ। ਆਪੇ ਵਕਤ ਮਿਲੋ ਲਾਏ ਪੂਰੇ ਗੁਰ ਤੇ ਨਾਮ ਨਿਤ ਪਾਏ। ਜਿਨ੍ਹਾਂ ਦੇ ਮਹਾਰਾਜ ਕਿਰਪਾ ਕਰਦਾ ਉਹਨਾਂ ਨੂੰ ਬਖਸ਼ ਲੈਂਦਾ, ਆਪਣੇ ਨਾਲ ਮੇਲ ਆਪਣਾ ਦੇ ਕੇ ਗੁਰੂ ਦਾ ਮਿਲਾ ਲੈਂਦਾ, ਫਿਰ ਉਹ ਪੂਰੇ ਸਤਿਗੁਰਾਂ ਪਾਸੋਂ ਨਾਮ ਰੂਪੀ ਜਿਹੜੀਆਂ ਨਿਧੀਆਂ ਬਖਸ਼ਿਸ਼ਾਂ ਉਹਨਾਂ ਨੂੰ ਪਾ ਲੈਂਦੇ। ਸੱਚਾ ਨਾਮ ਸਦਾ ਮਨ, ਸੱਚਾ ਸੱਚ ਸੇਵੇ ਦੁੱਖ ਪਾਵਣ, ਸੱਚੇ ਪਰਮੇਸ਼ਰ ਦੇ ਨਾਮ ਲੱਗ ਕੇ ਸੱਚਾ ਜਿਹੜਾ ਨਾਮੀ ਉਹਨੂੰ ਪਾ ਕੇ ਉਹਨਾਂ ਦਾ ਮਨ ਸਦਾ ਵਾਸਤੇ ਸੱਚਾ ਹੀ ਰਹਿੰਦਾ ਅਤੇ ਸੱਚ ਦੀ ਸੇਵਾ ਕਰਕੇ ਉਹ ਦੁੱਖਾਂ ਨੂੰ ਗਵਾ ਲੈਂਦੇ। ਸੱਚ ਦੀ ਸੇਵਾ ਸਾਰੇ ਦੁੱਖਾਂ ਨੂੰ ਗਵਾ ਦਿੰਦੀ। ਸਦਾ ਹਜ਼ੂਰ ਅਧੂਰ ਨਾ ਜਾਣੋ ਗੁਰਸਬ ਦੀ ਹਰ ਅੰਤਰ ਪਛਾਣੋ, ਉਹ ਪਰਮਾਤਮਾ ਹਾਜ਼ਰਾ ਹਜ਼ੂਰਾਂ ਨੂੰ ਦੂਰ ਨਾ ਜਾਣੋ। ਸਤਿਗੁਰਾਂ ਦੇ ਕਹਿੰਦੇ ਉਪਦੇਸ਼ ਨਾ ਪਰਮਾਤਮਾ ਨੂੰ ਆਪਣੇ ਅੰਦਰੋਂ ਪਛਾਣਨਾ ਕਰੇ। ਨਾਨਕ ਨਾਮ ਮਿਲਿਆ ਵਡਿਆਈ, ਸੂਰੇ ਗੁਰ ਤੇ ਪਾਵਣ ਆ। ਮਹਾਰਾਜ ਕਹਿੰਦੇ ਜਿਹੜੇ ਨਾਮੀ ਦੇ ਨਾਮ ਜਪਣ ਦੀ ਵਡਿਆਈ ਹੈ, ਇਹ ਮਿਲਦੀ ਕਦੋਂ ਆ? ਜਦੋਂ ਕਹਿੰਦੇ ਨਾਮ ਪੂਰੇ ਗੁਰਾਂ ਤੋਂ ਪ੍ਰਾਪਤ ਹੁੰਦਾ। ਅਧੂਰੇ ਵੀ ਅੱਜ ਕੱਲ੍ਹ ਨਾਮ ਦੇਈ ਜਾਂਦੇ ਆ, ਉਹਦਾ ਜਿਹੜਾ ਮਰਜ਼ੀ ਸੁਣਾ ਦੇਵੇ, ਪਰ ਜਿਹੜੀ ਨਾਮ ਦੀ ਬਰਕਤ ਉਹ ਕਿੱਥੋਂ ਦਊਗਾ? ਉਹ ਤਾਂ ਕਿਸੇ ਨਿਆਣੇ ਨੂੰ ਵੀ ਪੁੱਛ ਲਓ ਕਿਹੜਾ ਅੱਖਰ ਜਪਣਾ ਦਾ ਦਊਗਾ, ਪਰ ਜਿਹੜੀ ਬਖਸ਼ਿਸ਼ ਆ ਉਹ ਪੂਰੇ ਗੁਰੂ ਤੋਂ ਮਿਲਦੀ ਹੈ। ਮਾਝ ਮਹੱਲਾ ਤੀਜਾ, ਇੱਥੇ ਸੱਚ ਹੈ ਸੁਹਾਗ ਹੈ ਸੱਚ, ਮਨ ਸੱਚਾ ਸੱਚਾ ਸਬਦ ਰਾਚੇ। ਜਿਹੜੇ ਗੁਰਮੁਖ ਕਰੇ ਇੱਥੇ ਇਸ ਸਲੋਕ ਵਿੱਚ ਸੱਚੇ ਪਰਮਾਤਮਾ ਦੇ ਨਾਮ ਨੂੰ ਜਪਦੇ ਅੱਗੇ ਆ ਗਏ ਮੈਂ, ਪਰ ਲੋਕ ਵੀ ਉਹ ਹੀ ਸੱਚੇ ਹੁੰਦੇ, ਉਹਨਾਂ ਦਾ ਮਨ ਵੀ ਸੱਚਾ ਆ, ਕਿਉਂਕਿ ਸੱਚੇ ਸਤਿਗੁਰਾਂ ਦਾ ਜਿਹੜਾ ਉਪਦੇਸ਼ ਹੈ ਉਹਦੇ 'ਚ ਹਮੇਸ਼ਾ ਰਚੇ ਮਿਚੇ ਰਹਿੰਦੇ ਆ। ਸੱਚਾ ਸੇਵਾ ਸੱਚ ਗੁਮਾਵੇ, ਸੱਚੋ ਸੱਚ ਗੁਮਾਵਣੇ। ਉਹ ਤਨ ਕਰਕੇ ਵੀ ਮਨ ਕਰਕੇ ਵੀ ਸੱਚੇ ਦੀ ਸੇਵਾ ਕਰਦੇ ਆ, ਬਾਣੀ ਕਰਕੇ ਵੀ, ਔਰ ਸੱਚੇ ਦੇ ਨਾਮ ਸੱਚੇ ਨੂੰ ਕਮਾਉਂਦੇ ਆ। ਉਹ ਵਾਰੀ ਜੋ ਵਾਰੀ ਸੱਚਾ ਨਾ ਮਨੋ ਸਾਵਣੇ, ਅਸੀਂ ਉਹਨਾਂ ਕੋਲ ਬਾਹਰ ਨੇ ਵਿਲਿਆਰਨੇ ਜਾਂਦੇ ਹਾਂ ਜਿਹਨਾਂ ਸੱਚੇ ਦਾ ਨਾਮ ਮਨ 'ਚ ਵਸਾ ਲਿਆ। ਸੱਚੇ ਸੇਵਾ ਸੱਚ ਗੁਮਾਵੇ, ਸੱਚੇ ਦੇ ਗੁਣ ਗਾ ਬਣਿਆ ਰਹੋ। ਉਹ ਜਿਹੜੇ ਪੁਰਖ ਹੈ ਸੱਚੇ ਸਤਿਗੁਰਾਂ ਦੇ ਸੇਵਕ ਬਣ ਕੇ ਸੱਚੇ ਪਰਮਾਤਮਾ ਦੇ ਗੁਣ ਗਾਉਂਦੇ ਆ, ਸਤਿਗੁਰੂ ਕੇ ਜਿਹੜਾ ਪਰਮੇਸ਼ਰ ਹੈ ਉਹਦੇ ਵਿੱਚ ਵੀ ਅਭੇਦ ਹੋ ਜਾਂਦੇ ਹਨ। ਪੰਡਿਤ ਪੜ੍ਹੈ ਸਾਧ ਨਾ ਪਾਵੈ, ਦੂਜਾ ਭਾਵੇਂ ਮਾਇਆ ਮਨ ਭਰਮਾਵੈ। ਪੰਡਿਤ ਲੋਕ ਗ੍ਰੰਥਾਂ ਤੋਂ ਬਹੁਤ ਪੜ੍ਹਦੇ ਆ ਪਰ ਉਹਦਾ ਸਵਾਦ ਰਸ ਨਹੀਂ ਪਾਉਂਦੇ, ਫਿਰ ਕੋਈ ਮਾਇਆ ਵਾਸਤੇ ਆ, ਨਾਮ ਦਾ ਸਵਾਦ ਨਹੀਂ ਪਾਉਂਦੇ, ਦੁਆ ਭਾਅ 'ਚ ਲੱਗੇ ਆ। ਮਾਇਆ ਵਿੱਚ ਮਨ ਨੂੰ ਉਹ ਭਰਮਾਉਂਦੇ ਆ, ਦੇਖਦੇ ਰਹਿੰਦੇ ਹੁਣ ਮਾਇਆ ਕਿਹੜਾ ਦਊਗਾ। ਮਾਇਆ ਮੋਹੇ ਸਭ ਸੁਧ ਗਵਾਈ, ਪਰ ਅਵਗੁਣ ਪਛੋਤਾ ਬਣੇ। ਮਾਇਆ ਦੇ ਮੋਹ 'ਚ ਪੈਣ ਕਰਕੇ ਉਹਨਾਂ ਨੇ ਸਾਰੀ ਜਿਹੜੀ ਸੁਰਤੀ ਵਿਰਤੀ ਸੀ ਨਾ ਉਹ ਤੋਂ ਗਵਾ ਦਿੱਤੀ ਹੈ। ਹੁਣ ਔਗਣਾਂ ਨੂੰ ਕਰਦੇ, ਅੰਤ ਨੂੰ ਫਿਰ ਪਾਸ਼ਚਾਤਾਪ ਕਰਨਗੇ ਕਿ ਅਸੀਂ ਤਾਂ ਸਾਰੀ ਉਮਰ ਲੋਕਾਂ ਨੂੰ ਸੁਣਾਉਂਦੇ ਰਹੇ, ਆਪ ਤਾਂ ਕੋਈ ਗੱਲ ਮੰਨੀ ਨਹੀਂ। ਸਤਿਗੁਰ ਮਿਲੇ ਤਾਂ ਸੱਤ ਪਾਏ, ਹਰਸਾ ਨਾਮ ਮਨ ਵਸਾਏ। ਪੂਰੇ ਗੁਰੂ ਨਾਲ ਮਿਲ ਕੇ ਜਿਹੜਾ ਨਾਮ ਨੂੰ ਮਨ 'ਚ ਵਸਾ ਲੈਂਦਾ ਪਰਮੇਸ਼ਰ ਨੂੰ, ਉਹ ਕਹਿੰਦੇ ਸੱਤ ਸਿਧਾਂਤ ਰੂਪੀ ਜਿਹੜਾ ਪਰਮੇਸ਼ਰ ਆ ਉਹਨੂੰ ਪ੍ਰਾਪਤ ਕਰ ਲੈਂਦਾ ਹੈ। ਸਾਵਨ ਮਾਰਿਆ ਮਨ ਮਾਰਾ ਆਪਣਾ, ਮੁਕਤੀ ਕਾ ਦਰ ਪਾਵਣ ਆ। ਕਹਿੰਦੇ ਜਿਹੜੇ ਮਾਰਨ ਵਾਲੇ ਕੌਣ? ਸਤਿਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਮਾਰਨਾ, ਮਨ ਦਾ ਮਾਰਨਾ ਕੀ? ਮਨ ਦੇ ਫੁਰਨੇ ਮਾਰਨੇ। ਫਿਰ ਕਹਿੰਦੇ ਮੁਕਤੀ ਦਾ ਦਰਵਾਜ਼ਾ ਕੀ ਆ? ਗਿਆਨ, ਇਹਨੂੰ ਪਾ ਲੈਂਦੇ। ਸਤਿਗੁਰੂ ਦਾ ਜਿਹੜਾ ਪਵਿੱਤਰ ਸ਼ਬਦ ਆ ਇਹਨੂੰ, ਇਹਦੇ ਦੁਆਰਾ ਆਪਣੇ ਮਨ ਨੂੰ ਮਾਰ ਕੇ ਵੀ ਮੋਏ ਆ, ਜੀਵਤ ਭਾਅ ਤੋਂ ਮਰ ਗਏ, ਉਹ ਮੁਕਤੀ ਦੇ ਦਰਵਾਜ਼ੇ ਕੀ? ਗਿਆਨ ਨੂੰ ਪਾ ਲੈਂਦੇ ਆ। ਜਲਵੇ ਘੱਟ ਹੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖਿਆ ਵਰਤਾਰੇ। ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਜਦੋਂ ਹਿਰਦੇ ਧਾਰਨ ਕਰ ਲਿਆ ਉਹ ਕ੍ਰੋਧ ਨੂੰ ਦੂਰ ਕਰ ਦਿੰਦੇ, ਸਾਰੇ ਕਿਲਵੇ ਪਾਪ ਉਹਨਾਂ ਦੇ ਕੱਟੇ ਜਾਂਦੇ ਆ। ਸੱਚ ਰਤੇ ਸਦਾ ਵੈਰਾਗੀ ਹੋਮੇ ਮਾਰ ਮਲਾਵਣ, ਜਿਹੜੇ ਬਰਾਗਵਾਨ ਸੰਸਾਰ ਤੋਂ ਬਰਾਗਵਾਨ ਹੋਏ, ਭਾਵ ਸੰਸਾਰ 'ਚ ਰਹਿੰਦੇ ਬਰਾਗ ਵਾਲੀ ਗਿਰਤੀ ਰਹਿੰਦੇ ਆ, ਉਹ ਸਦਾ ਫਿਰ ਸੱਚ ਦੇ ਵਿੱਚ ਆਪਣੇ ਆਪ ਨੂੰ ਹਾਂਜੀ ਰੰਗ ਕੇ ਰੱਖਦੇ ਆ, ਸੱਚੇ ਨਾਮ 'ਚ ਰਤੇ ਰਹਿੰਦੇ ਆ। ਉਹਨਾਂ ਨੇ ਫਿਰ ਹੰਗਤਾ ਨੂੰ ਮਾਰ ਲਿਆ, ਆਪਣੇ ਆਪ ਨੂੰ ਪਰਮਾਤਮਾ ਨਾਲ ਮਿਲਾ ਲਿਆ ਉਹਨਾਂ ਨੇ, ਹਾਂਜੀ ਹਰ ਵੇਲੇ ਭੇਦਤਾ ਵਿੱਚ ਵਰਤਦੇ ਆ। ਅੰਤਰ ਰਤਨ ਮਿਲਿਆ ਮਿਲਾਇਆ, ਤ੍ਰਿਵਦ ਮਨਸਾ ਤ੍ਰਿਵਦ ਮਾਇਆ, ਇਹ ਰਤਨ ਰੂਪੀ ਕੌਣ ਆ? ਪਰਮੇਸ਼ਰ, ਉਹ ਅੰਤ ਕਰਨ ਵਿੱਚ ਆ। ਪਰ ਕਹਿੰਦੇ ਜਦੋਂ ਗੁਰਾਂ ਦਾ ਮਿਲਾਇਆ ਹੋਇਆ ਫਿਰ ਉਹ ਮਿਲਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਤੋਂ ਦਿਨ ਰਾਜਸੀ ਆ, ਸ਼ਾਂਤਕੀ ਆ, ਤਾਮਸੀ ਰੂਪ, ਇਹ ਤਿੰਨ ਪ੍ਰਕਾਰ ਦੀ ਜਿਹੜੀ ਮਾਇਆ ਉਹਨਾਂ ਦੀ ਮਨਸਾ ਜਿਹੜੀ ਬਾਸ਼ਨਾ ਆ ਹੈ, ਉਹ ਤਿੰਨ ਪ੍ਰਕਾਰ ਦੀ ਲੱਗੀ ਰਹੀ ਹੈ। ਕੋਈ ਸਤੋਗੁਣੀ 'ਚ ਲੱਗੇ ਆ, ਕੋਈ ਰਜੋਗੁਣ ਲੱਗੇ ਆ, ਕੋਈ ਤਮੋਗੁਣੀ 'ਚ ਲੱਗੇ ਆ, ਇਹ ਤਿੰਨ ਤਰ੍ਹਾਂ ਦੀ ਮਾਇਆ ਇਹਦੇ ਵਿੱਚ ਲੱਗੇ ਰਹਿੰਦੇ ਆ। ਪੜਵੜ ਪੰਡਿਤ ਮੁੰਨੀ ਤੱਕੇ ਚੌਥਾ ਪਦ ਕੀ ਸਾਰ ਨਾ ਪਾਵਣ, ਉਹ ਪੰਡਿਤ ਜਿਹੜੇ ਸੀ ਉਹ ਪੰਡਿਤ ਲੋਕ ਜਿਹੜੇ ਪੋਥੀਆਂ ਪੜ੍ਹ ਪੜ੍ਹ ਕੇ ਥੱਕ ਗਏ, ਮੁੰਨੀ ਮੁੰਨ ਧਰ ਕੇ ਥੱਕ ਗਏ, ਹੈਂਜੀ। ਇਸੇ ਤਰ੍ਹਾਂ ਜਿਹੜਾ ਚੌਥਾ ਪਦ ਸੀ ਤੁਰੀਆ ਪਦ ਬ੍ਰਹਮ ਗਿਆਨ, ਇਹਦੀ ਖਬਰ ਨੂੰ ਤਾਂ ਉਹਨੇ ਕਿਸੇ ਨੇ ਜਾਣਿਆ ਹੀ ਨਹੀਂ। ਆਪੇ ਰੰਗੇ ਰੰਗ ਚੜਾਏ ਸੇਜਨ ਰਾਤੇ ਗੁਰ ਸਬਦਨ ਗਾਏ। ਜਿਹਨਾਂ ਨੇ ਕਹਿੰਦੇ ਆਪਣੇ ਨੂੰ ਰੰਗਣਾ ਜਿਹੜਾ ਚਾਹੁੰਦਾ ਗੁਰੋਂ ਪਿਆਰਾ, ਉਹ ਕਿ ਉਹਨਾਂ ਨੂੰ ਕੀ ਚਾਹੀਦਾ, ਉਹ ਨਾਮ ਭਗਤੀ ਰੂਪੀ ਰੰਗ ਨੂੰ ਚੜ੍ਹਾ ਲੈ, ਨਾਮ ਵੀ ਜਪੇ ਗੁਰੂ ਦੀ ਭਗਤੀ ਵੀ ਕਰੇ, ਹੁਕਮ ਵਿੱਚ ਸਰਦਾ ਭਗਤ ਅਤੇ ਸਤਿਗੁਰ ਦਾ ਉਪਦੇਸ਼ ਰੂਪੀ ਰਾਜ ਜਿਹੜਾ ਰੰਗ ਵਿੱਚ ਆਪਣੇ ਨੂੰ ਰੰਗ ਲੈ। ਉਹ ਜਿਹੜੇ ਜਾਣੇ ਉਹ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ, ਹਰ ਰੰਗ ਚੜ੍ਹਿਆ ਅਤ ਅਪਾਰਾ ਹਰ ਰਸ ਰਸ ਗੁਣ ਗਾਵਣ। ਉਹ ਜਿਹੜਾ ਅਪਾਰ ਜੀ ਦਾ ਪਾਰਾਵਾਰ ਨਹੀਂ, ਉਹ ਪਰਮਾਤਮਾ ਨੇ ਬਹੁਤਾ ਉਹਨਾਂ ਨੂੰ ਪ੍ਰੇਮ ਦਾ ਰੰਗ ਚੜ੍ਹ ਗਿਆ। ਜੇ ਕੋਈ ਬੰਦ ਬੰਦ ਵੀ ਕੱਟੇਗਾ ਆਰੇ ਵੀ ਫਿਰ ਗਏ, ਪਰ ਉਹ ਰੰਗ ਨਹੀਂ ਉਤਰਿਆ, ਹਰ ਰੰਗ ਨਾਲ ਇਹ ਸੁਭਾਗਾ ਐਸਾ ਰੰਗ ਚੜ੍ਹਿਆ। ਜੋ ਰਸ ਕਹਿੰਦੇ ਪ੍ਰੇਮ ਰਸ ਵਿੱਚ ਸਦਾ ਘਰ ਲੀਨ ਹੋ ਕੇ ਉਹ ਪਰਮਾਤਮਾ ਦੇ ਗੁਣ ਨੂੰ ਫਿਰ ਵੀ ਗਾਉਂਦੇ ਆ, ਭਾਈ ਭਾਈ ਤਾਰੂ ਨੇ ਖੋਪਰੀ ਲਾ ਲਈ ਇੱਕੀ ਦਿਨ ਉਹ ਬੈਠਾ ਰਿਹਾ। ਉਹ ਕਰ ਸਕਦਾ ਕੰਮ ਕਿ ਮਹਾਰਾਜ ਸਿੰਘਾਂ ਨੂੰ ਬਰਕਤਾਂ ਦਿੱਤੀਆਂ, ਕਹਿੰਦੇ ਮਹਾਰਾਜ ਉਹ ਬੈਠੇ ਆ, ਕਹਿੰਦੇ ਸੂਬੇ ਦੀ ਉਮਰ 21 ਦਿਨ ਉਹਦਾ ਬੰਨ ਪੈ ਗਿਆ। ਇਹ ਭਾਈ ਤਾਰੂ ਹੁੰਦੀ ਜੁੱਤੀ ਸਿਰ 'ਚ ਮਰਾਉਂਦਾ ਸੀ, 100 ਫੇਰ ਬੰਨ ਖੁੱਲ੍ਹਦਾ ਸੀ। ਕਹਿੰਦੇ ਇਹਨੂੰ ਹੁਣ ਨਰਕ 'ਚ ਸੁੱਟ ਕੇ ਫਿਰ ਜਾਣਾ। 21 ਦਿਨ ਜਪ ਜੀ ਸਿਉਂ ਪੜ੍ਹਦੇ ਸਨ, ਰੋਜ਼ ਦਾ 21 ਜਪ ਜੀ ਦਾ ਨਿਤਨੇਮ ਉਹਨਾਂ ਦਾ ਹੁੰਦਾ ਸੀ, ਨਿਤਨੇਮ ਡੋਲਿਆ ਦਾ। ਬਾਕੀ ਤਾਂ ਹਮੇਸ਼ਾ ਹੀ ਸੁਰਤੀ ਵਿਰਤੀ ਉਹਨਾਂ ਨਾਲ ਜੁੜੀ ਰਹਿੰਦੀ, ਗਿਆਨਵਾਨਾਂ ਦੀ ਗੁਰਮੁਖ ਕਰੇ ਦੱਸੇ ਤੇ ਸੱਚ ਸੰਜਮ ਸੋਈ। ਇਹਦਾ ਨਾਂ ਹੈ ਮੈਡੀਟੇਸ਼ਨ, ਇਹਦਾ ਨਾਂ ਹੈ ਤਪੱਸਿਆ। ਇੰਨਾ ਸੰਕਟ ਆ ਕੇ ਵੀ ਫਿਰ ਸੀ ਪਰਮਾਤਮਾ ਨੂੰ ਉਹਨੂੰ ਟੁੱਟੇ, ਐਵੇਂ ਅੱਖਾਂ ਜਿਹਾ ਨੂਟ ਕੇ ਬਹਿ ਗਿਆ ਤੇ ਕਾਹਦੀ ਮੈਡੀਟੇਸ਼ਨ ਹੈ। ਭਾਈ ਮਨ ਸਿੰਘ ਦਾ ਬੰਦ ਬੰਦ ਘੱਟ ਹੋ ਰਿਹਾ, ਇਹ ਆ ਮੈਡੀਟੇਸ਼ਨ, ਡੋਲਿਆ। ਬਾਕੀ ਦਾ ਦੇ ਆਰਾ ਫਿਰ ਦਾ ਦੋ ਫਾਕੜਾਂ 'ਚ ਬਰਾਬਰ ਜਪਜੀਤ ਸਿੰਘ ਦੀ ਆਵਾਜ਼ ਆ ਰਹੀ, ਜਿਹਨਾਂ ਜਿਹੜੇ ਸਕੂਲ ਪਤੀ ਦਾ ਲੋਕੜਵਾਨ ਕੇ ਪਿਆਲਾ ਜੀ ਆਲੂ ਨੂੰ ਦੇਵ ਜੀ ਵਾਲੇ, ਫਿਰ ਵੀ ਇਹ ਅਸਮਾਧੀਆਂ ਗੁਰਸਿੱਖਾਂ ਨੇ ਦੋਵੇਂ ਅੱਖਾਂ ਮਿਟ ਲੈਣੀਆਂ। ਇਹ ਗੱਲ ਹੋ ਰਿਹਾ ਜਿਹਦੇ ਕੋਲ ਸੰਕਟ ਆਵੇ ਫਿਰ ਪਤਾ ਲੱਗਦਾ ਵੀ ਹੁਣ ਸਮਾਧੀ ਲੱਗੀ ਹੈ ਕਿ ਨਹੀਂ ਲੱਗੀ, ਇਹ ਪ੍ਰੀਖਿਆ 'ਚ ਪਤਾ ਲੱਗਦਾ। ਇਹ ਹੈ ਗੁਰੂ ਮਹਾਰਾਜ ਦੇ ਸਿੱਖਾਂ ਦਾ ਜੀਵਨ, ਅੱਜ ਜਿਹਨੂੰ ਛੱਡ ਛੱਡ ਅਸੀਂ ਭੱਜਣ ਡੇ ਹਾਂ। ਗੁਰਮੁਖ ਰਿਹਾ ਦੱਸਿਆ ਤਾਂ ਸੱਚ ਸੰਜਮਤ ਹੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਕਹਿੰਦੇ ਜਿਹੜੇ ਗੁਰਮੁਖ ਆ ਉਹ ਸੋਈ, ਉਹ ਬੜੇ ਸੋਭ ਨਹੀਂ ਕਿਹਾ ਉਹ ਗੁਰਮੁਖ ਪਿਆਰੇ, ਕਿਉਂਕਿ ਸੱਚੇ ਨਾਮ ਨੂੰ ਉਹਨਾਂ ਨੇ ਰਿੱਧੀ ਸਿੱਧੀ ਇਹ ਜਿਹੜਾ ਸੰਜਮ ਇਹਦੇ 'ਤੇ ਯਕੀਨ ਕੀਤਾ ਉਹਨੇ ਕਿ ਸੱਚੇ ਨਾਮ 'ਚ ਸਾਰੀਆਂ ਬਰਕਤਾਂ ਆ। ਬੋਲੇ ਗੁਰਮੁਖ ਪਿਆਰੇ ਆ, ਨਾਮੀ ਪਰਮਾਤਮਾ ਦਾ ਗਿਆਨ ਕਰਕੇ ਮੁਕਤੀ ਪ੍ਰਾਪਤ ਕਰ ਲਈ ਉਹਨਾਂ ਨੇ। ਗੁਰਮੁਖਾਰ ਸੱਚ ਕਮਾਵੇ ਸੱਚੇ ਸੱਚ ਸਮਾਵਣ, ਉਹ ਗੁਰਮੁਖ ਜਿਹੜੇ ਸੱਚੀ ਕੀ ਭਗਤੀ ਰੂਪੀ ਕਾਰ ਨੂੰ ਕਮਾਉਂਦੇ, ਉਹ ਪਰਮਾਤਮਾ ਤੋਂ ਸੱਚੇ ਹੋ ਕੇ ਸੱਚ ਸਰੂਪ ਪਰਮਾਤਮਾ ਵਿੱਚ ਫਿਰ ਉਹ ਮਿਲ ਜਾਂਦੇ ਆ। ਜਿਉਂਦੇ ਵੀ ਮੁਕਤ ਆ, ਸਰੀਰ ਛੱਡਣ ਤੋਂ ਬਾਅਦ ਮਿਲ ਜਾਂਦੇ। ਗੁਰਮੁਖ ਥਾਪੇ ਥਾਪੋ ਥਾਪੇ ਗੁਰਮੁਖ ਜਾਤ ਪਤ ਸਭ ਆਪੇ। ਜਿਹੜੇ ਗੁਰਮੁਖ ਉਹਨੀ ਇਹ ਗੱਲ ਜਾਣਦੇ ਕਿ ਪਰਮਾਤਮਾ ਆਪੇ ਸਾਰੇ ਸੰਸਾਰ ਨੂੰ ਥਾਪੇ ਮੈਨੇ ਰੱਖਦਾ, ਆਪੇ ਹੀ ਫਿਰ ਉਹਨਾਂ ਨੂੰ ਥਾਪ ਮੈਨੇ ਪਾਲਦਾ, ਆਪੇ ਉਹ ਥਾਪੇ ਮੈਨੇ ਇਹਨਾਂ ਦਾ ਨਾਸ ਕਰਦਾ। ਗੁਰਮੁਖ ਜਿਹੜੇ ਆ ਉਹ ਥਾਪੇ ਹੋਏ, ਅਤੇ ਜਿਹੜੇ ਕਾਮ ਕ੍ਰੋਧ ਉਹਨੂੰ ਉਹ ਥਾਪੇ ਮੈਨੇ ਇਹਨਾਂ ਨੇ ਜੜ੍ਹਾਂ ਪੁੱਟ ਦਿੰਦੇ ਆ। ਉਹ ਥਾਪੇ ਮੈਨੇ ਇਹ ਜਿਹੜੇ ਫਿਰ ਸ਼ੁਭ ਗੁਣਾਂ ਨੂੰ ਥਾਪਦੇ ਆ। ਉਹ ਜਿਹੜੇ ਗੁਰਮੁਖ ਆ ਉਹ ਫਿਰ ਕਹਿੰਦੇ ਇਸ ਤਰ੍ਹਾਂ ਦਾ ਉਹਨਾਂ ਦਾ ਜੀਵਨ, ਉਹਨਾਂ ਦੀ ਜਾਤੀ, ਉਹਨਾਂ ਦੀ ਪੰਗਤੀ, ਸਭ ਕੁਝ ਪਰਮਾਤਮਾ ਦਾ ਹੀ ਨਾਮ ਆ। ਜਾਤ ਪਾਤ ਸਭ ਆਪੇ, ਗੁਰਮੁਖਾਂ ਦੀ ਜਾਤ ਪਾਤ ਅਤੇ ਜਿਸ ਸਭ ਪਰਮੇਸ਼ਰ ਦਾ ਨਾਮ ਨਹੀਂ ਆ। ਨਾਨਕ ਗੁਰਮੁਖ ਨਾਮ ਪਿਆਏ, ਨਾਮੇ ਨਾਮ ਸਮਾਵਣੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੇ ਗੁਰਮੁਖ ਪਿਆਰੇ ਆ ਸਤਿਗੁਰਾਂ ਦੁਆਰਾ ਨਾਮ ਧਿਆਉਂਦੇ ਆ, ਔਰ ਨਾਮ ਦੇ ਪ੍ਰਤਾਪ ਕਰਕੇ ਨਾਮੀ ਪਰਮਾਤਮਾ ਵਿੱਚ ਭੇਦ ਹੋ ਜਾਂਦੇ ਆ। ਐਸੀ ਉਹਨਾਂ ਨੂੰ ਇਹ ਬਖਸ਼ਿਸ਼ ਜਿਹੜੀ ਹੈ ਪ੍ਰਾਪਤ ਹੋ ਜਾਂਦੀ ਹੈ, ਐਸੀ ਉਹਨਾਂ ਦੀ ਸੁਣ ਸਮਾਧੀ ਹੈ। ਹਾਂਜੀ, ਅੱਗੇ ਪਿੱਛੇ ਦੁਨੀਆਂ ਬੜੀਆਂ ਸਮਾਧੀਆਂ ਲਾਉਂਦੀ, ਕੋਈ ਯੋਗਾ ਕਰਦਾ, ਕੋਈ ਮੈਡੀਟੇਸ਼ਨ ਕਰਦਾ, ਪਰ ਗੁਰਮੁਖ ਪਿਆਰਾਂ ਦਾ ਜੀਵਨ ਦੇ ਲਓ ਮਹਾਰਾਜ ਸੱਚੀ ਕਵੀ 'ਤੇ ਬਹਿ ਕੇ ਵੀ ਆਨੰਦ ਸਰੂਪ ਹੈ। ਲਾਈ ਗਏ ਨੇ ਸਮਾਧੀ ਨੌਵੇਂ ਪਾਤਸ਼ਾਹ। ਗੁਰਸਿੱਖਾਂ ਦਾ ਬੰਦਾ ਬਹਾਦਰ ਪੜ੍ਹ ਲਓ, ਜਬੂਰਾਂ ਨਾਲ ਮਾਸ ਨੋਸ ਹੋ ਰਿਹਾ, ਪੁੱਤ ਦਾ ਕਾਲਜਾ ਦੇਣਾ ਹੋਵੇਗਾ, ਬੋਲਿਆ ਨਹੀਂ। ਇਹ ਆ ਸਮਾਧੀ। ਇਸ ਕਰਕੇ ਜਿੰਨਾ ਚਿਰ ਹਾਲੇ ਦੇਹ ਜੀ ਅਸੀਂ ਮਾੜਾ ਜਿਹਾ ਦੇਹ ਨੂੰ ਦੁੱਖ ਹੋ ਜਾਏ ਤਾਂ ਅਸੀਂ ਭਟਕਦੇ ਹਾਂ, ਅਤੇ ਸਮਾਧੀ ਸਾਡੀ ਕਾਹਦੀ ਹੈ। ਪਰਿਵਾਰ 'ਚ ਦੁੱਖ ਹੋ ਜਾਏ ਫੇਰ ਡੋਲ ਜਾਂਦੇ ਹਾਂ। ਅਤੇ ਜਿਹੜਾ ਬੰਦਾ ਫਿਰ ਇਸ ਤਰ੍ਹਾਂ ਦੀ ਅੱਡੇ ਗੋ ਡੋਲ ਅਵਸਥਾ ਧਾਰ ਲਏ, ਉਹਦੀ ਸਮਾਧੀ ਹੈ। ਕਿ ਗੁਰੂ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਬਖਸ਼ਿਸ਼ਾਂ ਕੀਤੀਆਂ, ਕਿ ਮਹਾਰਾਜ ਦੀ ਕਿਰਪਾ ਨਾਲ ਬਖਸ਼ਿਸ਼ ਮਿਲਦੀ ਹੈ। ਸਾਡੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਦੱਸੇ ਤਰੀਕੇ ਨੂੰ ਭਜਨ ਸੁਣਨ ਕਰਕੇ ਬਰਕਤਾਂ ਮਿਲਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM। broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: belong to God. All victories belong to God.
1: Vaheguru Ji Ka Khalsa, Vaheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada to. Tusi sanu apna salah mashwara den layi sade is number te sampark kar sakde ho 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਜੀ ਆ ਸਭ ਤੋਂ ਸਭ ਤੋਂ ਪਹਿਲਾਂ ਫਤਿਹ ਦੀ ਸਾਰ ਕਰੀਏ ਤੇ ਗੱਲ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਉਸ ਸਮੇਂ ਦਾ ਦ੍ਰਿਸ਼ ਤੱਕੀਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 21 ਦਸੰਬਰ 1704 ਨੂੰ ਅਨੰਦਪੁਰ ਸਾਹਿਬ ਨੂੰ ਸਦਾਲੀ ਅਲਵਿਦਾ ਕਹਿ ਦਿੱਤਾ ਆਪ ਆਪਣੇ ਪਰਿਵਾਰ ਸੰਗਤ ਅਤੇ ਸੇਵਾਦਾਰਾਂ ਦੇ ਨਾਲ ਜਦ ਸਰਸਾ ਕੰਢੇ ਪੁੱਜੇ ਤਾਂ ਦੁਸ਼ਮਣਾਂ ਨੇ ਆਪਣੀਆਂ ਸਾਰੀਆਂ ਕਸਮਾਂ ਤੇ ਸੁਗੰਧਾਂ ਭੁਲਾ ਕੇ ਗੁਰੂ ਸਾਹਿਬ ਤੇ ਕਹਿਰੀ ਹੱਲਾ ਬੋਲ ਦਿੱਤਾ ਸਰਸਾ ਕੰਢੇ ਬੜੀ ਗੈਰ ਗੱਟ ਲੜਾਈ ਹੋਈ ਉਧਰ ਸਰਸਾ ਵਿਚ ਹੀ ਹੜ ਆਇਆ ਹੋਇਆ ਸੀ ਕਈ ਸਿੰਘ ਰੁੜ ਗਏ ਸਰਸਾ ਕੰਢੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ ਜਿਵੇਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਉਸ ਸਮੇਂ ਦਰਦਨਾਕ ਦ੍ਰਿਸ਼ ਨੂੰ ਅਕਾਲ ਅਕੈਡਮੀ ਬਹੁਤ ਸਾਰੇ ਵਿਦਿਆਰਥੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ ਕਿਉਂ

ਸਾਰਿਆਂ ਦਾ ਇਹ ਉੱਤਰ ਸੁਣ ਕੇ ਪਰੀ ਸਭਾ ਵਿੱਚ ਸਭ ਦੇ ਦੰਦ ਜੁੜ ਗਏ। ਉਹਨਾਂ ਦਾ ਦਲੇਰਾਨਾ ਜਵਾਬ ਸੁਣ ਕੇ ਕਈ ਨੇਕ ਦਿਲ ਮੁਸਲਮਾਨ ਅਸ਼ ਅਸ਼ ਕਰ ਉੱਠੇ। ਪਰ ਸੂਬਾ ਸਰਹਾਨ ਕ੍ਰੋਧ ਵਿੱਚ ਭੜਕ ਉੱਠਿਆ ਤੇ ਉਸਨੇ ਕਾਜ਼ੀ ਨੂੰ ਫਤਵਾ ਲਾਉਣ ਦਾ ਹੁਕਮ ਦੇ ਦਿੱਤਾ।

ਬੱਚੇ ਨੂੰ ਰਿਹਾ ਕਰ ਦਿੱਤਾ ਜਾਵੇ। ਮਲੇਰਕੋਟਲੇ ਦਾ ਨਵਾਬ ਜੋ ਕੁਝ ਵਜ਼ੀਰ ਖਾਨ ਨੂੰ ਕਹਿ ਰਿਹਾ ਹੈ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬਹੁਤ ਸਾਰੇ ਵਿਦਿਆਰਥੀਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ, ਇਹ ਪੇਸ਼ ਕਰਦਾ ਹੈ।

ਮਦੀ ਇਹ ਗੱਲ ਸੁਣ ਕੇ ਵਜ਼ੀਰ ਖਾਨ ਕੁਝ ਸੋਚਣ ਲਈ ਮਜਬੂਰ ਹੋ ਗਿਆ। ਪਰ ਉਸੇ ਹੀ ਕਚਹਿਰੀ ਵਿੱਚ ਇੱਕ ਸੁੱਚਾ ਨਾਮ ਦਾ ਦੀਵਾਨ ਬੈਠਾ ਸੀ। ਉਹ ਕਹਿਣ ਲੱਗਾ, ਮਹਾਰਾਜ, ਚੱਪਾ ਦੇ ਬੱਚੇ ਸਾਫੀ ਹੋਇਆ ਕਰਦੇ ਨੇ, ਇਹਨਾਂ ਨੂੰ ਦੁੱਧ ਨੂੰ ਦੁੱਧ ਪਿਲਾ ਕੇ ਵੱਡਾ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਹ ਵੱਡੇ ਹੋ ਕੇ ਸਾਨੂੰ ਹੀ ਡੰਗਣਗੇ। ਜੇ ਤੁਹਾਨੂੰ ਮੇਰੀ ਗੱਲ ਤੇ ਇਤਬਾਰ ਨਹੀਂ ਤਾਂ ਤੁਸੀਂ ਇਹਨਾਂ ਨਾਲ ਆਪ ਗੱਲ ਕਰਕੇ ਵੇਖ ਸਕਦੇ ਹੋ। ਜੇ ਸੂਬੇ ਨੇ ਬੱਚਿਆਂ ਨੂੰ ਪੁੱਛਿਆ,

ਤਾਂ ਅਸੀਂ ਪਿੰਡ ਪਿੰਡ ਜੰਗਲ ਜੰਗਲ ਵੀ ਜਾਵਾਂਗੇ, ਸਿੰਘਾਂ ਸੂਰਮਿਆਂ ਨੂੰ ਇਕੱਠਾ ਕਰਕੇ ਤੇਰੇ ਜ਼ੁਲਮ ਨਾਲ ਉਹਨਾਂ ਚਿਰ ਤੱਕ ਲੜਦੇ ਰਹਾਂਗੇ ਜਿੰਨਾ ਚਿਰ ਤੱਕ ਇਸ ਧਰਤੀ ਤੋਂ ਜ਼ੁਲਮ ਮੁੱਕ ਨਹੀਂ ਜਾਂਦਾ। ਇਹ ਸੁਣ ਕੇ ਸੂਬਾ ਗੁੱਸੇ ਵਿੱਚ ਭੜਕ ਉੱਠਿਆ। ਉਸਨੇ ਜਲਾਦਾਂ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਜ਼ਿੰਦਾ ਨੀਹਾਂ ਵਿੱਚ ਚਿਣਾ ਦਿਓ। ਜਲਾਦਾਂ ਨੇ ਬੱਚਿਆਂ ਨੂੰ ਨੀਹਾਂ ਵਿੱਚ ਖੜਾ ਕਰਕੇ ਦੀਵਾਰ ਉਸਾਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਦੇ ਦਰਦਨਾਕ ਦ੍ਰਿਸ਼ ਨੂੰ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿਦਿਆਰਥੀਆਂ ਦਾ ਢਾਡੀ ਥਾ ਆਪ ਜੀ ਦੀ ਸੇਵਾ ਵਿੱਚ ਹੈ ਇਹ ਪੇਸ਼ ਕਰਦਾ ਹੈ।

ਜਦੋਂ ਸਾਹਿਬਜ਼ਾਦਿਆਂ ਨੂੰ ਸਰਹੰਦ ਦੀਆਂ ਦੀਵਾਰਾਂ ਵਿੱਚ ਚਿੰਨ ਕੇ ਸ਼ਹੀਦ ਕਰ ਦਿੱਤਾ ਤਾਂ ਉਸ ਵਕਤ ਚਾਰੇ ਪਾਸੇ ਹਨੇਰੀਆਂ ਚੱਖੜ ਅਤੇ ਤੂਫਾਨ ਚੱਲ ਪਏ ਅਤੇ ਸਾਰੀ ਦੁਨੀਆ ਤਰਾ ਤਰਾ ਕਰ ਉੱਠੀ। ਸਾਰਿਆਂ ਦੇ ਦਿਲਾਂ ਵਿੱਚ ਜ਼ੁਲਮੀ ਸਰਕਾਰ ਦੇ ਵਿਰੁੱਧ ਰੋਸ ਦੇ ਭਾਂਬੜ ਵੱਲ ਉੱਠੇ। ਸਰਹੰਦ ਦੀ ਖੂਨੀ ਦੀਵਾਰ ਵੀ ਕੰਬ ਗਈ। ਸਾਹਿਬਜ਼ਾਦਿਆਂ ਦੀਆਂ ਇੱਟਾਂ ਨਾਲ ਚਿੱਕੀਆਂ ਹੋਈਆਂ ਲਾਸ਼ਾਂ, ਖੂਨ ਨਾਲ ਲਥਪਥ ਇੱਟਾਂ ਦੀਆਂ ਕਤਲਾਂ ਤੇ ਪਈਆਂ ਹਨ ਤੇ ਲਹੂ ਨਾਲ ਭਿੱਜੀ ਇੱਕ ਇੱਕ ਇੱਟ ਸੂਬੇ ਨੂੰ ਲਾਂਤਾ ਇਉਂ ਪਾਉਣ ਲੱਗੀ।

ਉਪਜੀ ਕੌਮ ਸਾਡੀ ਖੰਡੇ ਦੀ ਧਾਰ ਵਿੱਚੋਂ ਬਦਲਾ ਕਿਵੇਂ ਚੁਕਾਉਣਾ ਅਸੀਂ ਜਾਣਦੇ ਹਾਂ। ਸਾਡੇ ਖੂਨ ਦੇ ਵਿੱਚੋਂ ਅੰਗਿਆਰ ਵਰਦੇ ਹਿੱਕ ਦੇ ਜ਼ੋਰ ਆਜ਼ਾਦੀਆਂ ਮਾਣਦੇ ਹਾਂ। ਪਾਈਆਂ ਭਾਜੀਆਂ ਜਦੋਂ ਵੀ ਕਿਸੇ ਸਾਨੂੰ ਡੌਰੂ ਵਾਂਗ ਵਜਾ ਕੇ ਰੱਖ ਦਿੱਤਾ, ਤਾਂਇਓ ਅੰਬਰਾਂ ਤੋਂ ਉੱਚਾ ਖਾਲਸੇ ਨੇ ਝੰਡਾ ਕੇਸਰੀ ਝੁਲਾ ਕੇ ਰੱਖ ਦਿੱਤਾ, ਤਾਂਇਓ ਅੰਬਰਾਂ ਤੋਂ ਉੱਚਾ ਖਾਲਸੇ ਨੇ ਝੰਡਾ ਕੇਸਰੀ ਝੁਲਾ ਕੇ ਰੱਖ ਦਿੱਤਾ।

ਦੁਨੀਆ ਭਰ ਵਿੱਚ ਖਾਲਸਾ ਜੀ ਦਾ 300 ਸਾਲਾ ਸਾਜਨਾ ਦਿਵਸ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਭਾਗੇ ਮੌਕੇ ਤੇ ਸੁਰਜੀਤ ਬਿੰਦ ਰੱਖਿਆ, ਅਤੁਲ ਸ਼ਰਮਾ ਤੇ ਸ਼ਮਸ਼ੇਰ ਸੰਧੂ ਵੱਲੋਂ ਪੇਸ਼ ਹੈ ਧਾਰਮਿਕ ਗੀਤਾਂ ਦੀ ਇਹ ਕੈਸਟ। ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ, ਜਨਮ ਦਿਹਾੜਾ ਖਾਲਸੇ ਦਾ ਤੁਸੀਂ ਕਰੋ ਤਿਆਰੀ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha at Williams Lake. Any comments and suggestions, please call 250-392-3874.
3: ਪਿਆਰ ਦੀ ਬੋਲੀ ਤੇ ਪਸ਼ੂ ਪੰਛੀ ਵੀ ਸਮਝਦੇ ਆ ਤੇ ਪ੍ਰੇਮ ਨਾਲ ਜਿੱਤਿਆ ਜਾ ਸਕਦਾ ਸੰਸਾਰ ਨੂੰ। ਜਿੰਨੇ ਸਿੱਖ ਜਿੰਨੇ ਮੁਸਲਮਾਨ ਬਾਬੇ ਫਰੀਦ ਦੀ ਵਿਚਾਰ ਨੇ ਬਣਾਏ ਨੇ, ਇਹਨੇ ਔਰੰਗਜ਼ੇਬ ਦੀ ਤਲਵਾਰ ਨੇ ਨਹੀਂ ਬਣਾਏ। ਆਖੋ ਸਤਨਾਮ। ਬਾਬਾ ਫਰੀਦ ਜੀ ਦੀ ਵਿਚਾਰ ਤੋਂ ਜਿੰਨੇ ਪ੍ਰਭਾਵਿਤ ਹੋਏ ਨੇ, ਔਰੰਗਜ਼ੇਬ ਦੀ ਤਲਵਾਰ ਤੋਂ ਨਹੀਂ, ਉਹ ਨਹੀਂ ਇਹਨੇ ਮੁਸਲਮਾਨ ਬਣਾ ਸਕਿਆ। ਫਰੀਦ ਜੀ ਦੀ ਵਿਚਾਰ ਵਿੱਚ ਤਾਕਤ ਸੀ। ਇਸ ਕਰਕੇ ਧਰਮ ਪਿਆਰ ਨਾਲ ਵਧਦੇ ਨੇ, ਤਲਵਾਰਾਂ ਨਾਲ ਨਹੀਂ ਧਰਮ ਵਧਦੇ। ਧੱਕੇ ਨਾਲ ਕਦੇ ਧਰਮ ਨਹੀਂ ਵਧਦੇ, ਇਹ ਪ੍ਰੇਮ ਦਾ ਮਾਰਗ ਹੈ। ਤੇ ਸਤਸੰਗ ਜੀ, ਭਾਈ ਲਹਿਣਾ ਜੀ ਜਿੱਤੇ ਗਏ ਮਹਾਰਾਜ, ਮੈਂ ਅੱਜ ਤੋਂ ਤੁਹਾਡਾ, ਬਸ ਹੁਣ ਕਿਰਪਾ ਕਰਿਓ, ਮੈਂ ਹੁਣ ਨਹੀਂ ਜਾਣਾ ਘਰ। ਮਹਾਰਾਜ ਕਹਿੰਦੇ ਇੱਕ ਵਾਰੀ ਜਾ ਕੇ ਆ ਗਏ ਲਹਿਣਾ ਜੀ, ਥੋੜੇ ਦਿਨਾਂ ਪਿੱਛੋਂ ਫਿਰ ਮੁੜ ਆਏ, ਕਹਿੰਦੇ ਸੱਚੇ ਪਾਤਸ਼ਾਹ ਹੁਣ ਕਿੱਥੇ ਜੀ ਲੱਗਦਾ ਘਰ 'ਚ ਜਾ ਕੇ। ਬਸ ਜਦੋਂ ਦੇ ਤੁਹਾਡੇ ਦਰਸ਼ਨ ਕੀਤੇ ਨੇ, ਹੁਣ ਬਸ ਗਿਆ ਜ਼ਰੂਰ ਸਾਂ, ਮਨ ਤੇ ਇੱਥੇ ਹੀ ਸੀ। ਹੇ ਗੁਰੂ ਨਾਨਕ ਪਾਤਸ਼ਾਹ, ਇਹ ਪਿਆਰ ਵਾਲਿਆਂ ਦੀ ਗੱਲ ਹੈ, ਤੇਰੇ ਪਿਆਰ ਨੇ ਰੱਬ ਦਿਆ ਮਿੱਤਰਾ, ਅਸਲੀ ਮਿੱਤਰ ਰੱਬ ਦੇ, ਸਾਨੂੰ

ਛੱਡ ਠੇੜਾ ਐ ਪਰ ਰੋਗ ਲਵਾ ਲਿਆ ਭੈੜਾ ਜਦ ਤੋਂ ਦਰਸ਼ਨ ਤੇਰੇ ਕੀਤੇ ਇੱਕ ਪਲ ਚੈਨ ਨਾ ਆਇਆ ਸੱਚੇ ਪਾਤਸ਼ਾਹ ਗਿਆ ਸਾਂ ਘਰ ਮਨ ਤੇ ਸੱਚੇ ਸਤਪਾਤਸ਼ਾਹ ਸਤਿਗੁਰੂ ਜੀ ਤੁਹਾਡੇ ਦਰਸ਼ਨ ਕੀਤੇ ਸੁੱਧ ਬੁੱਧ ਭੁੱਲ ਗਈ ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਸੁਰਤ ਮੈਂ ਨਾ ਸੁਰਤ ਹੋ ਧਿਆਨ ਮੈਂ ਨਾ ਧਿਆਨ ਰਹੇ ਹੋ ਗਿਆਨ ਮੈਂ ਨਾ ਗਿਆਨ ਰਹੇ ਹੋ ਗੱਤ ਮੈਂ ਨਾ ਗੱਤ ਬਸ ਇੱਕ ਰੰਗ ਚੜ ਗਿਆ ਨਸ਼ਾ ਹੈ ਗੁਰਮੁਖੋ ਨਸ਼ਈ ਜਿਹੜੇ ਲੋਕ ਨੇ ਨਾ ਨਸ਼ਈ ਜਿਹੜੇ ਨਸ਼ਈ ਨੇ ਥੋੜਾ ਨਸ਼ਾ ਕਰਨ ਦੁਨੀਆ ਯਾਦ ਰਹਿੰਦੀ ਹੈ ਹੋਰ ਕਰ ਲੈਣ ਲੋਕ ਭੁੱਲ ਜਾਂਦੇ ਨੇ ਹੋਰ ਕਰ ਲੈਣ ਪਿੰਡ ਦੇ ਲੋਕ ਪਰਿਵਾਰ ਭੁੱਲ ਜਾਂਦਾ ਹੈ ਹੋਰ ਨਸ਼ਾ ਕਰ ਲੈਣ ਬੱਚੇ ਵੀ ਭੁੱਲ ਜਾਂਦੇ ਨੇ ਜ਼ਿਆਦਾ ਜਦੋਂ ਜਿੰਨਾ ਜ਼ਿਆਦਾ ਕਰੀ ਜਾਓ ਓਨਾ ਹੀ ਦੁਨੀਆ ਦੀ ਸੁੱਧ ਬੁੱਧ ਭੁੱਲ ਜਾਂਦੀ ਜਿੰਨਾ ਨਸ਼ਾ ਵੱਧਦਾ ਜਾਏਗਾ ਓਨਾ ਸੰਸਾਰ ਭੁੱਲਦਾ ਜਾਏਗਾ ਨਾਮ ਦਾ ਨਸ਼ਾ ਵੀ ਏਦਾਂ ਹੀ ਬਹੁਤੇ ਜਿਹੜੇ ਸ਼ਰਾਬੀ ਨੇ ਜ਼ਿਆਦਾ ਸ਼ਰਾਬ ਜੀ ਲੈਣ ਉਹਨਾਂ ਨੂੰ ਕੁਛ ਵੀ ਚੇਤਾ ਨਹੀਂ ਰਹਿੰਦਾ ਕਿੱਥੇ ਚੁੱਕ ਕੇ ਲੈ ਚੱਲੇ ਹੋ ਕਿੱਥੇ ਪਾਤਾ ਲਿਜਾ ਕੇ ਕੋਈ ਸੁੱਧ ਬੁੱਧ ਨਹੀਂ ਰਾਤ ਕੀ ਬੋਲਿਆ ਕੀ ਹੋਇਆ ਜਿੰਨਾ ਨਾਮ ਦਾ ਰੰਗ ਸਮਾਰੀ ਜ਼ਿਆਦਾ ਚੜ੍ਹੇ ਓਨਾ ਹੀ ਦੁਨੀਆ ਭੁੱਲਦੀ ਹੈ ਸਤਸੰਗ ਜੀ ਜਿਨ੍ਹਾਂ ਨੂੰ ਰੰਗ ਚੜ੍ਹ ਜਾਵੇ ਗੁਰੂ ਸਾਹਿਬ ਦੀ ਕਿਰਪਾ ਨਾਲ ਲਾਲ ਰੰਗ ਤਿਸ ਕੋ ਲੱਗਾ ਜਿਸ ਸਾਹਿਬ ਭਾਬਾ ਮਹਿਲਾ ਕਦੇ ਨਾ ਹੋਵੇ ਮਹਿਲਾ ਉਹ ਰੰਗ ਐਸਾ ਜਿਹੜਾ ਕਦੇ ਮਹਿਲਾ ਨਹੀਂ ਹੁੰਦਾ ਚੜ੍ਹਦਾ ਭਾਬਾ ਵਾਲਿਆਂ ਨੂੰ ਸਾਰਿਆਂ ਨੂੰ ਨਹੀਂ ਰੰਗ ਚੜ੍ਹਦਾ ਵਿਰਲੇ ਹੁੰਦੇ ਨੇ ਜਿਨ੍ਹਾਂ ਨੂੰ ਨਾਮ ਦਾ ਨਸ਼ਾ ਹੁੰਦਾ ਤੇ ਸੰਗਤ ਜੀ ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਹੁਣ ਕਿੱਥੇ ਜਾਣਾ ਆ ਗਿਆ ਤੁਹਾਡੇ ਚਰਨਾਂ 'ਚ ਰਹਿ ਕੇ ਸੇਵਾ ਕਰਨੀ ਪਛਾਣ ਤੇ ਲਿਆ ਸੀ ਕਿ ਇਹੀ ਹੱਕਦਾਰ ਹੈ ਪਰ ਸਾਡੇ ਵਾਸਤੇ ਪੂਰਨੇ ਪਾਉਣ ਵਾਸਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਭਾਈ ਲਹਿਣੇ ਦੇ ਰੂਪ ਵਿੱਚ ਫਿਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਪੂਰਨੇ ਪਾਏ ਟੀਚਰ ਅਧਿਆਪਕ ਭਾਵੇਂ ਪੜ੍ਹਿਆ ਹੁੰਦਾ ਆਪ ਪਰ ਉਹਨੂੰ ਊੜਾ ਜਿਹੜਾ ਬੋਲਣਾ ਪੈਂਦਾ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਆਉਂਦਾ ਨਹੀਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਇੱਕ ਐਮਏ ਪੜ੍ਹਾਇਆ ਵੀ ਊੜਾ ਜਿਹੜਾ ਬੋਲ ਰਿਹਾ ਜਿਹਨੇ ਬਹੁਤ ਕੁਝ ਪੜ੍ਹਿਆ ਉਹ ਵੀ ਉੱਥੇ ਊੜਾ ਜਿਹੜਾ ਈੜੀ ਬੋਲ ਰਿਹਾ ਹੁੰਦਾ ਉਹਨੂੰ ਅੱਗੇ ਅੱਗੇ ਬੋਲਣਾ ਪੈਂਦਾ ਪੂਰਨੇ ਪਾਉਣੇ ਪੈਂਦੇ ਨੇ ਇਸੇ ਤਰ੍ਹਾਂ ਬਖਸ਼ਿਸ਼ ਤੇ ਧੁਰੋ ਹੁੰਦੀ ਹੈ ਦਰਗਾਹੀ ਰੂਹਾਂ ਆਉਂਦੀਆਂ ਨੇ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀਂ ਦੂਰ ਡਿਊਟੀ ਤੇ ਧੁਰੋਂ ਲੱਗਦੀ ਹੈ ਪਰ ਉਹ ਹੱਥੀਂ ਜੇ ਸੇਵਾ ਕਰਦੇ ਨੇ ਕਮਾਉਂਦੇ ਨੇ ਸਿਰਫ ਪੂਰਨੇ ਪਾਉਣ ਵਾਸਤੇ ਸਾਨੂੰ ਸੇਧ ਦੇਣ ਵਾਸਤੇ ਗੁਰੂ ਸਾਹਿਬ ਜੀ ਨੇ ਫਿਰ ਹੱਥੀਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਭਾਂਡੇ ਮਾਂਜਣੇ ਗੁਰੂ ਘਰ ਦੀ ਝਾੜੂ ਦੀ ਸੇਵਾ ਫਿਰ ਮਹਾਰਾਜ ਨੂੰ ਇਸ਼ਨਾਨ ਕਰਾਉਣਾ ਰੋਜ਼ ਬਸਤਰ ਫੜ ਕੇ ਖਲੋਣਾ ਮਹਾਰਾਜ ਇਸ਼ਨਾਨ ਕਰਦੇ ਸੀ ਜਦੋਂ ਬਸ ਖੁੱਧ ਬੁੱਧ ਭੁੱਲ ਗਈ ਪਿਆਰ ਵਿੱਚ ਮਹਾਰਾਜ ਨੇ ਫਿਰ ਬੜੀਆਂ ਪਰਖਾਂ ਕੀਤੀਆਂ ਕਦੇ ਤੁਰੇ ਜਾਂਦੇ ਸੀ ਕੌਲ ਹੱਥ ਵਿੱਚ ਫੜਿਆ ਡੋਲ ਵਿੱਚ ਸੁੱਟ ਦਿੱਤਾ ਪਾਣੀ ਦੇ ਗੰਦੇ ਨਾਲੇ ਸ੍ਰੀ ਚੰਦ ਜੀ ਬੇਟਾ ਲਿਆਓ ਕੱਢ ਕੇ ਮਹਾਰਾਜ ਹੋਰ ਲਿਆ ਦਿਆਂਗੇ ਇਹ ਗੰਦਗੀ ਤਾਂ ਬੜੀ ਹੈ ਪੁੱਤਰ ਨੇ ਜਵਾਬ ਦੇ ਦਿੱਤਾ ਫਿਰ ਲਕਸ਼ਮੀ ਚੰਦ ਨੂੰ ਆਖਿਆ ਬੇਟਾ ਤੂੰ ਕੱਢ ਲਿਆ ਮਹਾਰਾਜ ਇਹੋ ਜਿਹੇ ਡੋਲ ਜਿੰਨੇ ਕਹੋਗੇ ਲਿਆ ਦਿਆਂਗੇ ਸਿੱਖ ਥੋੜੇ ਨੇ ਕੱਢਣ ਵਾਲੇ ਮੈਂ ਕੱਢਾਂ ਫਿਰ ਲੈਣੇ ਵੱਲ ਇਸ਼ਾਰਾ ਕੀਤਾ ਮਾੜਾ ਜਿਹਾ ਲੈਣਿਆ ਕਹਿਣ ਦੀ ਦੇਰ ਸੀ ਛਾਲ ਮਾਰੀ ਚਿੱਕੜ ਚ ਕੱਢ ਲਿਆਂਦਾ ਡੋਲ ਕੱਢ ਕੇ ਸਾਹਮਣੇ ਲਿਆ ਕੇ ਰੱਖ ਦਿੱਤਾ ਫਿਰ ਗੁਰਮੁਖੋ ਬੜੀਆਂ ਪਰਖਾਂ ਇੱਕ ਇਮਤਿਹਾਨ ਨਹੀਂ ਹੋਇਆ ਸੱਚੇ ਪਾਤਸ਼ਾਹ ਦੀ ਰਾਤ ਨੂੰ ਕਹਿੰਦੇ ਨੇ ਸੰਗਤ ਨੇ ਆਉਣਾ ਬਸਤਰ ਧੋ ਕੇ ਲਿਆਓ ਸ਼੍ਰੀ ਚੰਦ ਬੇਟਾ ਮੇਰੇ ਕੱਪੜੇ ਧੋਣ ਵਾਲੇ ਨੇ ਕਹਿੰਦੇ ਮਹਾਰਾਜ ਅੱਧੀ ਰਾਤ ਨੂੰ ਕੱਪੜੇ ਦਿਨੇ ਧੋਵਾਂਗੇ ਦੂਸਰੇ ਨੂੰ ਆਖਿਆ ਉਹਨੇ ਵੀ ਜਵਾਬ ਦੇ ਦਿੱਤਾ ਲੈਣੇ ਆਮ ਕੱਪੜੇ ਧੋ ਲਿਆ ਸੱਤ ਵਚਨ ਮਹਾਰਾਜ ਨਦੀ ਤੇ ਗਏ ਅੱਧੀ ਰਾਤ ਨੂੰ ਕੱਪੜੇ ਧੋ ਲਿਆ ਲੈਣੇ ਆ ਬਾਹਰ ਰਾਤ ਇੱਕ ਦਿਨ ਹੈ ਸ੍ਰੀ ਚੰਦ ਨੂੰ ਆਖਿਆ ਵੇਖ ਬਾਹਰ ਦਿਨ ਚੜਿਆ ਕਹਿੰਦੇ ਮਹਾਰਾਜ ਅੱਧੀ ਰਾਤ ਦੂਸਰੇ ਨੂੰ ਆਖਿਆ ਜਾ ਦਿਨ ਚੜਿਆ ਵੇਖ ਦਿਨ ਚੜ ਗਿਆ ਕਹਿੰਦੇ ਮਹਾਰਾਜ ਅੱਧੀ ਰਾਤ ਹੈ ਸੱਤਰੇ ਬਹੱਤਰੇ ਹੋ ਗਏ ਰਾਤ ਤੁਹਾਨੂੰ ਦਿਨ ਲੱਗਦਾ ਵੇਖੋ ਬਾਹਰ ਰਾਤ ਕਿੰਨੀ ਹੈ ਫਿਰ ਵਾਰੀ ਆਈ ਲੈਣੇ ਆ ਵੇਖ ਕੇ ਆ ਦਿਨ ਹੈ ਕਿ ਰਾਤ ਸਾਨੂੰ ਤੇ ਦਿਨ ਲੱਗਦਾ
ਭਾਈ ਲੈਣਾ ਜੀ ਗਏ ਵਾਪਸ ਆ ਗਏ ਸੱਚੇ ਪਾਤਸ਼ਾਹ ਕਹਿੰਦੇ ਕਿਵੇਂ ਆ ਕਿੰਨੀ ਰਾਤ ਲੰਘ ਗਈ ਕਿੰਨੀ ਰਹਿ ਗਈ ਦਿਨ ਕਿ ਰਾਤ ਹੈ ਮਹਾਰਾਜ ਸੱਚੇ ਪਾਤਸ਼ਾਹ ਜੋ ਤੁਸੀਂ ਜੇ ਦਿਨ ਚਾੜਿਆ ਤੇ ਤੁਹਾਨੂੰ ਪਤਾ ਹੋਣਾ ਦਿਨ ਹੈ ਰਾਤ ਰਾਤ ਹੈ ਤਾਂ ਰਾਤ ਹੈ ਜੋ ਤੁਹਾਡੇ ਹੁਕਮ ਵਿੱਚ ਜੋ ਹੋ ਰਿਹਾ ਸਭ ਤੁਹਾਡੇ ਹੁਕਮ ਵਿੱਚ ਹੋ ਰਿਹਾ ਇਹ ਸਾਰੀ ਕਾਇਨਾਤ ਸਾਰੀ ਸ੍ਰਿਸ਼ਟੀ ਤੁਹਾਡੇ ਹੁਕਮ ਵਿੱਚ ਚੱਲ ਰਹੀ ਹੈ ਜੋ ਤੁਸੀਂ ਬਾਹਰ ਵਰਤਾ ਰਹੇ ਹੋ ਉਹੀ ਹੈ ਮੈਨੂੰ ਨੀ ਕੁਛ ਪਤਾ ਲੱਗਦਾ ਜਿੰਨੀ ਲੰਘਾਤੀ ਉਨੀ ਰਾਤ ਲੰਘ ਗਈ ਜਿੰਨੀ ਰੱਖੀ ਹੈ ਉਨੀ ਰਹਿ ਗਈ ਬਸ ਤੁਹਾਡੇ ਹੁਕਮ ਵਿੱਚ ਹੋ ਰਿਹਾ ਸਾਰਾ ਕੁਛ ਧੰਨ ਗੁਰੂ ਨਾਨਕ ਸਾਹਿਬ ਬੜੇ ਖੁਸ਼ ਹੋਏ ਇੱਕ ਵਾਰੀ ਨੀ ਕਈ ਵਾਰੀ ਇਮਤਿਹਾਨ ਹੋਇਆ ਇੰਨੀ ਮਸਤੀ ਚੜ ਗਈ ਇੱਕ ਦਿਨ ਸੱਚੇ ਪਾਤਸ਼ਾਹ ਇਸ਼ਨਾਨ ਕਰਨ ਵਾਸਤੇ ਵੜੇ ਇਸ਼ਨਾਨ ਕਰਨ ਵਾਸਤੇ ਨਦੀ ਚ ਵੜੇ ਭਾਈ ਲਹਿਣਾ ਜੀ ਬਸਤਰ ਹੱਥ ਵਿੱਚ ਫੜ ਕੇ ਖਲੋਤੇ ਗਏ ਸੱਚੇ ਪਾਤਸ਼ਾਹ ਆ ਗਏ ਇੱਕ ਤੱਕ ਪਤਾ ਨੀ ਕਿਹੜੇ ਪਾਸੇ ਸਤਿਗੁਰ ਦੇ ਪਿਆਰ ਵਿੱਚ ਧਿਆਨ ਚੱਲਿਆ ਗਿਆ ਸਤਿਗੁਰ ਦਾ ਮੁਖੜਾ ਸਾਹਮਣੇ ਨਦੀ ਚ ਮਰਜ ਇਸ਼ਨਾਨ ਕਰਕੇ ਬਾਹਰ ਆਏ ਉਹਨਾਂ ਨੇ ਆਪੇ ਬਸਤਰ ਚੁੱਕ ਕੇ ਪਾਲੇ ਆਵਾਜ਼ ਵੀ ਦਿੱਤੀ ਲੈਣੇ ਨੂੰ ਸੁਣੀ ਹੋਈ ਨਹੀਂ ਆਵਾਜ਼ ਵੀ ਦਿੱਤੀ ਗੁਰੂ ਸਾਹਿਬ ਨੇ ਲੈਣੇ ਆ ਬਸਤਰ ਲਿਆ ਪਰ ਧਿਆਨ ਹੀ ਨਹੀਂ ਰਿਹਾ ਨੇਤਰ ਬੰਦ ਸਮਾਧਿ ਹੋ ਗਏ ਇਕਾਗਰਤਾ ਨਾਲ ਮਨ ਜੋੜ ਕੇ ਬੈਠ ਗਏ ਮਹਾਰਾਜ ਕਹਿੰਦੇ ਲੈਣੇ ਆ ਆਵਾਜ਼ ਹੀ ਨਹੀਂ ਸੁਣੀ ਆਪੇ ਹੀ ਬਸਤਰ ਪਾ ਲਏ ਮਹਾਰਾਜ ਨੇ ਫਿਰ ਜਦੋਂ ਹੋਸ਼ ਆਈ ਸੱਚੇ ਪਾਤਸ਼ਾਹ ਕਹਿੰਦੇ ਲੈਣੇ ਆ ਕੀ ਗੱਲ ਬਈ ਸੱਚੇ ਪਾਤਸ਼ਾਹ ਮੈਨੂੰ ਤੇ ਪਤਾ ਹੀ ਨਹੀਂ ਲੱਗਦਾ ਕਿੱਡੀ ਮੱਤ ਮਾਰੀ ਗਈ ਤੁਸੀਂ ਆਪੇ ਬਸਤਰ ਪਾਲੇ ਚੁੱਕ ਕੇ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਪਰ ਹੈ ਸਭ ਸਤਿਗੁਰ ਦੇ ਪਿਆਰ ਵਿੱਚ ਸੀ ਪਾਗਲ ਪਾਗਲ ਕੋਈ ਮਾਇਆ ਪਿੱਛੇ ਪਾਗਲ ਹੈ ਕੋਈ ਬੱਚਿਆਂ ਪਿੱਛੇ ਪਾਗਲ ਹੈ ਕੋਈ ਕਿਸੇ ਪਿੱਛੇ ਪਾਗਲ ਕੋਈ ਕਿਸੇ ਪਿੱਛੇ ਪਾਗਲ ਪਰ ਵਿਰਲੇ ਗੁਰੂ ਪਿੱਛੇ ਪਾਗਲ ਜਿਨ੍ਹਾਂ ਨੇ ਗੱਲ ਪਾ ਲਈ ਹੋਵੇ ਪਾਗਲ ਪਾਗਲ ਦਾ ਅਰਥ ਇਹੀ ਬਣਦਾ ਨਾ ਜਿਹਨੇ ਗੱਲ ਪਾ ਲਈ ਹੋਵੇ ਸਤਿਗੁਰੂ ਕਿਰਪਾ ਕਰਨ ਗੁਰੂ ਦਾ ਵਚਨ ਅਸੀਂ ਪਾ ਲਈਏ ਗੁਰੂ ਜੋ ਗੱਲ ਕਹਿ ਰਹੇ ਨੇ ਸਤਿਗੁਰੂ ਜੋ ਕਿਰਪਾ ਕਰ ਰਹੇ ਨੇ ਉਹਨੂੰ ਪਾ ਲਈਏ ਇਹੋ ਜਿਹੇ ਪਾਗਲ ਬਣ ਜਾਈਏ ਕੋਈ ਮਾੜੀ ਗੱਲ ਨਹੀਂ ਆਖੋ ਸਤਨਾਮ ਇਹੀ ਕਹਿੰਦੇ ਹੀ ਨੇ ਵੀ ਫਲਾਣਾ ਤੇ ਪਾਗਲ ਹੋਇਆ ਫਿਰਦਾ ਮੈਂ ਕਮਲਿਆਂ ਵਾਂਗੂ ਤੁਰਿਆ ਫਿਰਦਾ ਪਾਗਲ ਨੇ ਪਰ ਦੁਨੀਆਂ ਨੇ ਤੇ ਕਹਿੰਦੇ ਹੀ ਰਹਿਣਾ ਲਹਿਣਾ ਜੀ ਨੂੰ ਬੜੀਆਂ ਗੱਲਾਂ ਕਰਦੇ ਸੀ ਲੋਕ ਲਹਿਣੇ ਆ ਉਹ ਇੰਨਾ ਤੇਰਾ ਸਤਿਕਾਰ ਚੰਗੀ ਦੁਕਾਨਦਾਰੀ ਚੱਲਦੀ ਸੀ ਕਿੱਥੇ ਇਹਨਾਂ ਦੇ ਮਗਰ ਤੁਰਿਆ ਫਿਰਨਾ ਪਰ ਭਾਈ ਲਹਿਣੇ ਨੂੰ ਪਤਾ ਸੀ ਤੇ ਸੱਚੇ ਪਾਤਸ਼ਾਹ ਦਾ ਹੁਕਮ ਹੈ ਭਗਤ ਕਬੀਰ ਜੀ ਵੀ ਕਹਿੰਦੇ ਨੇ ਦੁਨੀਆਂ ਜੋ ਮਰਜ਼ੀ ਕਹੀ ਜਾਏ ਪਰਵਾਹ ਨਾ ਕਰੋ ਕਬੀਰ ਮੈਂ ਜਾਣੇ ਹੋ ਪੜ੍ਹਵੋ ਭਲਾ ਪੜ੍ਹਵੇ ਸਿਉਂ ਭਲ ਜੋਗ ਭਗਤ ਨਾ ਛੱਡੋ ਰਾਮ ਕੀ ਭਾਵੇਂ ਨਿੰਦੋ ਲੋਕ ਦੁਨੀਆਂ ਜੋ ਮਰਜ਼ੀ ਕਹੀ ਜਾਵੇ।

ਵਧੀਆ ਕਹੀ ਜਾਵੇ ਪਰ ਪਰਵਾਹ ਨਾ ਕਰੇ ਕਿਸੇ ਦੀ ਆਪਣੀ ਮਸਤੀ ਵਿੱਚ ਆਪਣੇ ਰੰਗ ਵਿੱਚ ਰਵੇ ਰੰਗ ਹੱਸਾ ਰੰਗ ਰੋਵੇ ਚੁੱਪੀ ਕਰ ਜਾਏ ਪਰਵਾਹ ਨਾ ਹੀ ਕਿਸੇ ਕਿਹਦੀ ਬਾਜ ਸੱਚੇ ਨਾ ਹੈ ਕਹਿੰਦੇ ਜਿਹੜੇ ਰੰਗੇ ਹੋਏ ਗੁਰਸਿੱਖ ਨੇ ਉਹ ਆਪਣੇ ਰੰਗ ਵਿੱਚ ਹੀ ਹੱਸਦੇ ਨੇ ਰੰਗ ਵਿੱਚ ਹੀ ਰੋਂਦੇ ਨੇ ਰੱਬ ਤੋਂ ਬਿਨਾਂ ਕਿਸੇ ਦੂਜੇ ਦੀ ਪਰਵਾਹ ਹੀ ਨਹੀਂ ਕਰਦੇ ਦੁਨੀਆਂ ਜੋ ਮਰਜ਼ੀ ਕਹੀ ਜਾਵੇ ਅਸਲੀ ਰਾਜੇ ਹੀ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਹਨ ਸਤਸੰਗ ਜੀ ਭਾਈ ਲਹਿਣਾ ਜੀ ਨੇ ਬੜੀ ਸੇਵਾ ਕੀਤੀ ਬੜੇ ਆਨੰਦ ਵਿੱਚ ਬੜਾ ਆਨੰਦ ਮਾਣਿਆ ਮਰਦ ਦੇ ਚਰਨਾਂ 'ਚ ਰਹਿ ਕੇ ਫਿਰ ਭਾਈ ਲਾਸਟ ਇਮਤਿਹਾਨ ਪਰਚਾ ਪਿਆ ਧਨਕ ਰੂਪ ਬਣਾ ਲਿਆ ਗੁਰੂ ਨਾਨਕ ਸਾਹਿਬ ਪਹਿਰਾਵਾ ਹੋਰ ਹੀ ਬਣਾ ਲਿਆ ਹੱਥ 'ਚ ਫੜ ਲਿਆ ਸੋਟਾ ਪਿੱਛੇ ਲਾ ਲਿਆ ਕੁੱਤੇ ਕਈ ਚੱਲ ਪਏ ਲੋਕ ਪਿੱਛੇ ਪਿੱਛੇ ਸੰਗਤ ਅੱਗੇ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਮਾਇਆ ਖਿਲਾਰ ਦਿੱਤੀ ਸੱਚੇ ਪਾਤਸ਼ਾਹ ਨੇ ਮਾਇਆ ਖਿਲਾਰੀ ਝੋਲਾ ਨਾਲ ਬੰਨਿਆ ਝੋਲੀ ਵੱਡੀ ਸਾਰੀ ਕੱਪੜੇ ਦੀ ਬਣਾ ਕੇ ਉਹਦੇ ਵਿੱਚੋਂ ਮਾਇਆ ਖਿਲਾਰੀ ਕਈ ਮਾਇਆ ਲੈ ਕੇ ਮੁੜ ਗਏ ਉਸ ਤੋਂ ਬਾਅਦ ਮਹਾਰਾਜ ਨੇ ਚਾਂਦੀ ਖਿਲਾਰੀ ਕਈ ਚਾਂਦੀ ਲੈ ਕੇ ਮੁੜ ਗਏ ਨਾਨਕ ਪ੍ਰਕਾਸ਼ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਸੋਨਾ ਵੀ ਖਿਲਾ ਲਿਆ ਕਈ ਸੋਨਾ ਲੈ ਕੇ ਮੁੜ ਕੇ ਵੀ ਜੇ ਅੱਗੇ ਗਏ ਤੇ ਕਿਤੇ ਮੰਗ ਹੀ ਨਾ ਲੈਣ ਵੀ ਲਿਆਓ ਸਾਡਾ ਮੁੜ ਗਿਆ ਘਰਾਂ ਨੂੰ ਵੀ ਸੋਨਾ ਮਿਲ ਗਿਆ ਚਲੋ ਚੱਲੀਏ ਥੋੜੇ ਜੇ ਰਹਿ ਗਏ ਪੰਜ ਸੱਤ ਜਣੇ ਬਸ ਭਾਈ ਲਹਿਣਾ ਜੀ ਵੀ ਉਹਨਾਂ ਚੋਂ ਇੱਕ ਸੀ ਉਹ ਕਹਿੰਦੇ ਸੀ ਮਹਾਰਾਜ ਸਾਨੂੰ ਮਾਇਆ ਨਾਲ ਪਿਆਰ ਨਹੀਂ ਅਸੀਂ ਤੁਹਾਡੇ ਨਾਲ ਪ੍ਰੇਮ ਕਰਨੇ ਉੱਥੋਂ ਤੱਕ ਆ ਗਏ ਫਿਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪੁੱਛਿਆ ਕਿਉਂ ਆ ਰਹੇ ਹੋ ਪਿੱਛੇ ਕਈਆਂ ਨੂੰ ਹੱਥ ਵਿੱਚ ਸੋਟਾ ਸੀ ਉਹ ਵੀ ਮਾਰੇ ਵੀ ਕਈਆਂ ਨੂੰ ਪਰ ਫਿਰ ਵੀ ਨਾਲ ਫਿਰ ਮਹਾਰਾਜ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਆ ਰਹੇ ਹੋ ਕਹਿੰਦੇ ਮਹਾਰਾਜ ਤੁਹਾਡੇ ਨਾਲ ਪ੍ਰੇਮ ਹੈ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਪ੍ਰੇਮ ਹੈ ਉਹ ਮੁਰਦਾ ਪਿਆ ਮੁਰਦਾ ਖਾਓ ਲਾਸ਼ ਪਈ ਉਹ ਖਾਓ ਸਭ ਝਾੜੀਆਂ ਉਹਨੇ ਲੁਕ ਗਏ ਜਾ ਦੂਰ ਨਹੀਂ ਗਏ ਲੁਕ ਗਏ ਝਾੜੀਆਂ ਬਾਲਾ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਹਿੰਦੇ ਮੈਂ ਵੀ ਲੁਕ ਗਿਆ ਸਭ ਲੁਕ ਲਹਿਣਾ ਜੀ ਇਕੱਲੇ ਹੀ ਰਹਿ ਗਏ ਮਰ ਜਾਂਦੇ ਨੇ ਲਹਿਣਾ ਜੀ ਤੁਸੀਂ ਨਹੀਂ ਗਏ ਕਹਿੰਦੇ ਮਹਾਰਾਜ ਘਰਾਂ ਵਾਲੇ ਘਰਾਂ ਨੂੰ ਚਲੇ ਗਏ ਮੇਰਾ ਤੇ ਘਰ ਹੀ ਕੋਈ ਨਹੀਂ ਹੁਣ ਮੇਰਾ ਦਰ ਵੀ ਤੂੰ ਮੇਰਾ ਘਰ ਵੀ ਤੂੰ ਜਾਵਾ

ਵੇਖਿਆ ਤੇ ਉੱਥੇ ਦੇਵ ਸੀ ਮੁਰਦਾ ਨਹੀਂ ਸੀ। ਹੁਣ ਸਮਝਾਉਣਾ ਕੀ ਚਾਹੁੰਦੇ ਨੇ ਮਹਾਰਾਜ। ਉਸ ਵੇਲੇ ਹਿੰਦੁਸਤਾਨ ਦੀ ਹਾਲਤ ਇੱਕ ਮੁਰਦੇ ਵਰਗੀ ਸੀ, ਬਸ ਇਦੋਂ ਵੱਧ ਕੁਛ। ਹਿੰਦੁਸਤਾਨ ਵਿੱਚ ਇੱਕ ਨਵੀਂ ਰੂਹ ਫੂਕਣੀ, ਇੱਕ ਚੇਤਨਤਾ ਲਿਆਉਣ, ਜਾਗਰਤੀ ਲਿਆਉਣ ਦੀ ਲੋੜ। ਭਾਈ ਲਹਿਣਾ ਜੀ ਨੂੰ ਮਹਾਰਾਜ ਨੇ ਖੇਡ ਵਰਤਾਈ ਵੀ ਮੁਰਦਾ ਥਾ, ਉਹਦਾ ਭਾਵ ਇਹ ਸੀ ਵੀ ਹਿੰਦੁਸਤਾਨ ਮੁਰਦੇ ਦੀ ਨਿਆਈ ਹੈ। ਮਹਾਰਾਜ ਕਹਿੰਦੇ ਨੈਣਿਆ ਮੈਂ ਮੁਰਦਾ ਨਹੀਂ ਸੀ ਖਵਾਉਣਾ, ਮੈਂ ਵੇਖ ਲਿਆ ਕਿ ਆਹ ਜਿਹੜਾ ਮੁਰਦਾ ਹੋ ਚੁੱਕਿਆ ਹਿੰਦੁਸਤਾਨ ਹੈ ਨਾ, ਤੂੰ ਇਹਦੇ ਵਿੱਚ ਨਵੀਂ ਰੂਹ ਫੂਕ ਸਕਣਾ ਹੈ। ਜਿਹੜਾ ਮੁਰਦਾ ਖਾਨ ਤੁਰ ਪਿਆ ਤੂੰ ਇਸ ਮੁਰਦੇ ਨੂੰ ਖਤਮ ਕਰ ਦੇਂਗਾ, ਤੂੰ ਨਵੀਂ ਇੱਕ ਨਵੀਂ ਦੁਨੀਆ ਪੈਦਾ ਕਰੇਗਾ, ਨਵਾਂ ਰਾਹ ਚਲਾਏਗਾ। ਸੱਚੇ ਪਾਤਸ਼ਾਹ ਕਹਿੰਦੇ ਨੇ ਮੈਂ ਲੱਭ ਲਿਆ ਉਹ ਥੜਾ ਜਿਹਦੇ ਉੱਤੇ ਗੁਰੂ ਨਾਨਕ ਦੀ ਜੋਤ ਟਿਕਾਉਣੀ ਹੈ। ਸਤਨਾਮ ਮੈਨੂੰ ਉਹ ਮਿਲ ਪਿਆ ਹੈ ਸ਼ਰਧਾ ਦਾ ਥੜਾ ਜਿਹਦੇ ਅੰਦਰ ਬਣਿਆ ਹੋਇਆ। ਮੱਥਾ ਟੇਕਣ ਵਾਲੇ ਬੜੇ ਨੇ ਪਰ ਸ਼ਰਧਾ ਭਾਵਨਾ ਕਿਸੇ ਵਿਰਲੇ ਵਿਰਲੇ ਦੀ ਹੁੰਦੀ ਹੈ। ਸ਼ਰਧਾ ਭਾਵਨਾ ਕੱਲ ਵੇਖੋ ਕਈਆਂ ਦੇ ਅੰਦਰ ਕਿੰਨੀ ਸ਼ਰਧਾ। ਮੈਂ ਇਹ ਅਰਜ਼ ਆਪ ਜੀ ਦੇ ਚਰਨਾਂ 'ਚ ਪਹਿਲਾਂ ਵੀ ਇੱਕ ਵਾਰੀ ਕੀਤੀ ਸੀ। ਅਮੈਰੀਕਾ ਤੋਂ ਇੱਕ ਸਿੰਘ ਮੇਰੇ ਕੋਲ ਬੈਠਾ ਸੀ, ਸੇਵਾਦਾਰ ਤੁਹਾਨੂੰ ਹਮੇਸ਼ਾ ਕਹਿੰਦੇ ਨੇ, ਮੈਂ ਵੀ ਕਹਿੰਦਾ ਹੁੰਦਾ ਮੱਥਾ ਨਾ ਟੇਕੋ। ਸੇਵਾਦਾਰ ਕਹਿ ਰਹੇ ਸਨ ਮੱਥਾ ਨਾ ਟੇਕੋ, ਮੱਥਾ ਨਾ ਟੇਕੋ। ਤੇ ਮੇਰੇ ਕੋਲ ਬੈਠਾ ਕਹਿੰਦਾ ਬਾਬਾ ਜੀ ਕਈ ਤੇ ਰੁੱਸ ਜਾਂਦੇ ਨੇ ਜੇ ਮੱਥਾ ਨਾ ਉਹਨਾਂ ਨੂੰ ਦੇਖੋ, ਕਈਆਂ ਦਾ ਸੁਭਾਅ ਹੁੰਦਾ ਆਕੜ ਜਾਂਦੇ ਨੇ, ਕਈ ਬਾਬੇ ਵੀ ਇੱਦਾਂ ਦੇ ਨੇ। ਤੇ ਕਹਿੰਦੇ ਇੱਥੇ ਰੋਕ ਰਹੇ ਨੇ। ਮੈਂ ਉਹਨੂੰ ਆਖਿਆ ਪਿਆਰਿਆ ਪਿਆਰ ਵਾਲਿਆਂ ਦਾ ਪਤਾ ਸਿਰ ਝੁਕਾਉਣ ਤੋਂ ਨਹੀਂ ਲੱਗਦਾ, ਪਿਆਰ ਵਾਲਿਆਂ ਦੀਆਂ ਤੇ ਅੱਖਾਂ ਹੀ ਹੋਰ ਹੁੰਦੀਆਂ। ਜਿਨ੍ਹਾਂ ਅੰਦਰ ਪ੍ਰੇਮ ਹੋਵੇ ਨਾ ਭਾਈ, ਉਹਨਾਂ ਦੀਆਂ ਅੱਖਾਂ ਬੋਲਦੀਆਂ ਨੇ। ਸਭ ਕੁਝ ਛੁਪਾਇਆ ਜਾ ਸਕਦਾ, ਅੱਗੇ ਵੀ ਅਰਜ਼ ਕਰਦਾ ਹੁੰਦਾ ਭਾਈ ਧਾਰਨਾ ਦੇ ਰੂਪ ਵਿੱਚ ਪੜੋ।

ਵਿਚੋਲੇ ਪਾ ਕੇ ਬਾਬਾ ਹੀ ਬਣ ਗਈ ਖੱਟੋ ਜਰ ਘਰਾਂ ਦਾ ਖੈਡਾ ਕੀ ਐਵੇਂ ਏਦਾਂ ਹੁੰਦਾ ਘਰ ਜਾ ਕੇ ਦੁਨੀਆਂ ਪਾਗਲੀ ਜਿਹੜੀ ਤੁਰੀ ਫਿਰ ਬਦਲ ਜਾਂਦੇ ਹਾਂ ਨਾ ਆਪਾਂ ਸੋਫੇ ਤੇ ਬਹਿ ਜਾਓ ਝੁੱਕ ਜਾਂਦਾ ਉੱਥੋਂ ਫਿਰ ਉਵੇਂ ਦੇ ਨੇ ਉਹੀ ਹਾਲ ਸਾਡਾ ਸਿੱਖਿਆ ਸਿਖਾਇਆ ਲੱਗ ਜਾਂਦਾ ਉਦਾਂ ਨਹੀਂ ਸਿੱਖਿਆ ਸਿਖਾਇਆ ਮਨ

ਪਰਬਤ ਛੁਪ ਜਾਂਦੇ ਇਹਨਾਂ ਅੱਖਾਂ 'ਚ ਕਿੰਨਾ ਕੁਝ ਛੁਪਾਈ ਬੈਠੇ। ਇਹ ਦਿਮਾਗ ਕੰਪਿਊਟਰ ਨਾਲੋਂ ਵੱਡਾ, ਉਹਦੇ 'ਚ ਕਿੰਨਾ ਕੁਝ ਫੀਡ ਹੋ ਜਾਂਦਾ।

ਪਰ ਉਹ ਬੰਦੇ ਦੇ ਦਿਮਾਗ ਦੀ ਕਾਢ ਹੈ। ਦਿਮਾਗ ਵੱਡਾ ਹੈ, ਉਹ ਨਹੀਂ ਵੱਡਾ। ਕੰਪਿਊਟਰ ਨੂੰ ਬਣਾਉਣ ਵਾਲਾ ਬੰਦਾ ਮਨੁੱਖ ਦਾ ਦਿਮਾਗ। ਸਾਡੀਆਂ ਅੱਖਾਂ 'ਚ ਬੜੇ ਨਕਸ਼ੇ ਫੀਡ ਨੇ, ਅੱਖਾਂ ਦੇ ਰਾਹੀਂ ਫੀਡ ਹੁੰਦੇ ਨੇ, ਮੈਮਰੀ ਸਾਡੇ ਕੋਲ ਵੀ। ਜਿਹੜੀ ਚੀਜ਼ ਅਸੀਂ ਵੇਖੀ ਹੋਏਗੀ, ਅੱਖਾਂ ਬੰਦ ਕਰੋ, ਉਹ ਸਾਹਮਣੇ ਆ ਜਾਏਗੀ। ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਨੇ, ਇੱਕਦਮ ਅੱਖਾਂ ਬੰਦ ਕਰੋਗੇ, ਦਰਬਾਰ ਸਾਹਿਬ ਵੱਲ ਧਿਆਨ ਲੈ ਜਾਓ, ਉਹ ਨਕਸ਼ਾ ਸਾਹਮਣੇ ਆ ਜਾਏ। ਮਾਂ ਨੂੰ ਵੇਖੋ, ਅੱਖਾਂ ਬੰਦ ਕਰਕੇ, ਸਾਹਮਣੇ ਆ ਉਹਦਾ ਚਿਹਰਾ। ਫੀਲ, ਜਿਹੜੀ ਚੀਜ਼ ਅਸੀਂ ਵੇਖ ਲੈਂਦੇ ਹਾਂ ਉਹ ਫੀਲ ਹੋ ਜਾਂਦੀ ਹੈ। ਇਹਨਾਂ ਅੱਖਾਂ 'ਚ ਬੜਾ ਕੁਝ ਛੁਪਿਆ ਹੋਇਆ। 70-70 ਸਾਲਾਂ ਦੇ ਤੁਹਾਡੇ 'ਚ ਬੈਠੇ ਨੇ, ਜਿਨ੍ਹਾਂ ਨੇ ਜ਼ਿੰਦਗੀ 'ਚ ਬੜਾ ਕੁਝ ਵੇਖਿਆ, ਬੜੇ ਉਤਰਾਅ ਚੜਾਅ ਵੇਖੇ, ਬੜਾ ਕੁਝ ਵੇਖਿਆ। ਇਹਨਾਂ ਅੱਖਾਂ ਵਿੱਚ ਕਿੰਨਾ ਕੁਝ ਫੀਲ, ਕਿੰਨਾ ਕੁਝ ਛੁਪਾਈ ਬੈਠੀਆਂ ਨੇ। ਪਰ ਕੋਈ ਅੱਖ ਇਹੋ ਜਿਹੀ ਨਹੀਂ ਜਿਹੜੀ ਪ੍ਰੇਮ ਨੂੰ ਛੁਪਾ ਕੇ ਰੱਖ ਸਕੇ। ਜੇ ਹੋਏਗਾ ਤੇ ਅੱਖਾਂ ਰਾਹੀਂ ਬਾਹਰ ਆਏਗਾ ਹੀ ਆਏ। ਪਿਆਰ ਵਾਲਿਆਂ ਦੀਆਂ ਅੱਖਾਂ ਹੀ ਹੋਰ ਹੁੰਦੀਆਂ ਨੇ। ਸਿਰ ਝੁਕਾ ਕੇ ਕੋਈ ਪ੍ਰੇਮੀ ਨਹੀਂ ਬਣਦਾ ਵੀ ਅਸੀਂ ਮੱਥਾ ਟੇਕੀਏ ਤੇ ਤਾਂ ਹੀ ਪ੍ਰੇਮ ਦਾ ਪਤਾ ਲੱਗਦਾ ਵੀ ਇਹ ਬੜੇ ਮੱਥੇ ਟੇਕਦਾ। ਧਿਆਨ ਦੇਣਾ,

ਰੱਬ ਤੇ ਮਨਾਇਆ ਮੰਨ ਜਾਂਦਾ, ਪਰ ਗੁਰੂ ਮਨਾਉਣਾ ਔਖਾ। ਜੇ ਗੁਰੂ ਮੰਨ ਜਾ ਰੱਬ, ਫਿਰ ਮੰਨਿਆ ਮਨਾਇਆ ਹੀ ਆ। ਅਸੀਂ ਰਹਿਤਾਂ ਚ ਪ੍ਰਪੱਕ ਹੋਈਏ, ਸਾਡਾ ਗੁਰੂ ਮੰਨ ਜਾਏਗਾ। ਮਰਿਆਦਾ ਗੁਰੂ ਸਾਹਿਬ ਨੇ ਦਿੱਤੀ ਹੈ ਸਾਨੂੰ ਬਣਾ ਕੇ, ਅਸੀਂ ਉਹ ਮਰਿਆਦਾ ਮੁਤਾਬਕ ਜੀਵਨ ਬਣਾਈਏ। ਗੁਰੂ ਮੰਨ ਗਿਆ ਫਿਰ ਰੱਬ ਮੰਨਿਆ ਮਨਾਇਆ। ਸੰਗਤ ਜੀ, ਗੁਰੂ ਨਾਨਕ ਸਾਹਿਬ ਖੁਸ਼ ਹੋ ਗਏ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਤਿਗੁਰ ਨੇ ਭਾਈ ਲਹਿਣਾ ਜੀ ਨੂੰ ਆਪਣਾ ਰੂਪ ਬਣਾ ਲਿਆ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਹਿ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਨੀ ਸੰਗ ਪਾਨੀ। ਬਿਠਾ ਕੇ ਆਸਣ ਤੇ ਕਰਕੇ ਪਰਕਰਮਾ, ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕ ਦਿੱਤਾ ਤੇ ਕਹਿਤਾ, ਸਿੱਖੋ ਲੈਣੇ ਨੂੰ ਮੇਰਾ ਹੀ ਰੂਪ ਜਾਣਿਓ। ਜੋ ਮੈਂ ਕਹਿੰਦਾ ਸਾਂ ਤੁਹਾਡੀ ਸ਼ਰਧਾ ਸੀ, ਹੁਣ ਜੋ ਲੈਣਾ ਕਹੇਗਾ ਉਹ ਮੇਰਾ ਹੀ ਹੁਕਮ ਹੈ। ਆਖੋ ਸਤਨਾ ਪਾਰਸ ਮੈਂ ਯਾਰ ਸੰਤ ਮੈਂ ਵੱਡੋ ਅੰਤਰੋ ਜਾਣ। ਗੁਰੂਆਂ ਚ ਤਾਕਤ ਹੁੰਦੀ ਹੈ। ਪਾਰਸ ਸੋਨਾ ਬਣਾ ਸਕਦਾ ਹੈ, ਪਰ ਦੂਸਰਾ ਪਾਰਸ ਨਹੀਂ ਬਣਾ ਸਕਦਾ। ਗੁਰੂ ਮਹਾਂਪੁਰਖ ਜਿਹੜੇ ਨੇ ਉਹ ਦੂਸਰੇ ਨੂੰ ਆਪਣੇ ਵਰਗਾ ਬਣਾ ਸਕਦੇ, ਇਹੋ ਜਿਹੇ ਆਪ ਹੁੰਦੇ। ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਨੇ ਲਹਿਣਾ ਜੀ ਨੂੰ ਆਪਣਾ ਰੂਪ ਬਣਾ ਲਿਆ। ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਪਣਾ ਰੂਪ ਬਣਾਇਆ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਆਪਣਾ ਰੂਪ ਬਣਾ ਕੇ ਗੁਰੂ ਰਾਮਦਾਸ ਸਾਹਿਬ ਬਣਾਇਆ। ਗੁਰੂ ਰਾਮਦਾਸ ਸਾਹਿਬ ਜੀ ਨੇ ਅਰਜਨ ਦੇਵ ਜੀ ਨੂੰ ਆਪਣਾ ਰੂਪ ਬਣਾ ਕੇ ਗੁਰੂ ਅਰਜਨ ਦੇਵ ਬਣਾਇਆ। ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣਾ ਰੂਪ ਬਣਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਪਣਾ ਰੂਪ ਦਿੱਤਾ। ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਆਪਣਾ ਰੂਪ ਬਣਾਇਆ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਰੂਪ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਰੂਪ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਰੂਪ ਦਿੱਤਾ। ਤੇ ਅਸੀਂ ਕਿੱਦੇ ਭਾਗਾਂ ਵਾਲੇ ਆ, ਉਸ ਗੁਰੂ ਸਾਹਿਬ ਜੀ ਦੇ ਚਰਨਾਂ ਚ ਬੈਠੇ ਆ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੱਥਾ ਟੇਕਿਆ। ਪਿਆਰਿਓ, ਨਹੀਂ ਝੁਕਿਆ ਗੁਰੂ ਗੋਬਿੰਦ ਸਿੰਘ ਦਾ ਸਿਰ ਕਦੇ। ਪਹਾੜੀ ਰਾਜੇ ਸਮੇਂ ਦੀਆਂ ਸਰਕਾਰਾਂ ਵਿਰੋਧ ਕਰਦੀਆਂ ਰਹੀਆਂ, ਨਫ਼ਰਤ ਕਰਦੇ ਸੀ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਮਹਾਰਾਜ ਝੁਕ ਜਾਣ। ਗੁਰੂ ਗੋਬਿੰਦ ਸਿੰਘ ਨਹੀਂ ਕਿਸੇ ਅੱਗੇ ਝੁਕੇ, ਜੇ ਝੁਕੇ, ਜੇ ਮਹਾਰਾਜ ਨੇ ਸਿਰ ਝੁਕਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਾਇਆ। ਅਸੀਂ ਬੜੇ ਬਹੁਤ ਭਾਗਾਂ ਵਾਲੇ ਹਾਂ ਜਿਨ੍ਹਾਂ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਨੂੰ ਆਪਣੇ ਚਰਨਾਂ ਚ ਭਾਇਆ। ਫਿਰ ਹੁਣ ਮਿਹਨਤ ਕਰਨੀ, ਸ਼ਰਧਾ ਬਣਾਉਣੀ ਔਰ ਸਤਿਗੁਰ ਦੇ ਦੁਆਰੇ ਤੇ ਡਟ ਕੇ ਸੇਵਾ ਕਰਨੀ, ਇਹ ਸਾਡਾ ਫਰਜ਼ ਹੈ। ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ। ਤਨ ਮਨ ਧਨ ਗੁਰੂ ਨੂੰ ਦੇ ਦੇਣਾ, ਹੁਕਮ ਮੰਨਣਾ ਤੇ ਤਦ ਹੀ ਪ੍ਰਾਪਤੀ ਹੈ। ਆਪ ਗਵਾਈਏ ਤਾਂ ਸਹੁ ਪਾਈ ਅਵਰ ਕੈਸੀ ਚਤੁਰਾਈ। ਚਤੁਰਾਈਆਂ ਨਾਲ ਨਹੀਂ, ਇੱਥੇ ਸਲਾਹਾਂ ਨਹੀਂ, ਗੁਰੂ ਦੀ ਮੰਨੀ ਹੈ। ਜੋ ਹੁਕਮ ਹੈ ਬਸ ਸੋਚ ਕੇ ਨੇ ਏਦਾਂ ਹੋਣਾ ਚਾਹੀਦਾ, ਆ ਏਦਾਂ ਹੋਣਾ ਚਾਹੀਦਾ ਸੀ। ਨਹੀਂ, ਛੱਡ ਕੇ ਸਭ

আমার কাছে আপনার

करिए आप तो सेवा करिए प्रार्थी मान करी

ਕੇ ਗੁਰੂ ਦੇ ਬਣ ਕੇ ਸੇਵਾ ਵਿੱਚ ਤਤਪਰ ਹੋਈਏ। ਫਿਰ ਜੇ ਅਸੀਂ ਗੁਰੂ ਦੇ ਬਣਾਂਗੇ, ਸਤਿਗੁਰ ਵੀ ਸਾਡੇ ਨੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹੀ ਸੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਵਈ ਖਾਏ ਖਰਚ ਰਹੰਦਾ, ਲੱਖ ਚੁਰਾਸੀ ਹੀ ਮੇਦ ਨੀ ਸਭ ਸੇਵ ਕਰਨ ਦਾ। ਤੋ ਆਓ, ਆਪ ਸਰਬ ਸੰਗਤਾਂ ਦਾ ਧੰਨਵਾਦ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਨੇ, ਉਹਨਾਂ ਚਿਰ ਉੱਠਣਾ ਨਹੀਂ ਕਿਸੇ ਨੇ। ਮਹਾਰਾਜ ਅੱਗੇ ਅੱਗੇ ਜਾਣਗੇ, ਆਪਾਂ ਸਾਰੇ ਫਿਰ ਪਿੱਛੋਂ ਚੱਲਾਂਗੇ। ਕਾਲ ਨਾ ਕਰਨੀ ਇਹ ਆਪ ਜੀ ਦੇ ਚਰਨਾਂ 'ਚ ਅਰਜੇ। ਸੰਗਤ ਜੀ, ਕੱਲ੍ਹ ਅਤੇ ਪਰਸੋਂ ਬਾਹਰੋਂ ਆਏ ਮਹਾਂਪੁਰਸ਼ਾਂ ਤੋਂ ਆਪਾਂ ਲਾਹਾ ਲੈਣਾ। ਮੈਂ ਪਿਛਲਿਆਂ ਸਮਾਗਮਾਂ ਵਿੱਚ ਵੀ ਇਹ ਅਰਜ ਕਰਦਾ ਰਿਹਾ ਕਿ ਆਪਾਂ ਤੇ ਹਾਜ਼ਰੀ ਭਰਦੇ ਹੀ ਰਹੀਦਾ ਤੁਹਾਡੇ ਚਰਨਾਂ 'ਚ। ਆਈ ਸੰਗਰਾਂਦ ਦਾ ਦੀਵਾਨ ਹੁੰਦਾ,

ਸਤ ਸੰਗਤ ਜੀ ਆਏ ਮਹੀਨੇ ਦੀਵਾਨ ਇੱਥੇ ਲੱਗਦਾ ਹੀ ਰਹਿੰਦਾ, ਆਪ ਜੀ ਨੂੰ ਪਤਾ ਹਾਜ਼ਰੀ ਆਪਾਂ ਭਰਦੇ ਹੀ ਰਹਿੰਦਾ ਤੇ ਬਾਹਰੋਂ ਆਏ ਮਹਾਂਪੁਰਸ਼ਾਂ ਨੂੰ ਸਾਰਿਆਂ ਨੂੰ ਸਮਾਂ ਦੇਣਾ ਜ਼ਰੂਰੀ ਬਣਦਾ। ਇਸ ਕਰਕੇ ਅੱਜ ਪਹਿਲਾ ਦਿਨ ਸੀ ਤੇ ਮਹਾਂਪੁਰਸ਼ ਵੀ ਆਪਣੇ ਸਾਰੇ ਘਰ ਦੇ ਹੀ ਨੇ। ਇਸ ਕਰਕੇ ਅੱਜ ਮੈਨੂੰ ਸੰਗਤ ਨੇ ਕਿਹਾ ਸੀ ਡੇਢ ਘੰਟਾ ਆਪ ਜੀ ਦੇ ਦਰਸ਼ਨ ਕੀਤੇ ਨੇ ਤੇ ਕੱਲ ਨੂੰ ਵੀ ਸਮਾਂ ਜਿੰਨਾ ਕੁ ਮਿਲੇਗਾ, ਬਾਕੀ ਬਾਅਦ ਵਿੱਚ ਕੁਝ ਸਮਾਂ ਕੁਝ ਹਾਜ਼ਰੀ ਤੁਹਾਡੇ ਚਰਨਾਂ ਕੱਲ ਵੀ ਪੜਾਂਗੇ, ਪਰਸੋਂ ਵੀ। ਸਮਾਪਤੀ ਦਾ ਜਿੰਨਾ ਕੁ ਸਮਾਂ ਹੋਏਗਾ ਟਾਈਮ ਵਕਤ ਵਿਚਾਰਿਆ ਜਾਏਗਾ। ਕਈ ਪ੍ਰੇਮੀ ਨਾਰਾਜ਼ ਹੁੰਦੇ ਨੇ, ਕਹਿੰਦੇ ਤੁਸੀਂ ਸਮਾਂ ਲਾਉਂਦੇ ਨਹੀਂ, ਹਾਜ਼ਰੀ ਨਹੀਂ ਭਰਦੇ। ਇਸ ਕਰਕੇ ਫਿਰ ਉਹ ਸਮਾਗਮ ਤੇ ਘੱਟ ਆਉਂਦੇ ਨੇ, ਸੰਗਰਾਂਦ ਤੇ ਪਹੁੰਚਦੇ ਨੇ। ਪਰ ਇਸੇ ਕਰਕੇ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹਾਂ, ਅੱਜ ਤੁਹਾਡੇ ਚਰਨ ਪਰਸੇ ਨੇ, ਕੱਲ ਪਰਸੋਂ ਦੋਵੇਂ ਦਿਨ ਆਪਾਂ ਫਿਰ ਰਲ ਮਿਲ ਕੇ ਹਾਜ਼ਰੀ ਭਰਾਂਗੇ। ਬਾਹਰੋਂ ਆਏ ਮਹਾਂਪੁਰਸ਼ਾਂ ਤੋਂ ਵੀ ਸਾਰਿਆਂ ਨੇ ਲਾਹਾ ਲੈਣਾ। ਕੱਲ ਦਾ ਸਮਾਗਮ 12 ਵਜੇ ਤੱਕ ਚੱਲੇਗਾ, ਉੱਪਰ ਵੀ ਜਾ ਸਕਦਾ ਸਮਾਂ, ਤੇ ਸੰਗਤ ਨੇ ਇਸੇ ਤਰ੍ਹਾਂ ਆਨੰਦ ਲੈਣਾ ਕੱਲ ਵੀ ਪਰਸੋਂ ਵੀ। ਪਰਸੋਂ ਲਾਸਟ ਦਿਨ ਹੈ ਸਮਾਗਮ ਦਾ ਤੇ ਚੌਥੇ ਤੋਂ ਤੁਹਾਨੂੰ ਪਤਾ 100 ਤੋਂ ਉੱਪਰ ਗਰੀਬ ਬੱਚੀਆਂ ਆਰਥਿਕ ਪੱਖ ਤੋਂ ਜਿਹੜੇ ਪਰਿਵਾਰ ਕਮਜ਼ੋਰ ਹਨ ਉਹਨਾਂ ਗਰੀਬ ਬੱਚੀਆਂ ਦੀ ਸ਼ਾਦੀ ਹੋਣੀ ਇੱਥੇ ਤੇ ਆਪ ਸਾਰਿਆਂ ਨੇ ਉਹਦੇ ਵਿੱਚ ਵੀ ਸਹੂਲੀਅਤ ਕਰਨੀ, ਹਾਜ਼ਰੀ ਭਰਨੀ, ਵੱਧ ਚੜ੍ਹ ਕੇ ਪਹੁੰਚ ਕੇ ਜਿੱਥੋਂ ਜਿੱਥੋਂ ਪਿੰਡਾਂ ਤੋਂ ਇੱਕ ਇੱਕ ਦੋ ਦੋ ਜਣੇ ਆਏ ਨੇ ਮੋਟਰਸਾਈਕਲਾਂ ਤੇ ਜਾਂ ਉੱਦਾਂ ਆਏ ਨੇ, ਉਹ ਸੰਗਤ ਨੂੰ ਟਰਾਲੀਆਂ ਲੈ ਕੇ ਆਉਣ ਪਿੰਡਾਂ 'ਚ, ਵੱਧ ਤੋਂ ਵੱਧ ਪ੍ਰੇਰਨਾ ਦੇ ਕੇ ਕੱਲ ਦੇ ਦੀਵਾਨ ਵਿੱਚ ਵੱਧ ਚੜ੍ਹ ਕੇ ਲਾਹਾ ਲੈਣਾ ਔਰ ਇਸੇ ਤਰ੍ਹਾਂ ਪਰਸੋਂ ਦੇ ਦੀਵਾਨ ਵਿੱਚ ਵੀ ਪਹੁੰਚ ਕੇ ਹਾਜ਼ਰੀ ਭਰਨੀ, ਬਾਹਰੋਂ ਆਏ ਮਹਾਂਪੁਰਸ਼ਾਂ ਤੋਂ ਆਨੰਦ ਮਾਨਣਾ, ਲਾਹਾ ਪ੍ਰਾਪਤ ਕਰਨਾ। ਕੱਲ ਨੂੰ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ ਬਾਬਾ ਲਖਵੀਰ ਸਿੰਘ ਦੀ ਬੁਲੌਂਗੀ ਵਾਲੇ, ਉਹਨਾਂ ਨੇ ਕੱਲ ਨੂੰ ਹਾਜ਼ਰੀ ਭਰਨੀ। ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲਿਆਂ ਨੇ ਵੀ ਕੱਲ ਨੂੰ ਆਉਣਾ। ਸੰਤ ਬਾਬਾ ਹਰਨਾਮ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ, ਉਹ ਵੀ ਕੱਲ ਨੂੰ ਪਹੁੰਚ ਰਹੇ ਨੇ, ਸੰਗਤ ਲਾਹਾ ਪ੍ਰਾਪਤ ਕਰੇਗਾ। ਤੇ ਇਸੇ ਤਰ੍ਹਾਂ ਪਰਸੋਂ ਵੀ ਬਹੁਤ ਮਹਾਂਪੁਰਸ਼ਾਂ ਨੇ ਪਰਸੋਂ ਦੇ ਦੀਵਾਨ ਵਿੱਚ ਵੀ ਹਾਜ਼ਰੀਆਂ ਭਰਨੀਆਂ ਨੇ। ਦੂਰੋਂ ਦੂਰੋਂ ਮਹਾਂਪੁਰਸ਼ਾਂ ਨੇ ਆਉਣਾ ਤੇ ਸੰਗਤ ਲਾਹਾ ਪ੍ਰਾਪਤ ਕਰੇ। ਬੜੇ ਪਿਆਰ ਵਿੱਚ ਆਪ ਜੀ ਸਵੇਰ ਤੋਂ ਹੀ ਸਤਿਗੁਰ ਦੇ ਚਰਨਾਂ 'ਚ ਜੁੜੇ ਹੋ, ਕੋਈ ਭਾਂਡੇ ਮਾਂਜ ਰਿਹਾ, ਕੋਈ ਲੰਗਰ 'ਚ ਸੇਵਾ ਕਰ ਰਿਹਾ, ਕੋਈ ਲੰਗਰ ਪਕਾ ਰਿਹਾ, ਕੋਈ ਲੰਗਰ ਵਰਤਾ ਰਿਹਾ, ਕੋਈ ਟ੍ਰੈਫਿਕ ਕੰਟਰੋਲ ਕਰ ਰਿਹਾ, ਕੋਈ ਆਏ ਮਹਾਂਪੁਰਸ਼ਾਂ ਨੂੰ ਸੰਭਾਲ ਰਿਹਾ, ਕਿਸੇ ਦੀ ਸਫਾਈ ਦੀ ਡਿਊਟੀ ਲੱਗੀ ਹੋਈ ਹੈ। ਸੈਂਕੜੇ ਸੇਵਾਦਾਰ ਨਿਯੁਕਤ ਕੀਤੇ ਹੋਏ ਨੇ, ਕੋਈ ਗਥੜੀ ਘਰ 'ਚ ਖਲੋਤਾ ਹੈ, ਕੋਈ ਬਿਸਤਰੇ ਦੇਣ ਦੀ ਸੇਵਾ ਕਰਦੇ ਆ, ਤੇ ਬੜੇ ਸੋਹਣੇ ਬਾਖੂਬੀ ਡਿਊਟੀਆਂ ਸਾਰੀ ਸੰਗਤ ਨਿਭਾ ਰਹੀ ਹੈ। ਬੜੇ ਪਿਆਰ ਨਾਲ ਸੇਵਾ ਕਰ ਰਹੇ ਨੇ ਸਾਰੇ, ਤੇ ਸੰਗਤ ਦਾ ਸਹਿਯੋਗ ਦਿਓ। ਸੇਵਾਦਾਰਾਂ ਦਾ ਕਹਿਣਾ ਨਾ ਪਵੇ ਕਿਸੇ ਨੂੰ, ਜਿਨ੍ਹਾਂ ਨੇ ਇੱਥੇ ਰਹਿਣਾ ਹੈ, ਇੱਥੇ ਵੀ ਪੰਡਾਲ ਬੰਦ ਹੈ ਸਾਰਾ, ਤੇ ਇੱਥੇ ਵੀ ਲਾਈਟ ਹੋਏਗੀ, ਆਰਾਮ ਇੱਥੇ ਵੀ ਕੀਤਾ ਜਾ ਸਕਦਾ, ਜਾਂ ਫਿਰ ਉੱਧਰ ਲੰਗਰ ਹਾਲ ਕਾਫੀ ਵੱਡਾ ਹੈ। ਜਿਹੜੀ ਸੰਗਤ ਇੱਥੇ ਰਹਿਣਾ ਚਾਹੁੰਦੀ ਹੈ ਜਾਂ ਜਿਹੜੇ ਰਹਿ ਰਹੇ ਨੇ, ਪਹਿਲਾਂ ਹੀ ਕਈ ਪੰਜ ਪੰਜ ਛੇ ਛੇ ਦਿਨ ਰਹਿਣ ਵਾਲੀ ਸੰਗਤ ਹੈ ਹਫ਼ਤਾ ਹਫ਼ਤਾ, ਉਹ ਉੱਥੇ ਬਿਸਤਰੇ ਮਿਲਦੇ ਨੇ। ਤੁਹਾਨੂੰ ਪਤਾ ਸਾਹਮਣੇ ਉੱਥੇ ਬੋਰਡ ਲੱਗਿਆ ਹੋਇਆ, ਬਿਸਤਰਿਆਂ ਦੀ ਸੇਵਾ ਉੱਥੇ ਕਰ ਰਹੇ ਨੇ ਸੇਵਾਦਾਰ। ਉੱਥੋਂ ਆਪਣਾ ਬਿਸਤਰਾ ਲਓ, ਭਾਵੇਂ ਇੱਥੇ ਵਿਛਾ ਲਓ, ਭਾਵੇਂ ਲੰਗਰ ਹਾਲ 'ਚ ਵਿਛਾ ਲਓ, ਉੱਥੇ ਆਰਾਮ ਕਰੋ। ਸਵੇਰੇ ਥਾਂ ਸਿਰ ਜਿੱਥੋਂ ਬਿਸਤਰਾ ਲੈਣਾ ਉੱਥੇ ਹੀ ਵਾਪਸ ਬਿਸਤਰਾ ਫੜਾ ਦੇਣਾ, ਸਾਫ਼ ਕਰਕੇ ਝਾੜ ਕੇ। ਤੇ ਇਸੇ ਤਰ੍ਹਾਂ ਸੰਗਤ ਨੇ ਸੇਵਾਦਾਰਾਂ ਦਾ ਆਪ ਸਾਥ ਦੇਣਾ। ਜਿਹੜੀ ਸੰਗਤ ਇੱਥੇ ਰਹਿਣਾ ਚਾਹੁੰਦੀ ਹੈ, ਦੂਰੋਂ ਆਏ ਨੇ ਜਿਹੜੇ, ਉਹ ਰਹਿਣ, ਲੰਗਰ ਪ੍ਰਸ਼ਾਦਾ ਵਰਤੇਗਾ। ਹੁਣ ਸਾਰਿਆਂ ਨੇ ਲੰਗਰ ਛਕਣਾ ਹੈ ਤੇ ਰਾਤ ਨੂੰ ਆਰਾਮ ਕਰਨਾ ਹੈ, ਸਵੇਰੇ ਵੱਧ ਚੜ੍ਹ ਕੇ ਪਹੁੰਚ ਕੇ ਫਿਰ ਕੱਲ੍ਹ ਦੇ ਦੀਵਾਨ 'ਚ ਹਾਜ਼ਰੀ ਭਰਨੀ ਹੈ। ਪਰਸੋਂ ਦਾ ਵੀ ਦੀਵਾਨ ਇਸੇ ਤਰ੍ਹਾਂ ਰਾਤ ਦਾ ਹੋਏਗਾ। ਬਹੁਤ ਪਿਆਰ ਵਿੱਚ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸਾਰੇ ਹਾਜ਼ਰੀਆਂ ਪ੍ਰਾਪਤ ਕਰ ਰਹੇ ਨੇ, ਲਾਹਾ ਪ੍ਰਾਪਤ ਕਰ ਰਹੇ ਨੇ। ਸਰਬ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀ ਭਰੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਰਹਿਮਤ ਕਰਨ, ਇਸੇ ਤਰ੍ਹਾਂ ਸਾਨੂੰ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਰਹੇ। ਕੱਲ੍ਹ ਨੂੰ ਖੂਨਦਾਨ ਕੈਂਪ ਲੱਗਣਾ 2 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ। ਖੂਨਦਾਨ ਕੈਂਪ ਵਿੱਚ ਜਿਨ੍ਹਾਂ ਦੀ ਇੱਛਾ ਹੋਵੇ ਉਹ ਖੂਨ ਦਾਨ ਕਰ ਸਕਦੇ ਨੇ। ਕਈਆਂ ਕੋਲ ਮਾਇਆ ਦਾਨ ਕਰਨ ਨੂੰ ਨਹੀਂ,
ਬਹੁਤੀ ਸੇਵਾ ਨਹੀਂ ਕਰ ਸਕਦੇ ਤੇ ਇਹ ਖੂਨ ਤੇ ਜਿਹੜਾ ਦੋ ਦਿਨਾਂ ਚ ਚੌਵੀ ਘੰਟਿਆਂ ਚ ਅੜਤਾਲੀ ਘੰਟਿਆਂ ਚ ਡਾਕਟਰ ਕਹਿੰਦੇ ਅੜਤਾਲੀ ਘੰਟਿਆਂ ਵਿੱਚ ਜਿਹੜਾ ਖੂਨ ਅਸੀਂ ਕਢਾਉਂਦੇ ਹਾਂ ਉਹ ਪੂਰਾ ਹੋ ਜਾਂਦਾ ਤੇ ਉਹ ਖੂਨ ਜਿਹੜਾ ਡਾਕਟਰ ਜਮ੍ਹਾਂ ਕਰ ਲੈਂਦੇ ਨੇ ਦੁੱਖ ਨੂੰ ਇੱਥੇ ਪਟਿਆਲੇ ਸਤਸੰਗ ਜੀ ਪਟਿਆਲੇ ਹੋਸਪਿਟਲ ਤੋਂ ਡਾਕਟਰ ਆਉਣਗੇ ਰਜਿੰਦਰਾ ਹੋਸਪਿਟਲ ਤੋਂ ਉਹਨਾਂ ਨੇ ਉਹ ਖੂਨ ਜਿਹੜਾ ਹੁੰਦਾ ਜਮ੍ਹਾਂ ਕਰ ਲੈਣਾ ਹੁੰਦਾ ਤੇ ਜਦੋਂ ਕਿਸੇ ਗਰੀਬ ਨੂੰ ਲੋੜ ਪੈਂਦੀ ਹੈ ਨਹੀਂ ਮਿਲਦਾ ਕਿਤੋਂ ਉਹ ਫਿਰ ਫ੍ਰੀ ਸੇਵਾ ਕਰਦੇ ਨੇ ਇਹ ਜਮ੍ਹਾਂ ਪਿਆ ਰਹਿੰਦਾ ਇੱਥੋਂ ਫਿਰ ਕਈ ਗਰੀਬ ਆਉਂਦੇ ਆ ਜਿਹੜੇ ਪਰਿਵਾਰ ਕਈ ਉਹ ਪਰਚੀ ਲਿਖਾ ਕੇ ਲੈ ਜਾਂਦੇ ਨੇ ਉਹਨਾਂ ਨੂੰ ਫਿਰ ਉੱਥੋਂ ਖਰਚਾ ਨਹੀਂ ਕਰਨਾ ਪੈਂਦਾ ਨਹੀਂ ਤੇ ਹਜ਼ਾਰਾਂ ਰੁਪਇਆ ਉਹਨਾਂ ਦਾ ਲੱਗਦਾ ਅੱਗੇ ਵੀ ਬਹੁਤ ਕੈਂਪ ਲੱਗੇ ਨੇ ਖੂਨਦਾਨ ਕੀਤਾ ਸੰਗਤ ਨੇ ਬਹੁਤ ਜਿਹੜੇ ਹੁਣ ਵੀ ਇੱਛੁਕ ਹੋਣ ਬੀਬੀਆਂ ਭੈਣਾਂ ਵੀਰ ਭਰਾ ਦਸ ਕੁ ਮਿੰਟ ਵਿੱਚ ਉਹ ਸਤਸੰਗ ਜੀ ਜਿੰਨੀ ਕੁ ਲੋੜ ਹੁੰਦੀ ਹੈ ਕੱਢ ਲੈਂਦੇ ਨੇ ਤੇ ਸੰਗਤ ਜੀ ਕੱਲ੍ਹ ਨੂੰ ਜਿਨ੍ਹਾਂ ਦੀ ਇੱਛਾ ਹੋਵੇ ਉਹ ਖੂਨਦਾਨ ਕਰ ਸਕਦੇ ਨੇ ਤੇ ਵੱਧ ਚੜ ਕੇ ਪਹੁੰਚ ਕੇ ਆਪ ਜੀ ਨੇ ਭਾਗ ਲੈਣਾ ਦੋ ਵਜੇ ਤੋਂ ਸੱਤ ਵਜੇ ਤੱਕ ਖੂਨਦਾਨ ਕੈਂਪ ਹੋਏਗਾ ਰਾਤ ਦਾ ਦੀਵਾਨ ਸਜੇਗਾ ਸਾਰੀ ਸੰਗਤ ਦਾ ਧੰਨਵਾਦ ਆਏ ਹੋਏ ਸਾਰੇ ਮਹਾਂਪੁਰਸ਼ਾਂ ਦਾ ਧੰਨਵਾਦ ਤੇ ਮਹਾਂਪੁਰਸ਼ ਜਿਹੜੇ ਰਹਿ ਗਏ ਨੇ ਅੱਜ ਸਮਾਂ ਨਹੀਂ ਭਰ ਸਕੇ ਹਾਜ਼ਰੀ ਬਾਬਾ ਦਰਸ਼ਨ ਸਿੰਘ ਜੀ ਜਾਂ ਬਾਬਾ ਜੀ ਰੌਣੀ ਵਾਲੇ ਉਹ ਕੱਲ੍ਹ ਨੂੰ ਤੁਹਾਡੇ ਚਰਨਾਂ 'ਚ ਹਾਜ਼ਰੀ ਥੋੜ੍ਹਾ ਥੋੜ੍ਹਾ ਸਮਾਂ ਭਰਨਗੇ ਦਰਸ਼ਨ ਦੇਣਗੇ ਸੰਗਤ ਦੇ ਦਰਸ਼ਨ ਕਰਨਗੇ ਸਾਰੀ ਸੰਗਤ ਦਾ ਧੰਨਵਾਦ ਆਏ ਮਹਾਂਪੁਰਸ਼ਾਂ ਦਾ ਧੰਨਵਾਦ ਔਰ ਸਾਰੇ ਸੇਵਾਦਾਰਾਂ ਦਾ ਜਿੱਥੇ ਜਿੱਥੇ ਸੇਵਾ ਕਰ ਰਹੇ ਨੇ ਬਹੁਤ ਰੰਗੇ ਹੋਏ ਆਉਂਦੇ ਨੇ ਸੰਗਤ ਵਿੱਚ ਤੇ ਖਰਿਆਂ ਦਾ ਸੰਗ ਕਰਕੇ ਖਰੇ ਬਣ ਜਾਈਦਾ ਗੁਰੂ ਸਾਹਿਬ ਕਿਰਪਾ ਕਰਨ ਆਖਰੀ ਧਾਰਨਾ ਪੜੋ ਫਿਰ ਗੁਰੂ ਸਤੋਤਰ ਪੜਾਂਗੇ।

ਵਾਰੀ ਸਰ ਬੋਲਿਆ ਭਾਈ ਭਾਈਆਂ ਵਾਰੀ, ਭਾਈਆਂ ਦੀ ਵਾਰੀ ਚ, ਸਿੰਘਾਂ ਦੀ ਵਾਰੀ ਚ, ਬੀਬੀਆਂ ਬੀਬੀਆਂ ਦੀ ਵਾਰੀ ਚ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Dev Gandhari Panywa, Tu Prav Jatkat Pekyo Naini, Sukhdai Jiyan Ko Data, Amrit Jaki Baini Rahao, Agyan Andhera.

ਪਾਖੰਡ ਅਪਵਿੱਤਰ ਅਪਾਵਨ ਭੀਤਰ ਜੋ ਦੀਤੈ ਸੋ ਚਾਰਾ ਰਹਾਉ ਜਿਨ ਕੀਆ ਤਿਸ ਸਿਮਰ ਪ੍ਰਾਣੀ ਕੀਓ ਪ੍ਰਾਣ ਜਿਨ ਧਾਰਾ ਤਿਸੈ ਤਿਆਗ ਅਵਰ ਲਪਟਾਵਹ ਮਰ ਜਨਮ ਹੈ ਮੁਗਧ ਗੁਆਰਾ ਅੰਧ ਗੁੰਗ ਪਿੰਗਲ ਮਤਹੀਨਾ ਪ੍ਰਭ ਰੱਖ ਹੋ ਰੱਖ ਨਹਾਰਾ ਕਰਨ ਕਰਾਮ ਨਹਾਰ ਸਮਰੱਥਾ।

ਨਾਮ ਆਧਾਰ ਦੀਜੈ ਨਾਨਕ ਕਉ ਆਨੰਦ ਸੁਖ ਕਨੇਰੈ ਚਕੇ ਦੋ ਦੇਵ ਗੰਧਾਰੀ ਪੰਜਵਾਂ ਮਨ ਗੁਰਮਿਲ ਨਾਮ ਅਰਾਧਿਓ ਸੁਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾਉ ਕਰ ਕਿਰਪਾ ਆਪਣਾ ਦਾਸ ਸੁਣੋ ਕਾਟੇ ਮਾਇਆ ਪਾਧਿਓ ਭਾਓ ਭਗਤ ਗਾਏ ਗੁਣ ਗੋਬਿੰਦ ਜਮ ਕਾ ਮਾਰਗ ਸਾਧਿਓ ਭਇਓ ਅਨਗ੍ਰਹੋ ਮਿਟਿਓ ਮੂਰਚਾ ਅਮੋਲ ਪਦਾਰਥ ਲਾਧਿਓ ਬਲਿਹਾਰੈ ਨਾਨਕ ਲੱਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ਦੇਵ ਗੰਧਾਰੀ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੈ ਸਫਲ ਆਇਆ ਜੀਵਨ ਫਲ ਤਾਂ ਕੋ ਪਾਰ ਬ੍ਰਹਮ ਲਿਵ ਲਾਵੈ।

ਮਹੱਲਾ ਪੰਜਵਾਂ ਆਪਣੇ ਹਰ ਪੈ ਬਿਨਤੀ ਕਹੀਐ ਚਾਰ ਪਦਾਰਥ ਅਨੰਦ ਮੰਗਲ ਨਿਤ ਸੂਖ ਸਹਿਜ ਸਿੱਧ ਲਹੀਐ ਰਹਾਉ ਮਾਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਹੀਐ ਆਂਚ ਨਾ ਲਾਗੈ ਅਗਨ ਸਾਗਰ ਤੇ ਤਰਨ ਸਵਾਮੀ ਅਹੀਐ ਕੋਟ ਪਰਾਧ ਮਹਾ ਕਿਰਤ ਧਨ ਬਹੁਰ ਬਹੁਰ ਪ੍ਰਭ ਸਹੀਐ ਕਰੁਣਾ ਮੈਂ ਪੂਰਨ ਪਰਮੇਸ਼ਰ ਨਾਨਕ ਤਿਸ ਸਰਨ ਹੀਐ ਦੇਵ ਗੰਧਾਰੀ ਪੰਜਵਾਂ ਗੁਰ ਕੇ ਚਰਨ ਹਿਰਦੈ ਪਰਵੇਸਾ ਰੋਗ ਸੋਗ ਸਭ ਦੂਖ ਬਨਾਸੇ ਉਤਰੇ ਸਗਲ ਕਲੇਸ਼ਾ ਰਹਾਉ ਜਨਮ ਜਨਮ ਕੇ ਕ

ਸਥਾਨ ਪਤ ਪੂਰਨ ਭਵ ਜਲ ਉਧਰਨ ਹਾਰਾ ਆਦਿ ਜੁਗਾਦ ਭਗਤ ਜਨ ਸੇਵਕ ਤਾਂ ਕੀ ਵਿਖੈ ਅਧਾਰਾ ਤਿਨ ਜਨ ਕੀ ਧੂਰ ਬਾਂਛੈ ਨਿਤ ਨਾਨਕ ਪਰਮੇਸ਼ਰ ਦੇਵਨ ਹਾਰਾ ਦੇਵ ਗੰਧਾਰੀ ਮਹੱਲਾ ਪੰਜਵਾਂ ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾ ਨਿਦ ਜਾਕੋ ਉਪਜੀ ਛੋੜ ਨਾ ਕਤੂ ਜਾਤਾ ਰਹਾ ਬੈਖਤ ਹਰ ਹਰ ਸੋਵਤ ਹਰ ਹਰ ਹਰ ਰਸ ਭੋਜਨ ਖਾਤਾ ਅੱਠ ਸੱਠ ਤੀਰਥ ਮੱਜਨ ਕੀਨੋ ਸਾਧੂ ਧੂਰੀ ਨਾਤਾ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਬਧਾਤਾ ਸਗਲ ਸਮੂਹ ਲੈ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹੱਲਾ ਪੰਜਵਾਂ ਮਾਈ ਗੁਰਬਿਨ ਗਿਆਨ ਨਾ ਪਾਈਐ ਅਨਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਐ ਰਹਾਉ ਮੋਹ ਰੋਗ ਸੋਗ ਤਨ ਬਾਂਧਿਉ ਬਹੁ ਜੋਨੀ ਭਰਮਾਈਐ ਟਿਕ ਨਾ ਪਾਵੈ ਬਿਨ ਸਤਸੰਗਤ ਕਿਸੇ ਆਗੈ ਜਾਏ ਰੂ ਆਈਐ ਕਰਹਿ ਅਨਗ੍ਰਹੁ ਸੁਆਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਘੋਰ ਕੱਟੇ ਖਿਨ ਤਰ ਨਾਨਕ ਹਰ ਦਰਸ ਸਮਾਈਐ ਦੇਵ ਗੰਧਾਰੀ ਮਹੱਲਾ ਪੰਜਵਾਂ ਠਾਕੁਰ ਹੋਏ ਆਪ ਦਇਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਲ ਦੁਇ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮ ਮਨ ਧਿਆਇਆ ਆਪ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਵਰ ਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਜਨ ਕਉ ਬਲ ਜਾਈਐ ਜੋ ਸਭਨਾ ਕਰੇ ਉਧਾਰ ਇਕ ਓਅੰਕਾਰ ਸਤਿਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾਂ ਆਪਣੇ ਸਤਿਗੁਰ ਪੈ ਬਿਨੋ ਕਹਿਆ ਭਈ ਕਿਰਪਾਲ ਦਿਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਿਆ ਰਹਾਉ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਵਗੁਣ ਸਭ ਸਹਿਆ ਕਰ ਮਸਤਕ ਧਾਰ ਸਾਜ ਨਿਵਾਜੇ ਮੂਏ ਦੁਸ਼ਟ ਜੋ ਖਿਆ ਪਰ ਉਪਕਾਰੀ ਸਰਬ ਸਧਾਰੀ ਸਫਲ ਦਰਸ਼ਨ ਸਹਿਜਿਆ ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਧਰਿਆ ਦੇਵ ਗੰਧਾਰੀ ਮਹੱਲਾ ਪੰਜਵਾਂ ਅਨਾਥ ਨਾਥ ਪ੍ਰਭ ਹਮ

ਜਾਏ। ਅਨਕ ਅਨਕ ਭਾਂਤ ਬਹੁ ਪੇਖੇ, ਪ੍ਰਿਆ ਰੋਮ ਨਾ ਸਮਸਰ ਲਾਏ। ਮੰਦਰ ਭਾਗ ਸੋਭ ਦੁਆਰ, ਅਨਹਤ ਰੁਣ ਚੁਣ ਲਾਏ। ਕਹੋ ਨਾਨਕ ਸਦਾ ਰੰਗ ਮਾਣੀ, ਗ੍ਰਹਿ ਪ੍ਰਿਆ ਕੀਤੇ ਸਦ ਥਾਏ। ਦੇਵ ਗੰਧਾਰੀ ਪੰਜਵਾਂ ਦਰਸ਼ਨ ਨਾਮ ਕਹੋ ਮਨਿਆ।

ਪਇਓ ਨਾਨਕ ਗੁਰ ਚਰਨ ਸੋ ਉਤਰੀ ਸਗਲ ਦੁਰਾਖੈ ਦੇਵ ਗੰਧਾਰੀ ਪੰਜਵਾਂ ਅੰਮ੍ਰਿਤਾ ਪ੍ਰਿਯ ਬਚਨ ਤੁਹਾਰੀ ਹੱਥ ਸੁੰਦਰ ਮਨ ਮੋਹਨ ਪਿਆਰੀ ਸਭੂ ਮਦ ਨਿਰਾਰੀ ਰਹਾਉ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੀ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਮੋਹੇ ਠਾਕੁਰ ਹੀ ਦਰਸਾਰੀ ਦੀਨ ਦੁਆਰੈ ਆਇਓ ਠਾਕੁਰ ਸਰਨ ਪਰਿਓ ਸੰਤ ਹਾਰੀ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨ ਸੀਤਲ ਬਿਗਸਾਰੀ ਦੇਵ ਗੰਧਾਰੀ ਮਹੱਲਾ ਪੰਜਵਾਂ ਹਰ ਜਪ ਸੇਵਕ ਪਾਰ ਉਤਾਰਿਓ ਦੀਨ ਦਿਆਲ ਭਏ ਪ੍ਰਭ ਆਪਣੇ ਬਹੁੜ ਜਨਮ ਨਹੀਂ ਮਾਰਿਓ ਰਹਾਉ ਸਾਧ ਸੰਗਮ ਗੁਣ ਗਾਵਹਿ ਹਰ ਕੇ ਰਤਨ ਜਨਮ ਨਹੀਂ ਹਾਰਿਓ ਪ੍ਰਭ ਗੁਣ ਗਾਏ ਵਿਖੈ ਬਨ ਤਰਿਆ ਕੁਲਹਿ ਸਮੂਹ ਉਧਾਰਿਓ ਚਰਨ ਕਮਲ ਬਸਿਆ ਰਿਦ ਪੀਤਰ ਤਾਸ ਗਰਾਸ ਉਚਾਰਿਓ ਨਾਨਕ ਓਟ ਗਹੀ ਜਗਦੀਸ਼ਰ ਪੁਨਹਿ ਪੁਨਹਿ ਬਲਿਹਾਰਿਓ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਤ ਫਿਰੇ ਬਨ ਭੇਖ ਮੋਹਨ ਰਹਿਤ ਨਰਾਰ ਰਹਾਉ ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ਅਤਿ ਸੁੰਦਰ ਬਹੁ ਚਤੁਰ ਸਿਆਣੀ ਵਿਦਿਆ ਰਸਨਾ ਚਾਰ ਮਾਨ ਮੋਹ ਮੇਰ ਤੇਰ ਬਿਵਰਜਤ ਇਹੋ ਮਾਰਗ ਖੰਡੇ ਧਾਰ ਕਹੋ ਨਾਨਕ ਤਿਨ ਭਵਜਲ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ ਘਰ ਪੰਜਵਾਂ

ਤਾਹਾ ਨਹੀਂ ਅਗਹੂਚਾ ਤੋਲ ਨਾ ਤੁਲੀਐ ਮੋਲ ਨਾ ਮੁਲੀਐ ਕਤ ਪਾਈਐ ਮਨ ਰੂਚਾ ਕੋਜ ਅਸੰਖਾ ਅਨਕਤ ਪੰਥਾ ਬਿਨ ਗੁਰ ਨਹੀਂ ਪਹੁੰਚਾ ਕਹੋ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪੂੰਚਾ ਦੇਵ ਗੰਧਾਰੀ ਮਹੱਲਾ ਪੰਜਵਾਂ ਮੈਂ ਬਹੁ ਵਿਦ ਪੇਖਿਓ ਦੂਜਾ ਨਾਹੀ ਰੀਕੋ ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹਿਓ ਸਭ ਲੋ ਰਹਾਉ ਅਗਮ ਅਗੰਮਾ ਕਵਨ ਮਹਿਮਾ ਮਨ ਜੀਵੈ ਸੁਨ ਸੋ ਚਾਰ ਆਸ਼ਰਮ ਚਾਰ ਬਰੰਨਾ ਮੁਕਤ ਭਏ ਸੇਵ ਤੋ ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ ਦੁਤੀਆ ਗਏ ਸੁਖ ਹੋ ਕਹੋ ਨਾਨਕ ਪਵ ਸਾਗਿਰ ਤਰਿਆ ਹਰ ਨਿਧ ਪਾਈ ਸਹਜੋ ਰਾਗ ਦੇਵ ਗੰਧਾਰੀ।

ਗੁਣ ਬੇਅੰਤ ਬੇਅੰਤ ਭਨ ਨਾਨਕ ਕਹਿਣ ਨਾ ਜਾਈ ਪਰੈ ਪਰਾਤ। ਦੇਵ ਗੰਧਾਰੀ ਮਹੱਲਾ ਪੰਜਵਾਂ ਧਿਆਏ ਗਾਏ ਕਰਨੈ ਹਾਰ। ਭਉ ਨਾਹੀ ਸੁਖ ਸਹਿਜ ਅਨੰਦਾ ਅਨਕ ਓਹੀ ਰੇ ਏਕ ਸਮਾਰ। ਰਹਾਉ ਸਫਲ ਮੂਰਤ ਗੁਰ ਮੇਰੈ ਮਾਥੈ, ਜਤ ਕਤ ਪੇਖੋ ਤਤ ਤਤ ਸਾਥੈ। ਚਰਨ ਕਮਲ ਮੇਰੇ ਪ੍ਰਾਣ ਆਧਾਰ, ਸਮਰੱਥ ਅਥਾਹਾ ਵੱਡਾ ਪ੍ਰਭ ਮੇਰਾ। ਘਟ ਘਟ ਅੰਤਰ ਸਾਹਿਬ ਮੇਰਾ, ਤਾਕੀ ਸਰਨ ਆਸਰ ਪ੍ਰਭ ਨਾਨਕ, ਜਾ ਕਾ ਅੰਤ ਨ ਪਾਰਾ ਵਾਰ। ਦੇਵ ਗੰਧਾਰੀ ਮਹੱਲਾ।

ਨਾਰੀ ਮਹੱਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹਉ ਬਲ ਬਲ ਜਾਉ ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ਰਹਾਉ ਜਾਸਨ ਬਾਸਨ ਸਹਿਜ ਕੇਵ ਕਰਨਾ ਮੈਂ ਏਕ ਅਨੰਤ ਅਨੂਪੈ ਠਾਉ ਰਿਧ ਸਿਧ ਨਿਧ ਕਰ ਤਲ ਜਗ

ਸਾਰਾ ਅਗਨਤ ਅਪਾਰ ਲੱਖ ਨਿਰੰਜਨ ਜਿਹੇ ਸਭ ਜਗ ਭਰਮਾਇਓ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ ਰਾਗ ਦਿਹਾਗੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਐ ਮੇਰੀ ਜਿੱਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਤਾ ਹਰ ਮਨ ਪਿਆਰਾ।

ਦੜੀਏ ਹਰ ਸੱਜਣ ਹਰ ਪ੍ਰਭ ਪਾਸੇ ਰਾਮ ਧੰਨ ਧੰਨ ਗੁਰੂ ਹਰ ਦੱਸਿਆ ਮੇਰੀ ਜਿੰਦੜੀਏ ਜਨ ਨਾਨਕ ਨਾਮ ਬਿਗਾਸੇ ਰਾਮ ਰਾਗ ਬਿਹਾਗੜਾ ਮਹੱਲਾ।

ਜਿੰਦੜੀਏ ਘਰ ਵਾਜੇ ਸ਼ਬਦ ਕਣੇ ਹੇ ਰਾਮ ਮਨਮੁਖ ਹਉ ਮੈਂ ਵਿਛੜੇ ਮੇਰੀ ਜਿੰਦੜੀਏ ਵਿਖ ਬਾਧੇ ਹਉ ਮੈਂ ਜਾਲੇ ਰਾਮ ਜਿਉ ਪੰਖੀ ਕਪੋਤ ਆਪ ਬਣਾਇਆ ਮੇਰੀ ਜਿੰਦੜੀਏ ਇਉ ਮਨਮੁਖ ਸਭ ਵਸ ਕਾਲੇ ਰਾਮ ਜੋ ਮੋਹੇ ਮਾਇਆ

ਤੇਰੀ ਜਿੰਦੜੀਏ ਤੁਰ ਭਾਗ ਵੱਟੇ ਹਰ ਪਾਇਆ ਰਾਮ ਹਰ ਹਰ ਨਾਮ ਪੋਤ ਹੈ ਮੇਰੀ ਜਿੰਦੜੀਏ ਗੁਰ ਖੇਵਟ ਸ਼ਬਦ ਤਰਾਇਆ ਰਾਮ ਹਰ ਹਰ ਪੁਰਖ ਦਇਆਲ ਹੈ ਮੇਰੀ ਜਿੰਦੜੀਏ ਗੁਰ ਸਤਿਗੁਰ ਮੀਤ ਲਗਾਇਆ ਰਾਮ ਕਰ ਕਿਰਪਾ ਸੁਣ ਬੇਨਤੀ ਹਰ ਹਰ ਜਨ ਨਾਨਕ ਨਾਮ ਧਿਆਇਆ ਰਾਮ ਬਿਹਾਗੜਾ ਮਹੱਲਾ ਚੌਥਾ ਜਗ ਸੋ ਕ੍ਰਿਤ ਕੀਰਤ ਨਾਮ ਹੈ ਮੇਰੀ ਜਿੰਦੜੀਏ ਹਰ ਕੀਰਤ ਹਰ ਮਨ ਧਾਰੇ ਰਾਮ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੜੀਏ ਜਪ ਹਰ ਹਰ ਨਾਮ ਉਧਾਰੇ ਰਾਮ ਸਭ ਕਿਲ ਵਿਖ ਪਾਪ ਦੁੱਖ ਕੱਟਿਆ ਮੇਰੀ ਜਿੰਦੜੀਏ ਮਲ ਗੁਰਮੁਖ ਨਾਮ ਉਤਾਰੇ ਰਾਮ ਵੱਡ ਪੁੰਨੀ ਹਰ ਧਿਆਇਆ ਜਨ ਨਾਨਕ ਹਮ ਮੂਰਖ ਮੁਗ

ਪਰ ਦਰੋਹੀ ਠੱਗ ਮਾਇਆ ਰਾਮ। ਵਡਭਾਗੀ ਗੁਰ ਪਾਇਆ ਮੇਰੀ ਜਿੰਦੜੀਏ, ਗੁਰ ਪੂਰੈ ਗਤ ਮਿਤ ਪਾਇਆ ਰਾਮ। ਗੁਰ ਅੰਮ੍ਰਿਤ ਹਰ ਮੁਖ ਚੋਇਆ ਮੇਰੀ ਜਿੰਦੜੀਏ, ਫਿਰ ਮਰਦਾ ਬਹੁੜ ਜੀਵ ਆਇਆ ਰਾਮ। ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੜੀਏ, ਤਿਨਕੇ ਸਭ ਦੁੱਖ ਗਵਾਇਆ ਰਾਮ। ਅਤ ਉਤਮ ਹਰ ਨਾਮ ਹੈ ਮੇਰੀ ਜਿੰਦੜੀਏ, ਜਿਤ ਜਪਿਆ ਪਾਪ ਗਵਾਤੇ ਰਾਮ। ਪਤਤ ਪਵਿੱਤਰ ਗੁਰ ਹਰਿ ਕੀਏ ਮੇਰੀ ਜਿੰਦੜੀਏ, ਚਹੋ ਕੁੰਨੀ ਚਹੋ ਜੁਗ ਜਾਤੇ ਰਾਮ। ਹਉਮੈ ਮੈਲ ਸਭ ਉਤਰੀ ਮੇਰੀ ਜਿੰਦੜੀਏ, ਹਰ ਅੰਮ੍ਰਿਤ ਹਰ ਸਰਨਾਤੇ ਰਾਮ। ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀਏ, ਜਨ ਨਾਨਕ ਖਿਨ ਹਰ ਰਾਤੇ ਰਾਮ। ਵਿਹਾਗੜਾ ਮਹੱਲਾ ਚੌਥਾ, ਹਉ ਬਲਿਹਾਰੀ ਤਿਨ ਕੋ ਮੇਰੀ ਜਿੰਦੜੀਏ, ਜਿਨ ਹਰ ਹਰ ਨਾਮ ਅਧਾਰੂ ਰਾਮ। ਗੁਰ ਸਤਿਗੁਰ ਨਾਮ ਦਰੜਾਇਆ ਮੇਰੀ ਜਿੰਦੜੀਏ, ਬਿਖ ਭਉ ਜਲ ਤਾਰਨ ਹਾਰੂ ਰਾਮ। ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੜੀਏ, ਤਿਨ ਸੰਤ ਜਨਾ ਜੈਕਾਰੂ ਰਾਮ। ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦੜੀਏ, ਸਭ ਦੁਖ ਨਿਵਾਰ।

ਜਿੰਦੜੀਏ ਹਰ ਕੀਰਤਨ ਸੁਣੈ ਹਰ ਤੇਰੇ ਰਾਮ ਤੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੜੀਏ ਜੋ ਜਾਏ ਲੱਗੈ ਗੁਰ ਪੈਰੇ ਰਾਮ ਗੁਰਵਿੱਤੋ ਨਾਨਕ ਵਾਰਿਆ ਮੇਰੀ ਜਿੰਦੜੀਏ ਜਿਨ ਹਰ ਹਰ ਨਾਮ ਚ ਤੇਰੇ ਰਾਮ ਤੇ ਨੇਤਰ ਭਲੇ ਪ੍ਰਵਾਨ ਹੈ ਮੇਰੀ ਜਿੰਦੜੀਏ ਜੋ ਸਾਧੂ ਸਤਿਗੁਰੂ ਦੇਖੈ ਰਾਮ ਤੇ ਹਸਤ ਪਨੀਤ ਪਵਿੱਤਰ ਹੈ ਮੇਰੀ ਜਿੰਦੜੀਏ ਜੋ ਹਰ ਜਸ ਹਰ ਹਰ ਲੇਖੈ ਰਾਮ ਤਿਸ ਜਨ ਕੇ ਪੱਗ ਨਿਤ ਪੂਜਿਆ ਹੈ ਮੇਰੀ ਜਿੰਦੜੀਏ ਜੋ ਮਾਰਗ ਧਰਮ ਚਲੇ ਸਹਿ ਰਾਮ ਨਾਨਕ ਤਿਨ ਵਿੱਚੋਂ ਵਾਰਿਆ ਮੇਰੀ ਜਿੰਦੜੀਏ ਹਰ ਸੁਣ ਹਰ ਨਾਮ ਮਨੇ ਸਹਿ ਰਾਮ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਧਿਆਵੈ ਰਾਮ ਪੌਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ ਨਿਤ ਹਰ ਹਰ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਜ਼ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: गुरु गरीब निवास ऊंचा यज्ञ में पार प्रभ कथन न जाए अकथ नानक प्रभ शरणांगति राखन को समरथ तुदया गय अरदास मारी जियो पिंड सब तेरा

ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਮਾਈ ਭਾਈ ਧੰਨਤਾ ਦੇ ਯੋਗ ਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜੇ ਹੋ, ਸੰਗਤ ਰੂਪ ਹੋ ਕੇ ਗੁਰੂ ਦਾ ਜਸ ਸਰਵਣ ਕਰ ਰਹੇ, ਗੁਰਮੁਖ ਪਿਆਰਿਆਂ ਤੋਂ ਗੁਰੂ ਦੇ ਬਚਨ ਆਪ ਜੀ ਨੇ ਸਰਵਣ ਕੀਤੇ, ਜਿੰਨਾ ਸਮਾਂ ਹੋਰ ਸਤਿਗੁਰ ਬਖਸ਼ਦੇ ਨੇ ਆਦਰ ਸਤਿਕਾਰ ਸ਼ਰਧਾ ਨਾਲ ਬੈਠ ਕੇ ਆਪੋ ਆਪਣੀ ਵਾਰੀ ਵਿੱਚ ਬੋਲ ਕੇ ਲਾਹਾ ਲੈਣੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਵਿੱਚ ਸਭ ਤੋਂ ਵੱਡਾ ਕੰਮ ਜੇ ਕੋਈ ਕੀਤਾ ਹੈ ਤਾਂ ਉਹ ਹੈ ਸਮਾਜ ਸਦਾ। ਗੱਲਾਂ ਨੇ ਤਾਂ ਸਤਯੁਗ ਤੋਂ ਹੀ ਚੱਲਦੀਆਂ ਆ ਰਹੀਆਂ। ਪੁੰਨ ਦਾਨ ਕਰਨੇ, ਤੀਰਥਾਂ ਤੇ ਜਾਣਾ, ਪਾਠ ਕਰਨੇ, ਇਹ ਤਾਂ ਆਦਿ ਕਾਲ ਤੋਂ ਹੀ ਚੱਲੇ ਆ ਰਹੇ। ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਸਮੇਂ ਸਭ ਤੋਂ ਵੱਧ ਜੇ ਵਿਗਾੜ ਸੀ ਤਾਂ ਸਮਾਜ ਵਿੱਚ ਸੀ। ਬੜੀ ਜ਼ਰੂਰੀ ਬੇਨਤੀ ਹੈ ਕਿ ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਨਾ ਹੋਵੇ ਉਹ ਬੰਦਾ ਲੱਖਾਂ ਜਨਮਾਂ ਵਿੱਚ ਧਰਮੀ ਨਹੀਂ ਬਣ ਸਕਦਾ। ਧਰਮ ਨੇ ਉਹਦੇ ਨੇੜੇ ਹੀ ਨਹੀਂ ਆਉਣਾ। ਭਾਵੇਂ ਉਹ ਚੋਲਾ ਪਾਵੇ, ਭਾਵੇਂ ਉਹ ਕਿਰਪਾਨ ਪਾਵੇ, ਭਾਵੇਂ ਉਹ ਤਿਲਕ ਲਾਵੇ, ਬੋਧੀ ਰੱਖੇ, ਬੋਧੀ ਜੈਨੀ ਜੋ ਮਰਜ਼ੀ ਬਣਿਆ ਫਿਰ, ਜਿਸ ਬੰਦੇ ਦਾ ਸਮਾਜਿਕ ਜੀਵਨ ਗਲਤ ਹੈ ਧਰਮ ਦਾ ਉਹਦੇ ਉੱਤੇ ਕੋਈ ਅਸਰ ਨਹੀਂ। ਜਿਵੇਂ ਪਾਣੀ ਵਿੱਚ ਪਏ ਪੱਥਰ ਤੇ ਪਾਣੀ ਦਾ ਅਸਰ ਨਹੀਂ ਹੁੰਦਾ, ਤੇ ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਹੈ ਉਹਨੂੰ ਧਰਮੀ ਬਣਨ ਦੀ ਲੋੜ ਨਹੀਂ। ਪਿਆਰੇ ਉਹ ਖੁਦ ਹੀ ਧਰਮੀ ਹੁੰਦਾ ਹੈ, ਫਿਰ ਖੋ ਸਕਦਾ ਉਹਨੂੰ ਬਣਨ ਦੀ ਲੋੜ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੇ ਸਭ ਤੋਂ ਨੇਕ ਕੰਮ, ਸਭ ਤੋਂ ਵੱਡਾ ਕੰਮ ਕੀਤਾ ਹੈ ਨਾ, ਉਹ ਸਮਾਜ ਸੁਧਾਰ ਦਾ ਸੀ। ਇਹ ਮੰਨਣਾ ਪਵੇਗਾ ਕਿ ਪਿਛਲੇ ਅਵਤਾਰਾਂ ਤੋਂ ਇਹ ਕੰਮ ਹੋ ਨਹੀਂ ਸਕੇ। ਉਹ ਬੰਦੇ ਤੇ ਬੰਦੇ ਵਿੱਚ ਜਿਹੜਾ ਗੈਪ ਸੀ, ਨਫ਼ਰਤ ਪਈ ਹੋਈ ਸੀ ਨਾ, ਉਹਨੂੰ ਦੂਰ ਨਹੀਂ ਕਰ ਸਕੇ। ਭਗਵਾਨ ਰਾਮ ਜੀ ਨੇ ਵੀ ਕੋਸ਼ਿਸ਼ ਕੀਤੀ, ਕ੍ਰਿਸ਼ਨ ਮਹਾਰਾਜ ਨੇ ਵੀ ਕੋਸ਼ਿਸ਼ ਕੀਤੀ ਕਿ ਜਾਤ ਪਾਤ ਦਾ ਭੇਦ ਮੁਕਾ ਦਈਏ, ਇਨਸਾਨ ਨੂੰ ਇਨਸਾਨ ਦੇ ਨੇੜੇ ਲਿਆਈਏ। ਪਰ ਮੰਨਣਾ ਪਊਗਾ ਕਿ ਬੁਰੀ ਤਰ੍ਹਾਂ ਫੇਲ ਹੋਏ ਵਿਚਾਰੇ। ਆਮ ਕਹਾਣੀ ਤੁਸੀਂ ਸੁਣਦੇ ਹੋ ਕਿ ਰਾਮ ਜੀ ਨੇ ਭੀਲਣੀ ਦੇ ਬੇਰ ਖਾਧੇ, ਇੱਕ ਸੱਚਾਈ ਹੈ ਤੇ ਇਸ ਸੱਚਾਈ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ। ਪਰ ਖਾਧੇ ਕਿਉਂ? ਉਹਦੇ ਬੇਰ ਕਿਹੜਾ ਪਿਉਂਦੀ ਤੇ ਇੱਥੇ ਆਖੋ ਸਤਨਾਮ, ਉਹਦੇ ਬੇਰ ਕਿਤੇ ਸ਼ੂਗਰ ਕੋਟਡ ਕਰੇ ਬੇਟੇ। ਉਹ ਖਾਧੇ ਕਿਉਂ? ਉਸ ਸਮੇਂ ਦੇ ਜਾਤ ਪਾਤ ਦੇ ਉੱਚੇ ਬ੍ਰਾਹਮਣ ਸੰਤ ਮਹਾਂਪੁਰਸ਼ ਉਹਨੂੰ ਨੀਚ ਸਮਝ ਕੇ ਸੰਗਤ ਵਿੱਚ ਨਹੀਂ ਸੀ ਆਉਣ ਦਿੰਦੇ, ਉਹਨੂੰ ਸਰੋਵਰ ਵਿੱਚ ਇਸ਼ਨਾਨ ਨਹੀਂ ਸੀ ਕਰਨ ਦਿੰਦੇ ਕਿ ਨੀਚ ਹੈ ਭੀਲਣੀ, ਲੰਗਰ ਦਾ ਪ੍ਰਸ਼ਾਦਾ ਨਹੀਂ ਸੀ ਛਕਣ ਦਿੰਦੇ। ਇੱਥੇ ਤੱਕ ਕਿ ਪੰਪਾਸਰ ਤੀਰਥ ਦੇ ਰਿਸ਼ੀ ਆਪਣੇ ਝਾੜੂ ਤੇ ਛਿੜਕਾ ਵੀ ਨਹੀਂ ਸੀ ਕਰਨ ਦਿੰਦੇ ਕਿ ਤੂੰ ਨੀਚ ਹੈ ਸ਼ੁੱਧ, ਝਾੜੂ ਵੀ ਨਹੀਂ ਦੇ। ਭਗਵਾਨ ਰਾਮਚੰਦਰ ਜੀ ਨੇ ਸੋਚਿਆ ਜੇ ਇਹਨਾਂ ਅੱਜ ਦੇ ਧਾਰਮਿਕ ਆਗੂਆਂ ਦਾ ਵਹਿਮ ਮੈਂ ਕੱਢ ਦਵਾਂ ਤਾਂ ਬਾਕੀ ਲੋਕਾਂ ਦਾ ਵੀ ਨਿਕਲ ਜੂਗਾ। ਉਹ ਜਿਹੜਾ ਰਿਸ਼ੀਆਂ ਮੁਨੀਆਂ ਦਾ ਤੀਰਥ ਸੀ ਉਹਦਾ ਪਾਣੀ ਗੰਦਾ ਹੋ ਗਿਆ। ਸਾਰਿਆਂ ਨੇ ਬੇਨਤੀ ਕੀਤੀ ਕਿ ਆਓ ਰਾਮ ਜੀ ਚਰਨ ਪਾਓ। ਰਾਮ ਜੀ ਨੇ ਆਖਿਆ ਪਾਣੀ ਸਾਫ਼ ਕਰਨ ਵਾਲੇ ਚਰਨ ਤਾਂ ਤੁਹਾਡੇ ਕੋਲੇ ਹੈ ਪਰ ਉਹ ਚਰਨ ਤੁਹਾਨੂੰ ਮਨਜ਼ੂਰ ਨਹੀਂ। ਚਲੋ ਸਮਾਂ ਦੇ ਦਿੱਤਾ, ਸਟੋਰੀ ਨਾਲ ਨਹੀਂ ਜੁੜਨਾ ਆਪਾਂ ਨੇ। ਜਦ ਰਾਮ ਜੀ ਨੇ ਸਮਾਂ ਦਿੱਤਾ ਨਾ ਆਉਣ ਦਾ, ਜਿੰਨੇ ਵੀ ਪੰਪਾਸਰ ਤੀਰਥ ਤੇ ਸਾਧੂ ਰਹਿੰਦੇ ਸੀ ਰਿਸ਼ੀ,
ਸਾਰਿਆਂ ਨੇ ਆਪੋ ਆਪਣੇ ਆਸ਼ਰਮ ਸਜਾਏ, ਕਲੀਆਂ ਵਿਛਾ ਦਿੱਤੀਆਂ, ਚੌਕੇ ਦੇ ਦਿੱਤੇ, ਪਲੰਘ ਢਾਹ ਦਿੱਤੇ, ਚਾਦਰਾਂ ਵਿਛਾ ਦਿੱਤੀਆਂ। ਰਾਮ ਜੀ ਨੇ ਆਉਣਾ, ਰਾਮ ਜੀ ਆਏ, ਪਹਿਲੇ ਆਸ਼ਰਮ ਵਿੱਚ ਗਏ, ਬੜਾ ਭਾਰੀ ਮਹੰਤ ਬੈਠਾ ਪਲੰਘ ਤੇ। ਰਾਮ ਜੀ ਕਹਿੰਦੇ, ਇਹ ਕਿਸਕਾ ਆਸ਼ਰਮ ਹੈ? ਬੜਾ ਚੌੜਾ ਹੋ ਕੇ ਬੋਲਿਆ, ਇਹ ਸੰਨਿਆਸੀਓ ਕਾ ਆਸ਼ਰਮ। ਭਗਵਾਨ ਜੀ ਕਹਿੰਦੇ, ਠੀਕ ਹੈ, ਜੇ ਸੰਨਿਆਸੀਆਂ ਦਾ ਫਿਰ ਸੰਨਿਆਸੀ ਬੈਠੋ ਸਾਧਨਾ। ਉਹ ਤੋਂ ਗਾਹਾਂ ਗਏ, ਉਹ ਮਹੰਤ ਕਹਿੰਦਾ, ਇਹ ਬੈਰਾਗੀਓ ਕਾ ਆਸ਼ਰਮ ਹੈ? ਭਗਵਾਨ ਜੀ ਕਹਿੰਦੇ, ਫਿਰ ਬੈਰਾਗੀ ਬੈਠੋ। ਉਦਾਸੀਓ ਕਾ ਆਸ਼ਰਮ ਹੈ? ਇਹ ਜੋਗੀਓ ਕਾ ਆਸ਼ਰਮ ਹੈ। ਚੌਥਾ ਕਹਿੰਦਾ, ਪੰਜਵਾਂ ਬ੍ਰਹਮਚਾਰੀਓ ਕਾ ਆਸ਼ਰਮ ਹੈ? ਰਾਮ ਕਹਿੰਦਾ, ਮੈਂ ਤਾਂ ਵਿਆਹ ਵਾ, ਮੈਂ ਇੱਥੇ ਕੀ ਕਰਨਾ ਹੈ? ਫਿਰ ਖੋਜ ਸਾਧਨਾ, ਤੁਸੀਂ ਬ੍ਰਹਮਚਾਰੀ ਬੈਠੋ। ਸਾਰਿਆਂ ਦੇ ਆਸ਼ਰਮ ਲੰਘ, ਕੋਈ ਉਦਾਸੀ, ਕੋਈ ਸੰਨਿਆਸੀ, ਕੋਈ ਬੈਰਾਗੀ, ਕੋਈ ਜੋਗੀ, ਕੋਈ ਬ੍ਰਹਮਚਾਰੀ, ਕਿਸੇ ਦੇ ਆਸ਼ਰਮ ਵਿੱਚ ਨਹੀਂ ਬੈਠੇ। ਲੰਘ ਕੇ ਗਾਂ ਕੱਖਾਂ ਦੀ ਕੁੱਲੀ ਭੂੰਗੇ ਬੈਠੀ, ਅੱਖਾਂ ਵਿੱਚੋਂ ਜਲ ਚੱਲੇ, ਹੱਥ ਜੋੜੇ ਹੋਏ, ਕਾਹਤੋਂ ਜਲ ਚੱਲ ਰਿਹਾ ਸੀ? ਅੱਜ ਮੇਰੇ ਰਾਮ ਨੇ ਮੇਰੇ ਪਿੰਡ ਆਉਣਾ, ਪਰ ਮੈਨੂੰ ਕਿਹਨੇ ਮਿਲਣ ਦੇਣਾ? ਮੈਂ ਤਾਂ ਨੀਚ ਹੈ, ਮੈਨੂੰ ਨੇੜੇ ਵੀ ਨਹੀਂ ਜਾਣ ਦੇਣਾ ਕਿਸੇ। ਉਹਦੀ ਕੁੱਲੀ ਦੇ ਮੂਹਰੇ ਆ ਕੇ ਰਾਮ ਖੜ ਗਏ ਤੇ ਆਵਾਜ਼ ਦਿੱਤੀ, ਇਹ ਕਿਸਕਾ ਆਸ਼ਰਮ ਹੈ? ਉਸ ਬੁੱਢੀ ਨੇ ਅੱਖਾਂ ਨਹੀਂ ਖੋਲੀਆਂ, ਹੱਥ ਜੁੜੇ ਰਹੇ, ਫਿਰ ਆਵਾਜ਼ ਦਿੱਤੀ, ਮਾਤਾ ਬੋਲੀਏ, ਕਿਸਕਾ ਆਸ਼ਰਮ ਹੈ? ਉਹ ਮਾਤਾ ਕਹਿੰਦੀ ਹੈ, ਮੇਰੇ ਰਾਮ ਕਾ ਆਸ਼ਰਮ ਹੈ। ਇਹ ਮੇਰੇ ਰਾਮ ਕਾ ਆਸ਼ਰਮ, ਜਦ ਕਿਹਾ ਨਾ ਮੇਰੇ ਰਾਮ ਕਾ ਆਸ਼ਰਮ, ਰਾਮ ਕਹਿੰਦੇ, ਬੁੜੀ ਇਹ ਆਸ਼ਰਮ ਰਾਮ ਦਾ, ਫਿਰ ਤੂੰ ਕਿਉਂ ਬੈਠੀ ਹੈ? ਨਿਕਲ ਬਾਹਰ, ਇੱਥੇ ਮੈਂ ਬੈਠੂੰਗਾ। ਰਾਮ ਦੇ ਆਸ਼ਰਮ ਵਿੱਚ ਤੂੰ ਕਾਹਤੇ ਬੈਠੀ ਹੈ? ਪਰ ਅੱਜ ਦਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਂਦਾ ਘਰ, ਤੇ ਘਰ ਵੀ ਲਿਜਾਉਣ ਦਾ ਤਰੀਕਾ ਥੋੜਾ ਨਵਾਂ ਹੀ ਹੈ। ਜੇ ਤਾਂ ਮੇਰੇ ਵਰਗੇ ਚੋਲੇ ਵਾਲੇ ਨੂੰ ਘਰ ਲਿਜਾਣਾ ਹੋਵੇ, ਫਿਰ ਤਾਂ ਗਲੀ ਚੈਨ ਝਾੜੂ ਦਿੱਤਾ ਹੋਊਗਾ, ਕਲੀ ਵਿਛੀ ਹੋਊਗੀ, ਫੁੱਲ ਛਿੜਕੇ ਵੀ ਹੋਣਗੇ, ਪਤਾ ਨਹੀਂ ਇੱਕ ਦੋ ਸੀਸੀਆਂ ਸੈਂਟ ਦੀਆਂ ਵੀ ਚੱਕੀ ਫਿਰ ਨਾਲੇ ਦਾਲ ਹੈ। ਪਰ ਜਿੱਦਣ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਘਰ ਲਿਜਾਂਦੇ, ਕਦੇ ਗਲੀ ਵਿੱਚ ਛਿੜਕਾ ਕਰਿਆ? ਕਦੇ ਝਾੜੂ ਦਿੱਤਾ ਗਲੀ ਵਿੱਚ? ਬੰਦੇ ਨੂੰ ਘਰ ਲਿਜਾਣ ਖਾਤਰ ਝੰਡੀਆਂ ਲੱਗਦੀਆਂ ਨੇ, ਛਿੜਕਾ ਹੁੰਦੇ ਨੇ, ਝਾੜੂ ਵੱਜਦੇ ਨੇ, ਜੈਸੇ ਗੁਰੂਆਂ ਨੂੰ ਘਰ ਲਿਜਾਣ ਖਾਤਰ ਕੋਈ ਗਲੀ ਵਿੱਚ ਝਾੜੂ ਵੀ ਨਹੀਂ ਮਾਰਦਾ। ਦੇਖੋ ਫਰਕ ਕਿੰਨਾ ਪਿਆ ਸਾਡੇ ਤੇ। ਘਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੱਦਾ ਦੇਣ ਦੇ ਪੈਣਗੇ। ਸੰਤੋਖ ਸਿੰਘ ਦੇ ਘਰ ਤੋਂ ਸੱਦਾ ਆਇਆ, ਖੰਡ ਪਾਠ ਦਾ ਭੋਗ ਪੈਣਾ, ਆਇਓ। ਜਮੇਰ ਸਿੰਘ ਦੇ ਘਰ ਤੋਂ ਸੱਦਾ ਆਇਆ, ਆਇਓ। ਸੁਰਜਣ ਸਿੰਘ ਦੇ ਘਰ ਤੋਂ, ਉਹ ਤੇਰੇ ਦਸ ਬਾਪ ਤੇਰੇ ਘਰ ਆਏ ਬੈਠੇ ਆ, ਘਰ ਅਜੇ ਤੇਰੇ ਹੀ ਰਹਿ ਗਿਆ। ਸਾਧਨਾ, ਫਿਰ ਬਾਪੂ ਨੂੰ ਕਹਿੰਦਾ ਬੁਲਾਇਆ ਤਾਂ ਇੱਥੇ। ਵੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਘਰ ਗਏ ਤੋਂ ਵੀ ਘਰ ਮੇਰਾ, ਤਾਂ ਹੀ ਤਾਂ ਸਾਡਾ ਸਤਿਗੁਰ ਬੈਠਦਾ ਨਹੀਂ ਸਾਡੇ ਘਰ। ਉਹ ਰਾਮ ਜੀ ਬੈਠੇ ਹੀ ਨਹੀਂ ਕਹਿੰਦੇ, ਕਹਿੰਦੇ ਉਦਾਸੀਓ ਕਾ ਆਸ਼ਰਮ ਹੈ, ਸੰਨਿਆਸੀਓ ਕਾ ਹੈ? ਕਹਿੰਦੇ ਬੈਠੋ। ਜਦੋਂ ਆਵਾਜ਼ ਨਿਕਲ ਗਈ, ਇਹ ਮੇਰੇ ਰਾਮ ਕਾ ਆਸ਼ਰਮ ਹੈ, ਕਹਿੰਦੇ ਸਾਡੇ ਮੁਖ ਤੋਂ ਵੀ ਆਵਾਜ਼ ਨਿਕਲੇ, ਪ੍ਰਭ ਸਭ ਕੀ ਕਿਤੇ ਮੈਂ ਕਿਛ ਨਹੀਂ।

गए राम जी गुरमुख प्यारे हो लक्ष्मण जी नाल, बड़े बड़े सेवक हनुमान जी नाल बैठ के जाके कहंदे मां लिया कुछ छकन नूं दे। किसी जंगल विच बेर दे दते, क्यों छके बेर? टोकरी बेरां दी चुकी राम जी ने पहला आप छके, फिर आप टोकरी लेके वो प्रसाद वरताउण लगे। सब तो पहली मुठ्ठी भर के राम जी ने सके भरा लक्ष्मण नूं दित्ती, लै प्रसाद छक। सका भरा लक्ष्मण पूंजले विच बेरां दा प्रसाद ले लिया, सामने सारी संगत ने बगा के मारिया, कहंदा भीलनी दा तू खा सकदा, मैं नहीं खांदा। सके भरा ने राम दा कहना नहीं मनिया, बगा के मारे बेर, ए नीच दे हथां दा मैं खावा। हुण पढ़ो श्री गुरु ग्रंथ साहिब विच भीलनी दी कथा किथे लिखी है, साफ बारह ते वधीक। लक्ष्मण मुओ सराप, सानू तो रामायण पढ़नी पैंदी सी, महापुरुष कुटदे भी बहुत हुंदे थे, पहला पढ़ाउण वाले सारे कुटदे हुंदे थे, बड़े औखे ग्रंथ पढ़ने, थानू तो सिखाला ही है कम, थोड़े तो रामायण भी महाभारत भी सराहनी आ जाती है। अज के खुश तुम तो बटने दबने, तुम कि पत्थर हथ लेना ग्रंथ का, बटन दबो महाभारत वेख लो, महाभारत रामायण वेख लो, और मैण वेखी होनी है तुसी गुरसिख प्यारे। जब लक्ष्मण मूर्छित होया, बेहोश होया, लक्ष्मण मुओ सराप, गुरु ग्रंथ साहब गुरु नानक कहंदे ने ओ कातों होया सी मूर्छित, ए भीलनी दी कुटिया विच राम ने सराप दिता सी। जाओ ए जात अभिमानिया, तू जात का अभिमान करके इस रब की भगतनी भीलनी का प्रसाद डोलिया, ये बेर तेनू एक दिन खाने पैणगे। हुण तां कथा बना दी, कहिंदे हनुमान नूं भेजिया, हनुमान कहिंदे पहाड़ चक लिया, भी पहाड़ हेठ लक्ष्मण दबना था। देखो कहानियां की बनाईया ने कि पहाड़ चक, पहाड़ तो उते की दौड़ा सी, वो तो अगे मरिया पे, पहाड़ उपर गिरना सी उहदे, जिहड़ी असलीत उह तां वेखणी नहीं। हनुमान ने बेनती की थी, राम जी इनू जिंदा करो, जे मेरा जंग नहीं लड़िया जाना। राम कहना मैं नहीं कर सकता, मरूगा हूं। जामबंत ने बेनती की थी, अंगद जी ने बेनती की थी, हनुमान ने बेनती की थी, ते राम जी कहते जाओ हनुमाना जे बचाने, तू नाल सी उस भीलनी की कुटिया को जा, जिथे इन्हें बेरां दा प्रसाद नीच समझ के गेरिया सी, उस बेरा तो जमिया हो गया झाड़िया, वो झाड़िया नू लिया पट के, उन्हां झाड़िया दिया जड़ां घोट के दे मुंह विच पाओ, ता लक्ष्मण बचूगा, जिन्हों हुण संजीवनी बूटी कहने। सल बिसल आण तोखी ले हरी, सल कहिए दुख, बिसल कहिए बिस लै, बिस नू नाश करन वाली ओ बूटी की सी, ओ बेरियां दिया जड़ा सी भीलनी दे, जिथे बेर गेरे सी ओनू पहाड़ का ते बना लिया। ओ हनुमान सी तकड़ा, उन्हें कहा कि होर बेरियां ना चलिया जान, जड़ा ते पट के खासियां ही लद लिया, अज के आखो सतनाम, ओनू असी पहाड़ बना लिया सी, ओ बेरियां गुरसिख पिया। राम जी ने कोशिश की जात पात खत्म करा, पर सका भाई लक्ष्मण भी नहीं मनिया, होर तो मनने की ने। द्वापर विच कृष्ण जी ने कोशिश की कि जात पात खत्म कर दिए, दिल्ली जाए कदे रिंग रोड से, आईटीओ ऑफिस लंघ के लाजपत नगर तो उरले पासे निजामुद्दीन स्टेशन दे कोल एक शहर दे विच तुहानूं चिट्टे रंग दे पत्थरां दा ढकिया महल दिखूगा। यह है कैरवा पांडवां दी राजधानी, जिहदा नाम सी हस्तनापुर। असल राजधानी हुण भी ढठी पई है उत्थे, उहदा नाम है हस्तनापुर, जदों पांडव राज करदे सी। इत्थे ही गुरसिख प्यारे जग बचिया सी, जग प्राशित करन वास्ते, ते जग तां वाल्मीक नूं नीच समझ के पांडवां ने न्यूदा नहीं दिता, वी इह तां नीच है, इहनूं जग च नहीं बढ़न देणा।
ਤੇ ਤੁਹਾਨੂੰ ਪਤਾ ਹੈ ਜੱਗ ਹੋ ਹੀ ਗਿਆ, ਜੱਗ ਸਫਲ ਨਾ ਹੋਵੇ। ਅੱਗੇ ਜੱਗ ਸਫਲ ਹੋਣ ਦੀਆਂ ਨਿਸ਼ਾਨੀਆਂ ਹੁੰਦੀਆਂ ਸੀ, ਜਾਂ ਤਾਂ ਕਣੀਆਂ ਪੈਣ, ਜਾਂ ਫਿਰ ਸੰਖ ਰੱਖਿਆ ਜਾਂਦਾ ਸੀ ਉਹ ਆਪਣੇ ਆਪ ਵੱਜੇ ਤਾਂ ਜੱਗ ਸਫਲਾ ਮੰਨਿਆ ਜਾਂਦਾ। ਹੁਣ ਆਪਣਾ ਵੀ ਸਫਲ ਹੁੰਦਾ ਹੈ, ਭੋਗ ਤੇ ਬਾਅਦ ਦੋ ਤਿੰਨ ਬੋਰੀਆਂ ਵਰਤਾ ਦਿੰਦੇ ਹਾਂ, ਫਿਰ ਆਖੋ ਸਤਨਾਮ ਜੱਗ ਸਫਲ ਹੋ ਜਾਂਦੇ। ਹੁਣ ਸਿੱਖਾਂ ਦੇ ਜੱਗ ਠੇਕਾ ਸਫਲ ਕਰਦੇ, ਠੇਕਾ ਪਹਿਲੇ ਤੂੜੀ ਵਾਲੇ ਲਿਆ ਕੇ ਰੱਖੀਆਂ ਹੋਣੀਆਂ ਵੀ ਭੋਗ ਪੈਣਾ ਤੇ ਪਿੱਛੋਂ ਫਿਰ ਅੰਮ੍ਰਿਤ ਵੀ ਵਰਤਾਉਣਾ ਆਈ ਸੰਗਤ। ਇਹ ਜੱਗ ਸਫਲ ਕੀ ਵਿਪਨ ਕੀ ਰੀਤ ਵਿੱਚ ਪਏ ਹੋ, ਉਹ ਸਿਆਣੇ ਬੈਠੇ ਹੋ ਮੇਰੇ ਤੋਂ ਵੀ ਬੁੜੇ। ਇੱਕ ਖੰਡ ਪਾਠ ਹੁੰਦਾ ਸੀ ਸਾਰੇ ਪਿੰਡ ਚ, ਸਾਲ ਚ ਇੱਕ ਸ਼ਾਂਤੀ ਵਰਤ ਜਾਂਦੀ ਸੀ ਸਾਰੇ ਪਿੰਡ ਵਿੱਚ। ਤੇ ਹੁਣ ਮੇਰਾ ਖਿਆਲ ਪਿੰਡ ਵਿੱਚ ਕੋਈ ਉਹ ਪਿੰਡ ਐਸਾ ਬਚਿਆ ਹੋਵੇ ਜਿੱਥੇ ਕੋਤਰੀ ਨਾ ਹੁੰਦੀ ਹੋਵੇ। ਕਿਤੇ ਕਿਤੇ ਕਹਿੰਦੇ 250 ਕਰਨਾ ਹੈ। ਇਹ ਹੁਣ ਤੁਸੀਂ ਸਿਆਣੇ ਬੈਠੇ ਹੋ, ਬਹੁਤੇ ਟੀਕੇ ਤਾਂ ਹੀ ਲਾਉਣੇ ਪੈਣੇ ਜਦੋਂ ਬਿਮਾਰ ਖਤਰਨਾਕ ਹੋ ਜਾਂਦਾ ਹੈ, ਜਿੱਥੇ ਆਖੋ ਸਤਨਾਮ। ਨਹੀਂ ਤਾਂ ਸਾਦਾ ਜਿਹਾ ਬਿਮਾਰ ਤਾਂ ਬੱਟੀਆਂ ਨਾਲ ਠੀਕ ਹੋ ਜਾਂਦਾ। ਹੁਣ ਬਿਮਾਰੀਆਂ ਸਾਡੇ ਵੀ ਜ਼ਿਆਦੇ, ਟੀਕੇ ਵੀ ਧਰਮ ਕਰਮ ਦੇ ਜ਼ਿਆਦੇ ਲੱਗਦੇ। ਗੁਰਸਿੱਖ ਪਿਆਰੇ ਕੋਈ ਮਰਜ਼ਾਦਾ ਨਹੀਂ, ਕੋਈ ਸਿਸਟਮ ਨਹੀਂ, ਕੋਈ ਡਰ ਭੈ ਨਹੀਂ। ਮੁੰਡੇ ਦਾ ਵਿਆਹ ਕਰਾ ਦਿਓ ਖੰਡ ਪਾਠ, ਕੁੜੀ ਦਾ ਵਿਆਹ ਕਰਾ ਦਿਓ ਖੰਡ ਪਾਠ। ਉਹ ਕਿੱਥੇ ਲਿਖਿਆ ਕੁੜੀ ਦੇ ਵਿਆਹ ਨੂੰ ਖੰਡ ਪਾਠ ਕਰਾਉਣਾ? ਬਿਲਕੁਲ ਨਾ ਕਰਾਇਆ ਕਰੋ। ਅਖੰਡ ਪਾਠ ਉਦੋਂ ਕਰਾਓ ਜਦੋਂ ਸਾਰਾ ਟੱਬਰ ਵਿਹਲਾ ਹੋਵੇ, ਘਰ ਵਿੱਚ ਕੋਈ ਕੰਮ ਨਾ ਹੋਵੇ। ਕੁੜੀ ਦੇ ਵਿਆਹ ਤੇ ਤੁਹਾਨੂੰ ਪਾਣੀ ਪੀਣ ਦਾ ਫਿਕਰ ਲੱਗਿਆ ਵਾ, ਚਾਹ ਪੀਣ ਦੇ, ਤੁਸੀਂ ਖੰਡ ਪਾਠ ਦਾ ਕੀ ਖੱਟੋਗੇ? ਆਪਾਂ ਕੀ ਵਿਚਾਰੇ ਰੌਲਾ ਪਾਈ ਜਾਂਦੇ। ਆਇਓ ਕੋਈ ਘਰ ਵਾਲਾ ਮੱਝ ਦਾ ਭੋਗ ਲਵਾਉਣਾ, ਅਰਦਾਸ ਵਿੱਚ ਖੜੇ ਹੋ, ਜਿੱਥੇ ਕੋਈ ਸਾਧਨ ਫੜ ਫੜ ਕੇ ਅਰਦਾਸ ਵਿੱਚ ਖੜੇ ਕਰਾਉਂਦੇ ਹੋ ਖੰਡ ਪਾਠ ਹੈ ਸਾਡੀ। ਇੱਕ ਪਾਠੀਆਂ ਨੂੰ ਮੇਰੀ ਬੇਨਤੀ ਹੈ ਵੀ ਕਾਹਨੂੰ ਹੀ ਸੰਘ ਪੜਾਉਂਦੇ ਹੁੰਦੇ ਅਨਾਊਂਸਮੈਂਟ ਕਰਕੇ, ਪਹਿਲੇ ਦਿਨ ਅਨਾਊਂਸਮੈਂਟ ਆ ਜਾਓ ਪਿੰਡ ਵਾਲੇ, ਉਹ ਖੰਡ ਪਾਠ ਆਰੰਭ ਹੋਣ ਲੱਗੇ ਵੀ ਤੁਸੀਂ ਮੂੰਗੀ ਲੈਣੀ ਹੈ ਪਿੰਡ ਵਾਲਿਆਂ ਤੇ, ਤੁਸੀਂ ਮਰਜ਼ਾਦਾ ਵਾਲਾ ਖੰਡ ਪਾਠ ਕਰੋ, ਲਾਊਡ ਸਪੀਕਰ ਬਾਦਾ ਜੀ ਦਾ ਜੀ ਕਰੂ ਆ ਕੇ ਸੁਣੂ। ਆ ਜਾਓ ਪਿੰਡ ਵਾਲੇ ਹੁਣ ਮੱਝ ਦਾ ਖੜੋ। ਪਿਛਲੇ ਦਿਨ ਤਾਂ ਵਿਚਾਰੇ ਹਟਦੇ ਹੀ ਨਹੀਂ, ਪਿਛਲੇ ਦਿਨ ਤਾਂ ਗ੍ਰੰਥੀ ਮਿੰਨਤਾਂ ਕਰਨਗੇ, ਉਹ ਆ ਜਾਓ ਪਿੰਡ ਆਇਓ, ਅੱਜ ਤਾਂ ਭੋਗ ਪੈਣਾ, ਅੱਜ ਤਾਂ ਆਏ ਜਾਓ। ਕੀ ਗੱਲਾਂ ਸਾਡੀਆਂ ਛਿੜੀਆਂ ਗੁਰਸਿੱਖ ਪਿਆਰੇ। ਅੱਗੇ ਅਖੰਡ ਪਾਠ ਹੁੰਦਾ ਸੀ, ਤੁਹਾਡੇ ਬੇਗੋਵਾਲ ਵੀ ਹੁੰਦਾ ਹੁਣ, ਅਖੰਡ ਪਾਠ ਬੇਗੋਵਾਲ ਤੇ ਰਾਮਪੁਰ ਦੇ ਸੁਣਨ ਆਉਂਦੇ ਤੇ, ਦਰਾਹੇ ਦੇ ਸੁਣਨ ਆਉਂਦੇ ਤੇ, ਚਾਰ ਚਾਰ ਕੋ ਸੁਣ ਜਾਂਦੇ ਸੀ। ਤੇ ਹੁਣ ਜਿਹੜਾ ਅਖੰਡ ਪਾਠ ਕਰਾਉਂਦਾ ਉਹਦਾ ਵੀ ਘਰ ਵਾਲੇ ਦਾ ਤੁਹਾਨੂੰ ਪਤਾ ਹੀ ਹੈ, ਉਹੀ ਨੀ ਬੈਠਦਾ, ਹੋਰ ਤਾਂ ਬੈਠਣਾ ਹੀ ਕਿਸੇ ਨੇ ਕੀ ਹੈ। ਤੇ ਵਾਲਮੀਕ ਜੀ ਨੂੰ ਨੀ ਬੁਲਾਇਆ ਕਿਉਂਕਿ ਨੀਚ ਹੈ, ਅਸੀਂ ਉੱਚੇ ਹਾਂ। ਤੇ ਗੁਰਮੁਖ ਪਿਆਰਿਓ ਬੜੀ ਕੋਸ਼ਿਸ਼ ਕੀਤੀ, ਰਾਮ ਜੀ ਨੇ ਪਾਂਡਵਾਂ ਨੂੰ ਆਖਿਆ, ਗੁਰੂ ਮਹਾਰਾਜ ਦੇ ਸਰੂਪ ਦੇ ਉੱਤੇ ਕੋਈ ਹੈਗਾ ਜੀ? ਬਾਬੇ ਆਪਾਂ ਤਾਂ ਜੀਰੀ ਲਾਉਣ ਵਾਲੇ ਹੀ ਹੈ, ਕੋਈ ਸਾਧਨਾ ਆਪਣੀ ਨਾ ਨੱਚ ਭੱਜ ਕਰਿਓ, ਆਪਾਂ ਤਾਂ ਸਗੋਂ ਖੇਤ ਵਿੱਚ ਮੀਂਹ ਆਵੇ ਚੰਗਾ ਹੁੰਦਾ ਹੁੰਦਾ, ਉੱਥੇ ਤੁਸੀਂ ਜੀਰੀ ਲਾਉਂਦੇ ਹੁੰਦੇ। ਇੱਥੇ ਵੀ ਤਨ ਰੂਪੀ ਖੇਤ ਵਿੱਚ ਵਾਹਿਗੁਰੂ ਦਾ ਨਾਮ ਬੀਜ ਰਹੇ ਹੋ, ਇੱਥੇ ਵੀ ਬਿਜਾਈ ਉਹ ਕਰਨਾ ਹੈ, ਇੱਥੇ ਉਹ ਬਿਜਾਈ ਕਰਨੀ ਹੈ ਜਿਹੜੇ ਦਾਣੇ ਸਿਰੇ ਤੱਕ ਨਾ ਜਾਣਗੇ। ਆ ਜਿਹੜੀ ਜੀਰੀ ਲਾਈ ਹੈ ਤਾਂ ਆਪਾਂ ਨੇ ਖਾਧੀ ਪੀਤੀ ਹੋਇਆ, ਖੁਸ਼ ਸਾਧਨਾ ਸਤਿਗੁਰ ਕਿਰਪਾ ਕਰਨ ਬਈ, ਮੇਰ ਕਰਨ ਤਨ ਰੂਪੀ ਖੇਤ ਵਿੱਚ ਵਾਹਿਗੁਰੂ ਦੇ ਨਾਮ ਰੂਪੀ ਬੀਜ ਕਿਤੇ ਬੀਜਿਆ ਜਾਵੇ, ਜਿਹਨੂੰ ਸਤਿਗੁਰਾਂ ਦੀ ਬਾਣੀ ਨੇ ਆਖਿਆ ਹੈ।

ਕਿਰਸਾਣੀ ਕਰਨੀ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਾਰੀ ਆਈ ਗੁਰਮੁਖੋ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਸੁਧਾਰ ਸੰਸਾਰ ਦੇ ਪੱਧਰ ਨੂੰ ਇੱਕ ਸਟੇਜ ਤੇ ਲਿਆਉਣ ਵਾਸਤੇ ਕਿਸੇ ਦੇ ਘਰ ਜਾ ਕੇ ਉਪਦੇਸ਼ ਨਹੀਂ ਕੀਤਾ, ਕਿਸੇ ਥਾਂ ਜਾ ਕੇ ਉਪਦੇਸ਼ ਨਹੀਂ ਕੀਤਾ, ਸਗੋਂ ਆਪਣੇ ਘਰ ਤੋਂ ਆਰੰਭ ਕੀਤਾ। ਸਭ ਤੋਂ ਨੀਚ ਮੰਨਿਆ ਜਾਂਦਾ ਸੀ ਸ਼ੂਦਰ ਨੂੰ, ਸ਼ੂਦਰ ਜਿਨ੍ਹਾਂ ਨੂੰ ਹੁਣ ਅੱਜ ਕੱਲ੍ਹ ਹਰੀਜਨ ਕਹਿਣ ਲੱਗ ਪਏ। ਹਰੀਜਨ ਕਹਿੰਦੇ ਜਿਨ੍ਹਾਂ ਦਾ ਇਹਨਾਂ ਦੇ ਗ੍ਰੰਥਾਂ ਵਿੱਚ ਨਾਮ ਹੈ ਸ਼ੂਦਰ, ਜਿਹਨੂੰ ਸਤਿਗੁਰਾਂ ਦੀ ਬਾਣੀ ਵਿੱਚ ਬੇਅੰਤ ਵਾਰ ਲਿਖਿਆ ਸ਼ੂਦਰ ਸ਼ਬਦੰ ਪਰਾਕਿਰਤ ਹੈ। ਤੇ ਹੁਣ ਕਹਿਣ ਲੱਗ ਗਏ ਇਹਨਾਂ ਵੀਰਾਂ ਨੂੰ ਹਰੀ ਦੇ ਜਨ, ਨਵਾਂ ਹੀ ਨਾਂ ਰੱਖਤਾ। ਇਹ ਵਾਲਮੀਕੀਏ ਭਾਈ, ਰਵਿਦਾਸੀਏ ਭਾਈ, ਇਹ ਤਾਂ ਹੋ ਗਏ ਹਰੀ ਦੇ ਜਨ। ਜੱਟ ਔਰ ਬ੍ਰਾਹਮਣ ਪਤਾ ਨੀ ਕਿਹਦੇ ਅੱਜ ਖੇ ਖੁਸ਼ ਹੈ, ਇਹ ਹਰੀ ਦੇ ਰਹੇ ਹੀ ਨੀ। ਸਾਨੂੰ ਵੀ ਦੱਸਣ ਵੀ ਅਸੀਂ ਕਿਹਦੇ, ਇਹ ਪੰਜ ਸਾਲ ਤਾਂ ਹਰੀ ਦੇ ਬਣਾ ਤੇ, ਬਾਕੀ ਕੱਢੇ ਦਿੱਤੇ ਹਰੀ ਤੋਂ। ਇੱਥੇ ਜੋ ਵੀ ਪੈਦਾ ਹੋਇਆ ਸਾਰੇ ਵਾਹਿਗੁਰੂ ਦੇ ਹੀ ਜਾਣੇ। ਪਰ ਦੁੱਖ ਦੀ ਗੱਲ ਇੱਕ, ਜਦੋਂ ਇਸ ਦੇਸ਼ ਵਿੱਚ ਗੀਤਾ ਲਿਖੀ ਗਈ, ਜਦੋਂ ਇਸ ਦੇਸ਼ ਵਿੱਚ ਰਮਾਇਣ ਲਿਖੀ ਗਈ, ਇਹਨੂੰ ਖੁੰਡਾ ਚੱਕ ਕੇ ਕੱਪੜੇ ਤੋਂ ਚੱਕ ਦੋ, ਪਾਣੀ ਆ ਜਾਂਦਾ ਇਹਨੂੰ, ਜਾਊ ਬਸ ਗੱਲ ਮੁੱਕੀ। ਹੋਰ ਬਸ ਕਾਹਨੂੰ ਛਤਰੀ ਜੀ, ਮਹਾਰਾਜ ਦੀ ਜੂਰੀ ਛਤਰੀ ਨੀ, ਨਹੀਂ ਨਹੀਂ ਨਹੀਂ ਇਹ ਵੀ ਕੋਈ ਕੁਛ ਨੀ, ਇਹਨੂੰ ਕੱਪੜੇ ਤੋਂ ਉੱਚਾ ਚੱਕ ਦੋ ਬਸ, ਆਜਾ ਹੋ ਜੂ ਪਾਣੀ, ਦੂਆ ਪਾਸਾ ਲਾਵੇ ਦੂਆ ਪਾਸਾ। ਪਿਆਰ ਨਾਲ ਆਖੋ ਸਤਨਾਮ ਭਾਈ। ਹੱਸਣ ਵਾਲੀ ਗੱਲ ਹੈ ਤੇ ਕਿਸੇ ਬੰਦੇ ਦੇ ਵਜੇ ਉਜਰੂ ਲੰਘ ਜਾਵੇ ਤਾਂ ਕੱਪੜਾ ਹੀ ਹੈ, ਜਿੱਥੇ ਆਖੋ ਸਾਧਨ, ਇਹ ਕੋਈ ਨਵੀਂ ਗੱਲ ਤਾਂ ਨਹੀਂ ਹੋਈ ਹੈਗੀ। ਫੇਰ ਆਖੋ ਇੱਕ ਵਾਰ ਸਤਨਾਮ ਸ਼੍ਰੀ। ਤਾਂ ਗੁਰਮੁਖ ਪਿਆਰਿਓ, ਇਹਨਾਂ ਵੀਰਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਤੋਂ ਬਿਨਾਂ ਕਿਸੇ ਨੇ ਜਗ੍ਹਾ ਨਹੀਂ ਦਿੱਤੀ। ਐਵੇਂ ਨਾ ਹਰੀਜਨ ਨਾਮ ਵਿੱਚ ਫਸਿਆ ਕਰੋ। ਸਾਡੇ ਉੱਥੇ ਤੁਹਾਨੂੰ ਪਤਾ ਹੈ ਵਜ਼ੀਰ ਵਜ਼ੂਰ ਜੇ ਆਉਂਦੇ ਰਹਿੰਦੇ, ਜਿਹੜਾ ਵੀ ਆਉਂਦਾ ਉਹੀ ਕਹੂਗਾ ਜੀ ਹਰੀਜਨਾਂ ਨੂੰ ਉੱਚੇ ਚੱਕਣੇ, ਦੂਆ ਆਜੂ ਹੋਰ ਕਹੂ ਹੋਰ ਉੱਚੇ ਚੁੱਕਣੇ, ਤੀਏ ਦਿਨ ਫੇਰ ਕਹਿਣਗੇ ਹੋਰ ਉੱਚੇ ਚੱਕਣੇ। ਮੈਂ ਇੱਕ ਨੂੰ ਬੇਨਤੀ ਕਰੀ, ਮੈਂ ਕਿਹਾ ਹਿਸਾਬ ਨਾਲ ਚੱਕੇ ਉੱਪਰ ਆਕਸੀਜਨ ਨਹੀਂ ਮਿਲਦੀ, ਕੋਈ ਸਾਧਨ ਜੇ ਜ਼ਿਆਦਾ ਉੱਚੇ ਚੱਕਦੇ ਸਾਹ ਘੁੱਟੋ ਜੂ, ਇਹਨੂੰ ਸਾਰੇ ਕੋਲੇ ਰਹਿਣ ਦੋ, ਮਰ ਜਾਣਗੇ ਵਿਚਾਰੇ ਜੇ ਜ਼ਿਆਦਾ ਚੱਕਦੇ। ਦੇਖੋ ਇਹਨਾਂ ਵੀਰਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਵਿੱਚ ਕੋਈ ਜਾਤ ਪਾਤ ਨਹੀਂ, ਇਹ ਫੈਸਲਾ ਹੀ ਬਾਬੇ ਨਾਨਕ ਨੇ ਮੁਕਾ ਦਿੱਤਾ, ਨਾ ਹਮ ਹਿੰਦੂ ਨਾ ਮੁਸਲਮਾਨ। ਇੱਥੇ ਜਨਮ ਤੋਂ ਜਾਤ ਨਹੀਂ ਮੰਨੀ ਗਈ, ਇੱਥੇ ਕਰਮ ਤੋਂ ਜਾਤ ਮੰਨੀ ਗਈ ਹੈ। ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ। ਪਰ ਜਦੋਂ ਗੀਤਾ ਲਿਖੀ ਗਈ ਉਦੋਂ ਵੀ ਸਾਡੇ ਵੀਰ ਐਸੀ ਸੀ, ਗੀਤਾ ਵਿੱਚ ਇਹਨਾਂ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ ਗਈ? ਜਦੋਂ ਰਮਾਇਣ ਲਿਖੀ ਗਈ, ਕਿਸੇ ਰਮਾਇਣ ਵਿੱਚੋਂ ਹਰੀਜਨ ਆਪਣਾ ਨਾਂ ਕੱਢ ਕੇ ਵਿਖਾਉਣ? ਜਦੋਂ ਬਾਈਬਲ ਲਿਖਿਆ ਗਿਆ, ਕੁਰਾਨ ਮਜੀਦ ਲਿਖੀ ਗਈ, ਕੋਈ ਗੁਰਮੁਖ ਪਿਆਰੇ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ, ਪਰ ਬਾਬੇ ਨਾਨਕ ਨੇ ਜਗ੍ਹਾ ਦਿੱਤੀ। ਆ ਜਿਹਨੂੰ ਸ਼ੂਦਰ ਕਹਿੰਦੇ ਸੀ, ਨੀਚ ਕਹਿੰਦੇ ਸੀ, ਮਰਾਸੀ ਸ਼੍ਰੇਣੀ ਦਾ ਬੰਦਾ, ਉਹਨੂੰ ਐਵੇਂ ਬਾਬੀ ਥੋੜੋ ਬਣਾਇਆ ਸੀ? ਸ਼ੂਦਰ ਨੂੰ ਤਾਂ ਭਗਵਾਨ ਦੇ ਮੰਦਿਰ ਵਿੱਚ ਜਾਣ ਦਾ ਹੁਕਮ ਨਹੀਂ ਸੀ, ਗੰਗਾ ਵਿੱਚ ਨਹਾਉਣ ਦਾ ਹੁਕਮ ਨਹੀਂ ਸੀ, ਜੱਗ ਦੀ ਰੋਟੀ ਖਾਣ ਦਾ ਹੁਕਮ ਨਹੀਂ ਸੀ, ਉਹਨੂੰ ਬੰਦਗੀ ਕਰਨਾ ਤਾਂ ਕੀ, ਉਹਨੂੰ ਕਥਾ ਸੁਣਨ ਦਾ ਵੀ ਹੁਕਮ ਨਹੀਂ ਸੀ। ਧੰਨ ਬਾਬਾ ਨਾਨਕ ਕਹਿੰਦਾ ਉਹ ਸ਼ੂਦਰਾ ਮਰਾਸੀਆ, ਨਾ ਸੁਣਨ ਦਾ ਹੁਕਮ ਨਹੀਂ, ਸਾਰੀ ਦੁਨੀਆ ਨੂੰ ਵਾਹਿਗੁਰੂ ਦਾ ਨਾਮ ਸੁਣਾਓ। ਸਾਧਨਾ ਜਿਹਨੂੰ ਸੁਣਨ ਦਾ ਅਧਿਕਾਰ ਨਹੀਂ ਸੀ, ਉਹਨੂੰ ਸੁਣਾਉਣ ਦਾ ਅਧਿਕਾਰ ਦੇ ਦਿੱਤਾ। ਸਾਰੀ ਦੁਨੀਆ ਨੂੰ ਕੀਰਤਨ ਸੁਣਾਇਆ ਮਰਦਾਨੇ ਨੇ, ਇਹੀ ਗੱਲ ਗੁਰੂ ਅਰਜਨ ਨੇ ਕੀਤੀ ਸੀ। ਇਹੀ ਪ੍ਰਕਾਸ਼ ਦਿਹਾੜਾ ਜਿਹੜਾ ਮਨਾ ਰਹੇ ਆਪਾਂ, ਜਿੱਦਣ ਪਹਿਲਾ ਪ੍ਰਕਾਸ਼ ਹੋਇਆ ਨਾ ਹਰਿਮੰਦਰ ਸਾਹਿਬ ਦੇ ਵਿੱਚ, ਇਹਨੂੰ ਗ੍ਰੰਥੀ ਥਾਪਿਆ ਸੀ ਬਾਬੇ ਨਾਨਕ ਨੇ, ਕੀਰਤਨ ਦੀ ਦਾਤ ਦਿੱਤੀ ਸ਼ੂਦਰ ਨੂੰ, ਨੀਚ ਸ਼੍ਰੇਣੀ ਵਾਲੇ ਮਰਾਸੀ ਨੂੰ, ਤੇ ਸ਼ੂਦਰ ਤੋਂ ਉੱਪਰ ਹੈ ਵੈਸ। ਆਪਾਂ ਸਾਰੇ ਵੈਸ ਹੈ ਜਿਹੜੇ ਕਿਰਤ ਕਰਕੇ ਖਾਣ, ਉਹਨਾਂ ਨੂੰ ਵੈਸ ਕਹਿੰਦੇ। ਤੇ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਵਿੱਚ ਪਹਿਲਾ ਗ੍ਰੰਥੀ ਕੌਣ ਬਣਾਇਆ? ਸਭ ਤੋਂ ਪਹਿਲਾ ਗ੍ਰੰਥੀ ਉਹ ਸੀ ਵੈਸ। ਉਹ ਕੌਣ ਸੀ? ਬਾਬੂਡਾ ਰਾਜ ਕੇ ਆਖੋ ਸਾਧਨ। ਉਹਨੂੰ ਐਵੇਂ ਨਹੀਂ ਸੀ ਗ੍ਰੰਥੀ ਬਣਾਇਆ, ਬਾਬੇ ਨਾਨਕ ਨੇ ਸ਼ੂਦਰ ਨੂੰ ਰਾਗੀ ਬਣਾਇਆ ਕੀਰਤਨੀ ਹੈ, ਤੇ ਬਾਬੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੈਸ ਨੂੰ ਗੁਰੂ ਦਾ ਪਾਠੀ ਗ੍ਰੰਥੀ ਬਣਾਇਆ।
ਅੱਜ ਇਹਨੂੰ ਅਧਿਕਾਰਨੀ ਬਾਣੀ ਪੜਨ ਦਾ, ਇਹਨੂੰ ਅਧਿਕਾਰਨੀ ਸੁਣਾਉਣ ਦਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੈਸ ਹੀ ਸਭ ਤੋਂ ਪਹਿਲਾਂ ਹੁਕਮਨਾਮਾ ਸੁਣਾਵੇਗਾ। ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਲਿਆ ਨਾਲ, ਤੇ ਨਾਲ ਵੀ ਕਿਵੇਂ ਲਿਆ, ਜਿੱਥੇ ਵੀ ਤਸਵੀਰ ਵੇਖੋਗੇ ਮਰਦਾਨੇ ਦੀ, ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸੱਜੇ ਹੱਥ ਬੈਠੇ ਦੀ। ਜਿਹਨੂੰ ਨੀਚ ਕਹਿੰਦੇ ਸੀ ਉਹ ਆਪਾਂ ਕਿਹੜਾ ਘੱਟ ਸੀ ਭਾਈ, ਆਪਣੇ ਸਾਂਝੀ ਹੁੰਦੇ ਸੀ ਇਹ ਵੀਰ, ਨੌਕਰ ਹੁੰਦੇ ਸੀ, ਤੇ ਇਹਨਾਂ ਦਾ ਗਲਾਸ ਔਰ ਬਾਟੀ ਉਹ ਡੰਗਰਾਂ ਵਾਲਾ ਹੀ ਪਿਆ ਹੁੰਦਾ ਤਾਂ ਸਕਦਾ, ਉਹ ਇੱਧਰ ਨੀਚੇ ਲਿਆ ਸਕਦੇ ਆਪਣੇ ਕੰਨੀ, ਉਹ ਬਾਟੀ ਆਪਣੀ ਉੱਧਰ ਰੱਖੇ ਹੁੰਦੇ। ਜੇ ਕਿਤੇ ਇਹਨਾਂ ਦਾ ਹੱਥ ਆਪਣੇ ਗਲਾਸ ਨੂੰ ਲੱਗ ਜਾਂਦਾ ਤਾਂ ਬਸ ਇਹਨਾਂ ਦਾ ਤਾਂ ਕੱਖ ਵਿਗੜਦਾ ਨਹੀਂ ਸੀ, ਤੇ ਗਲਾਸ ਦੀ ਭਾਰੀ ਆ ਜਾਂਦੀ ਸੀ, ਚੱਕ ਕੇ ਗਲਾਸ ਚੁੱਲ੍ਹੇ ਦੇ ਵਿੱਚ ਅਜਿਹੇ ਆਖੋ ਸਾਧਨਾ ਮੈਂ ਕਹਿੰਦੇ ਪਿੱਠੇ ਆ ਗਿਆ, ਉਹਦੀ ਕਲੀ ਕੁਲੀ ਤਾਰ ਦਿੰਦੇ ਤੇ ਮਿੰਟਾਂ ਚ ਬਸ ਬਾਟੀ ਨੂੰ ਚੱਕ ਕੇ ਕੋਲਿਆਂ ਦੇ ਉੱਪਰ। ਵੇਖੋ ਸਾਹਿਬ ਸਿੰਘ ਕਿੰਨਾ ਵਹਿਮ ਪਿਆ ਹੋਇਆ ਸੀ, ਇਹ ਬਾਬੇ ਨਾਨਕ ਦੀ ਕਿਰਪਾ ਹੋਈ ਗੁਰਸਿੱਖ ਪਿਆਰਿਓ, ਸਭ ਤੋਂ ਪਹਿਲਾ ਪੈਗੰਬਰ ਦੁਨੀਆਂ ਵਿੱਚ ਆਇਆ ਜਿਹਨੇ ਸਮਾਜ ਸੁਧਾਰ ਕੀਤਾ। ਇੱਕ ਮੈਂ ਹੋਰ ਬੇਨਤੀ ਕਰਾਂ ਦਾਸ ਨੂੰ, ਸੱਤ ਵਾਰ ਸ੍ਰੀ ਸੂਰਜ ਪ੍ਰਕਾਸ਼ ਦੀ ਕਥਾ ਕਰਨ ਦਾ ਸਮਾਂ ਮਿਲ ਚੁੱਕਿਆ, ਸੱਤ ਵਾਰ। ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸੂਰਜ ਪ੍ਰਕਾਸ਼ ਵਿੱਚ ਸਭ ਤੋਂ ਵੱਡਾ, ਜਿਹਦਾ ਨਾਂ ਹੈ ਨਾਨਕ ਪ੍ਰਕਾਸ਼। ਕਿੰਨੀ ਦੁਨੀਆ ਤਾਰੀ, 48 ਸਾਲ, 28,000 ਕੋ ਬਾਬਾ ਪੈਦਲ ਤੁਰੀ ਗਿਆ ਦੁਨੀਆ ਵਿੱਚ, ਮੱਕਾ ਮਦੀਨਾ ਚੀਨ ਜਾਓ, ਚੀਨ ਵਿੱਚ ਵੀ ਗੁਰੂ ਨਾਨਕ ਦਾ ਗੁਰਦੁਆਰਾ, ਉੱਥੇ ਪੱਥਰ ਪਿਆ ਇੱਕ, ਪੱਥਰੇ ਨੀ ਚੀਨ ਦਾ ਬਹੁਤ ਵੱਡਾ ਸ਼ਹਿਰ ਗੁਰੂ ਨਾਨਕ ਦੇ ਨਾਂ ਤੇ ਵਸਿਆ ਹੋਇਆ, ਨਾਨਕਿਆਂਗ, ਗੁਰੂ ਨਾਨਕ ਦੇ ਨਾਂ ਤੇ ਸ਼ਹਿਰ ਹੈ ਚੀਨ ਵਿੱਚ, ਤੇ ਉੱਥੇ ਇੱਕ ਪੱਥਰ ਪਿਆ, ਸਾਰੇ ਚੀਨੀ ਉਹਨੂੰ ਮੱਥਾ ਟੇਕਦੇ ਨੇ ਪੱਥਰ ਨੂੰ। ਜੇ ਉਹਨਾਂ ਨੂੰ ਪੁੱਛੋ ਇਸ ਪੱਥਰ ਨੂੰ ਤੁਸੀਂ ਮੱਥਾ ਕਿਉਂ ਟੇਕਦੇ ਹੋ, ਉਹ ਸਭ ਦੱਸਣਗੇ ਇਸ ਪੱਥਰ ਤੇ ਨਾਨਕ ਰੱਬ ਬੈਠਿਆ ਤਾਂ। ਮੱਕੇ ਵਿੱਚ ਜਾਓ, ਉਹ ਤਾਂ ਆਪਾਂ ਉਹੀ ਬੰਨੇ ਚੰਨੇ ਬਥੇਰੇ, ਰੱਬ ਉੱਥੇ ਉੱਜ ਗਏ ਆਪਾਂ ਤਾਂ, ਪਰ ਐਵੀਂ ਨਾ ਮੂੰਹ ਤੋਂ ਹਰੇਕ ਨੂੰ ਗੁਰੂ ਕਿਹਾ ਕਰੋ, ਐਵੀਂ ਨਾ ਹਰੇਕ ਨੂੰ ਮਹਾਰਾਜ ਕਹਿ ਦਿਆ ਕਰੋ, ਜੇ ਜੱਟਾਂ ਵਾਲੀ ਬੋਲੀ ਸੁਣਨੀ ਆ ਉਹ ਸੁਣ ਲਓ, ਬਾਪ ਇੱਕੋ ਹੁੰਦਾ, ਪਿੰਡ ਚ 15 ਨੀ ਹੁੰਦੇ, ਅਜਿਹੇ ਆਖੋ ਸਤਨਾਮ, ਬਾਪ ਇੱਕ ਨੂੰ ਇਹ ਕਹੀਦਾ, ਚਾਚਾ ਤਾਂ ਹੈ ਤਾਂ 100 ਨੂੰ ਕਹਿੰਦੋ। ਇਸ ਕਰਕੇ ਗੁਰੂ ਵੀ ਸਿੱਖੋ ਇੱਕੋ ਹੈ, ਦੋ ਨੀ ਹੋ ਸਕਦੇ ਸਿੱਖ ਦੇ, ਉਹ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਚਾਚੇ ਤਾਂ ਇਹ ਬਥੇਰੇ ਆ, ਸਤਿ ਸ੍ਰੀ ਅਕਾਲ ਬੁਲਾ ਦਿਆ ਕਰੋ, ਪਰ ਸਿੱਖਾਂ ਵਿੱਚ ਪਤਾ ਨੀ ਕੀ ਮਨਮਤ ਪੈ ਗਈ, ਬੜੀਆਂ ਟਰਾਲੀਆਂ ਭਰੀ ਜਾਂਦੇ ਆ, ਇੱਧਰ ਨੂੰ ਰੋਪੜ ਟੱਪ ਜਾਂਦੇ ਆ, ਕੀਰਤਪੁਰ ਸਾਹਿਬ ਟੱਪ ਜਾਂਦੇ ਆ, ਕਛਹਿਰੇ ਵੀ ਪਾਏ ਪਏ ਆ, ਕਈਆਂ ਦੀਆਂ ਨੀਦੀਆਂ ਪੱਗਾਂ ਵੀ ਨੇ, ਕਈਆਂ ਦੇ ਕਿਰਪਾਨ ਵੀ ਪਾਈ ਵੀ ਹੁੰਦੀ ਹੈ, ਦਾੜੀਆਂ ਵੀ ਹੁੰਦੀਆਂ, ਕਿਉਂ ਜਾਂਦੇ ਟਰਾਲੀਆਂ ਭਰ ਕੇ। ਉਹ ਤੁਹਾਡੀ ਮਾਂ ਤਾਂ ਬੈਠੀ ਹੈ ਕੇਸਗੜ੍ਹ ਸਾਹਿਬ, ਸਾਹਿਬ ਕੌਰ ਆਪਣੀ ਮਾਂ ਅਨੰਦਪੁਰ ਸਾਹਿਬ ਹੈ ਨਾ, ਸਭ ਨੂੰ ਪਤਾ, ਤੁਹਾਨੂੰ ਮਾਤਾ ਬੈਠੀ ਹੈ ਤੁਹਾਡੀ ਅਨੰਦਪੁਰ ਸਾਹਿਬ, ਉਹ ਮਾਂ ਕੋਲ ਜਾਂਦੇ ਨੀ, ਕਹਾਂ ਚਾਚੀ ਕੋਲੇ ਜਾ ਚੜ੍ਹਦੇ ਆ, ਉਹ ਮਾਂ ਨੂੰ ਬੁਲਾਉਂਦੇ ਨੀ, ਵੇਖੋ ਕੀ ਸਿੱਖਾਂ ਨੂੰ ਮਨ ਮਤ ਹੋਗੀ, ਪਤਾ ਨੀ ਜਮਾਨੇ ਦੀ ਕੋਈ ਹੇਰਾ ਫੇਰੀ ਹੋ ਗਈ, ਆਂਟੀ ਨਾਲ ਜ਼ਿਆਦਾ ਪਿਆਰ ਹੋ ਗਏ, ਆਂਟੀਆਂ ਹੀ ਆਂਟੀਆਂ, ਜਿੱਥੇ ਜਾਓ ਆਂਟੀਆਂ ਹੀ ਆਂਟੀਆਂ ਕਰ। ਦੇਖੋ ਮਾਂ ਬੈਠੀ ਹੈ ਅਨੰਦਪੁਰ ਸਾਹਿਬ, ਉਹਨੂੰ ਪੁੱਛਦਾ ਹੀ ਨੀ ਪੁੱਤ, ਤੇ ਚਾਚੀ ਨੂੰ ਜਾ ਕੇ ਪ੍ਰਸ਼ਾਦ ਛਕਾਉਂਦਾ। ਇੱਧਰ ਨੂੰ ਵੇਖੋ, ਇੱਧਰ ਨੂੰ ਕੀ ਹੁੰਦਾ, ਕਹਾਂ ਜਿਉਂ ਟਰੱਕ ਭਰਦੇ ਆ, ਜਿਉਂ ਟਰਾਲੀਆਂ ਭਰਦੇ ਆ, ਉਹ ਤੁਹਾਡਾ ਬਾਪ ਬੈਠਾ ਹਰਿਮੰਦਰ ਸਾਹਿਬ, ਤੁਹਾਡਾ ਬਾਪ ਬੈਠਾ ਅਕਾਲ ਤਖ਼ਤ ਸਾਹਿਬ, ਬਾਪੂ ਕੋਲ ਜਾਂਦੇ ਹੀ ਨੀ, ਰਸਤੇ ਚ ਚਾਚੇ ਕੋਲੇ ਠਹਿਰ ਜਾਂਦੇ ਆ। ਪਤਾ ਨੀ ਕੀ ਮਨ ਮਤ ਸਿੱਖਾਂ ਨੂੰ ਹੋਈ ਹੈ ਗੁਰਸਿੱਖ ਪਿਆਰਿਓ। ਭਾਈ ਗੁਰਦਾਸ ਜੀ ਦਾ ਇੱਕ ਬਚਨ ਸੁਣ ਲਓ, ਤੁਹਾਨੂੰ ਬੜੇ ਯਾਦ ਆਉਣੇ, ਹੀਰ ਰਾਂਝੇ ਦੇ ਕਿੱਸੇ, ਮਿਰਜ਼ਾ ਸਾਹਿਬਾਂ, ਹੀਰ ਤਾਂ ਜ਼ਿਆਦਾ ਜੱਟਾਂ ਵਾਸਤੇ ਇੰਨੀ ਫਿੱਟ ਸੀ ਨਾ, ਕਿ ਜੱਟ ਨੂੰ 106 ਡਿਗਰੀ ਦਾ ਬੁਖਾਰ ਚੱਲਿਆ ਜਾਂ ਲੱਗਿਆ ਹੋਵੇ ਨਾ 106 ਡਿਗਰੀ ਦਾ, ਕਿਤੇ ਦੀਦਾਰ ਨੂੰ ਹੀਰ ਦੀ ਕਲੀ ਲਾ ਦੇਵੇ 100 ਹੀ ਰਹਿ ਜਾਂਦਾ ਤਾਂ ਅੱਜ ਫਿਰ ਕੋਲ ਸਾਧਨਾ ਹੀਰ ਹੋਣ ਦੀ ਲੋੜ ਹੀ ਨਹੀਂ ਸੀ, ਟੈਂਪਰੇਚਰ ਨਾਰਮਲ ਆ ਜਾਂਦਾ। ਕਹਿੰਦੀ ਹੀਰ ਮਿਰਜ਼ਾ ਕੱਲੇ ਕੱਲੇ ਦੇ ਯਾਦ ਸੁਣਦੇ ਹੁੰਦੇ ਸੀ ਸਾਰੇ ਤੁਸੀਂ, ਤੇ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ, ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਹੀਰ ਵੀ ਲਿਖੀ ਹੈ, ਗੁਰਮੁਖੋ ਹੀਰ ਰਾਂਝਾ ਲਿਖਿਆ ਭਾਈ ਗੁਰਦਾਸ ਜੀ, ਭਾਈ ਗੁਰਦਾਸ ਜੀ ਨੇ ਮਿਰਜ਼ਾ ਸਾਹਿਬਾਂ ਵੀ ਲਿਖੀ ਪੱਕੀ ਬਾਣੀ ਵਿੱਚ, ਤੇ ਭਾਈ ਗੁਰਦਾਸ ਜੀ ਨੇ ਸੋਹਣੀ ਮਹੀ ਵਾਲ ਵੀ ਲਿਖੀ, ਭਾਈ ਗੁਰਦਾਸ ਜੀ ਨੇ ਸੱਸੀ ਪੁੰਨੂ ਵੀ ਲਿਖਿਆ। ਦੇਖੋ ਬਾਣੀ ਦੀ ਪੂੰਜੀ ਹੈ ਨਾਲੇ ਭਾਈ ਗੁਰਦਾਸ ਜੀ,
ਤੇ ਫਿਰ ਉਹਨਾਂ ਨੇ ਪ੍ਰਮਾਣ ਕਿਉਂ ਦਿੱਤੇ? ਬਸ ਇੱਕੋ ਪ੍ਰਮਾਣ ਸੁਣ ਲਓ, ਕੰਮ ਆਊਗਾ ਤੁਹਾਡਾ। ਤੁਸੀਂ ਸਭ ਜਾਣਦੇ ਹੋ, ਤੁਸੀਂ ਸਭ ਜਾਣਦੇ ਹੋ, ਸੋਹਣੀ ਕਿੰਨਾ ਚਿਰ ਪਾਰ ਲੰਘਦੀ ਰਹੀ। ਬੱਚੇ ਬੱਚੇ ਨੂੰ ਪਤਾ ਕਿੰਨਾ ਚਿਰ ਪਾਰ ਲੰਘਦੀ ਰਹੀ, ਕਈ ਸਾਲ ਘਰ ਮੁੜ ਕੇ ਆਉਂਦੀ ਰਹੀ। ਤੁਹਾਨੂੰ ਬੱਚੇ ਬੱਚੇ ਨੂੰ ਪਤਾ ਇਸ ਗੱਲ। ਪਰ ਹੁਣ ਜਿਹੜੀ ਗੱਲ ਭਾਈ ਗੁਰਦਾਸ ਨੇ ਲਿਖੀ ਹੈ ਨਾ, ਉਹ ਕਿਉਂ ਲਿਖੀ ਹੈ? ਕਈ ਸਾਲ ਪਾਰ ਹੁੰਦੀ ਰਹੀ ਪਰ ਕੱਚਾ ਇੱਕ ਦਿਨ ਮਿਲਿਆ, ਮੁੜ ਕੇ ਹੱਡੀਆਂ ਨੀ ਲੱਭੀਆਂ। ਭਾਈ ਗੁਰਦਾਸ ਨੇ ਪ੍ਰਮਾਣ ਤਾਂ ਦਿੱਤਾ, ਸਿੱਖੋ ਤੁਹਾਨੂੰ ਕੱਚੇ ਪੱਕੇ ਦਾ ਪਤਾ ਲੱਗ ਜਾਵੇ ਕੀ ਹੁੰਦਾ। ਇੱਕੋ ਦਿਨ ਕੱਚਾ ਮਿਲਿਆ ਨਾ, ਮੁੜ ਕੇ ਤਾਂ ਨੀ ਲੱਭੀ। ਔਰ ਮੇਰੇ ਨਾਲ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਪਤਾ ਹੈ। ਕਹਿੰਦੇ ਉਹਨੇ ਹੱਥ ਵੀ ਬਹੁਤ ਬੰਨੇ, ਮਿੰਨਤਾਂ ਵੀ ਕੀਤੀਆਂ ਵੀ ਪਾਰ ਲੰਘਾ ਦੇ, ਗੁਲਗਲੇ ਵੀ ਸੁੱਕੇ ਹੋਣੇ, ਖਵਾਜੇ ਦਾ ਦਲੀਆ ਸੁੱਕਿਆ, ਉਹ ਮਰਦਾ ਕਿਆ ਨੀ ਕਰਦਾ। ਕਹਿੰਦੇ ਬੜੀਆਂ ਮਿੰਨਤਾਂ ਕੀਤੀਆਂ, ਹੱਥ ਬੰਨੇ ਵੀ ਬਾਪੂ ਅੱਜ ਲੰਘਾ ਦੇ। ਹੁਣ ਤੁਸੀਂ ਸਾਰੇ ਸੱਚੇ ਬੈਠੇ ਹੋ, ਬੈਠੇ ਹੋ, ਮੈਨੂੰ ਐਂ ਦੱਸੋ, ਉਹਦੇ ਹੱਥ ਬੰਨੇ ਕੰਮ ਆਏ? ਉਹਦੇ ਮੱਥੇ ਟੇਕੇ ਕੰਮ ਆਏ? ਉਹਦੇ ਗੁਲਗਲੇ ਸੁੱਕੇ ਕੰਮ ਆਏ ਕਿਤੇ? ਉਹਦੇ ਮੱਥੇ ਟੇਕੇ ਸਭ ਮਨੌਤਾਂ ਇੱਕ ਪਾਸੇ ਗਈਆਂ, ਉਹਨੇ ਸਾਰਿਆਂ ਦੇ ਸਾਹਮਣੇ ਡੋਬੀ। ਮੈਂ ਹੁਣ ਕੰਨ ਖੋਲ ਕੇ ਸੁਣ ਲਿਓ, ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਿਹੜੇ ਤੁਸੀਂ ਆਲੇ ਦੁਆਲੇ ਮੱਥੇ ਟੇਕਦੇ ਫਿਰਦੇ ਹੋ ਨਾ, ਹਾਲ ਤੁਹਾਡਾ ਸੋਹਣੀ ਵਾਲਾ ਹੀ ਹੋਣਾ। ਜਿੱਥੇ ਆਖੋ ਸਤਨਾਮ, ਟੇਕੀ ਜਾਓ ਮੱਥੇ, ਚੜਾਈ ਜਾਓ, ਚੜਾਵੇ ਕੱਚੇ ਪਿੱਲਿਆਂ ਨੂੰ, ਸੋਹਣੀ ਵਾਲਾ ਹਾਲ ਹੋਊ। ਨਾ ਇੱਕ ਹੋਰ ਖਤਰਾ ਉਸ ਕੰਮ ਵਿੱਚ, ਉਹ ਕੱਲੀ ਨੀ ਡੁੱਬੀ, ਉਹਨੂੰ ਵੀ ਨਾਲੇ ਲੈ ਗਈ। ਤੁਸੀਂ ਕਿਹੜਾ ਘਰ ਵਾਲੀਆਂ ਨੂੰ ਛੱਡ ਕੇ ਜਾਓਗੇ? ਅਜਿਹੇ ਆਖੋ ਸਤਨਾਮ, ਇਹ ਤਾਂ ਚੇਲੇ ਦੀਏ ਬਹਾਏ ਪਿੱਛੇ। ਸਤਿਗੁਰ ਪਾਤਸ਼ਾਹ ਨੇ ਇੱਕ ਜਗ੍ਹਾ ਦੀ ਕੈਸੇ ਸਾਦੇ ਪ੍ਰਮਾਣ ਸਾਡੇ ਸਮਝ ਵਿੱਚ, ਇੱਕ ਦਿਨ ਕੱਚੇ ਦੀ ਸੰਗਤ ਹੋਈ ਤੇ ਡੁੱਬ ਗਿਆ ਟੱਬਰ ਗੁਰਸਿੱਖ ਪਿਆਰਿਓ। ਸਾਡੇ ਆਲੇ ਦੁਆਲੇ ਤਾਂ ਹੁਣ ਪੱਕਾ ਲੱਭਦਾ ਹੀ ਕੋਈ ਨੀ, ਬਸ ਜਿੱਥੇ ਦੇਖੋ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਚਨ, ਜਿੰਨੇ ਦੂਰ ਦੂਰ ਤੱਕ ਫਿਰੇ ਮੱਕੇ ਵਿੱਚ ਜਾਓ ਤੇ ਗੁਰਸਿੱਖ ਪਿਆਰਿਓ, ਮੱਕੇ ਵਿੱਚ ਕੋਈ 3 ਕਰੋੜ ਮੁਸਲਮਾਨ ਇੱਕ ਸਾਲ ਵਿੱਚ ਜਾਂਦੇ। ਅੱਜ ਕੱਲ੍ਹ 2.25 ਅਰਬ ਮੁਸਲਮਾਨਾਂ ਦੀ ਗਿਣਤੀ ਹੈ ਵਰਲਡ ਵਿੱਚ। ਕਰੋੜਾਂ ਮੁਸਲਮਾਨ ਜਾਂਦੇ ਨੇ ਮੱਕਾ ਸ਼ਰੀਫ ਹੱਜ, ਜਿਹਨੂੰ ਮੁਸਲਮਾਨ ਹੱਜ ਕਹਿੰਦੇ, ਆਪਾਂ ਯਾਤਰਾ ਕਹਿੰਦੇ, ਆਪਾਂ ਯਾਤਰੀ ਕਹਿੰਦੇ, ਮੁਸਲਮਾਨ ਹਾਜੀ ਕਹਿੰਦੇ ਨੇ। ਹੱਜ ਦਾ ਅਰਥ ਹੈ ਯਾਤਰਾ, ਹਾਜੀ ਦਾ ਅਰਥ ਹੈ ਜਿਹੜਾ ਯਾਤਰੀ ਹੋਵੇ, ਯਾਤਰਾ ਕਰ ਆਵੇ। ਬੜੇ ਮੁਸਲਮਾਨ ਜਾਂਦੇ ਨੇ, ਉਹਨਾਂ ਦਾ ਪਾਕ ਪਵਿੱਤਰ ਸਥਾਨ ਹੈ। ਪਰ ਸਵਾਦ ਦੀ ਗੱਲ ਹੈ ਬਾਬੇ ਨਾਨਕ ਦੇ ਗੁਰੂ ਬਣਨ ਦੀ, ਕਿ ਮੁਸਲਮਾਨ ਜਾਂਦਾ ਤਾਂ ਮੱਕੇ ਸ਼ਰੀਫ ਹੈ, ਤੇ ਸਭ ਤੋਂ ਪਹਿਲਾਂ ਜਾ ਕੇ ਮੱਕੇ ਨੂੰ ਮੱਥਾ ਨਹੀਂ ਟੇਕਦਾ, ਮੱਕੇ ਵਿੱਚ ਪਈ ਬਾਬੇ ਨਾਨਕ ਦੀ ਖੜਾਮ ਨੂੰ ਮੱਥਾ ਟੇਕਦਾ। ਇਹ ਗੁਰੂ ਬਣਨ ਦਾ ਆਨੰਦ ਹੈ। ਇੱਥੇ ਤਾਂ ਮੇਰੇ ਵਰਗੇ ਨੂੰ 10 ਚੇਲੇ ਮੱਥਾ ਟੇਕਣ ਲੱਗ ਜਾਣ ਜਦੇ ਬ੍ਰਹਮ ਗਿਆਨੀ ਬਣ ਜੀਦਾ, ਜਦੇ ਮਹਾਰਾਜ ਬਣ ਜੀਦਾ। ਗੁਰੂ ਬਣਨ ਦਾ ਆਨੰਦ ਬਾਬੇ ਨਾਨਕ ਨੂੰ ਆਇਆ। ਮੱਕਾ ਸ਼ਰੀਫ ਹੋਵੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਸਥਾਨ, ਤੇ ਪੂਜਾ ਹੋਵੇ ਗੁਰੂ ਨਾਨਕ ਦੀਆਂ ਚੱਪਲਾਂ ਦੀ, ਖੜਾਮਾਂ ਦੀ ਉੱਥੇ, ਤਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਇੱਕ ਛੋਟੀ ਗੱਲ ਨੀ, ਇੱਥੇ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਜ ਮਹਾਨ ਹੈ, ਮੱਥਾ ਟੇਕ ਕੇ ਤੁਸੀਂ ਦੇਖਣ ਦਓਗੇ? ਪਰ ਅਫਰੀਨ ਹੈ ਗੁਰੂ ਨਾਨਕ ਦੀ ਵਡਿਆਈ ਦੇ, ਕਿ 2.25 ਅਰਬ ਕੌਮ ਜਿਉਂਦੀ ਹੈ ਮੁਸਲਮਾਨਾਂ ਦੀ, ਪਰ ਉਹਨਾਂ ਦੇ ਸਭ ਤੋਂ ਵੱਡੇ ਸਥਾਨ ਮੱਕੇ ਵਿੱਚ ਮੁਸਲਮਾਨ ਮੱਥਾ ਟੇਕਦੇ ਜਾ ਕੇ ਬਾਬੇ ਨਾਨਕ ਦੀ ਕੜਾਮ ਨੂੰ। ਇਹ ਛੋਟੀ ਮੋਟੀ ਗੱਲ ਨੀ, ਇਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਗਈ,

ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ। ਏਡਾ ਲੰਮਾ ਪ੍ਰਚਾਰ, ਏਡਾ ਲੰਮਾ ਦੌਰਾ ਕੀਤਾ, ਪਰ ਸਾਰਾ ਇਤਿਹਾਸ ਪੜ੍ਹੋ, ਇੱਕ ਬੰਦੇ ਨੂੰ ਗੁਰੂ ਨਾਨਕ ਨੇ ਨੀ ਆਖਿਆ ਕਿ ਸਿੱਖ ਬਣ ਜਾ। ਧਿਆਨ ਦੇਣਾ ਬੇਨਤੀ, ਇੱਕ ਜਗ੍ਹਾ ਨੀ ਕਿਸੇ ਨੂੰ ਕਿਹਾ ਕਿ ਤੂੰ ਸਿੱਖ ਬਣ। ਇਹਨੂੰ ਸਮਝੋ ਪਿਆਰ ਨਾਲ, ਕਹਿ ਕੇ ਸਿੱਖ ਬਣਾਉਣਾ ਕਿਸੇ ਨੇ? ਸਿੱਖ ਅਸੀਂ ਕਹਿ ਕੇ ਬਣਾਈਏ? ਸਿੱਖ ਤਾਂ ਉਹ ਚੀਜ਼ ਹੈ, ਤੁਹਾਡੇ ਇੱਥੇ ਬੇਗੋਵਾਲ ਵਿੱਚ ਬ੍ਰਾਹਮਣਾਂ ਦਾ ਘਰ ਹੋਵੇਗਾ, ਕੋਈ ਮੁਸਲਮਾਨਾਂ ਦਾ ਹੋਵੇਗਾ, ਈਸਾਈਆਂ ਦਾ ਹੋਵੇਗਾ। ਅੱਜ ਕੱਲ੍ਹ ਬੱਚਾ ਪੈਦਾ ਹੋਇਆ ਬ੍ਰਾਹਮਣੀ ਦੇ ਪੇਟ ਤੋਂ, ਉਹਦਾ ਬਾਪ ਵੀ ਬ੍ਰਾਹਮਣ, ਨਾਨਾ ਵੀ ਬ੍ਰਾਹਮਣ, ਦਾਦਾ ਵੀ ਬ੍ਰਾਹਮਣ।

0: ਇਹ ਬਣਾਉਣ ਦੀ ਲੋੜ ਨੀ, ਸਿੱਖੀ ਨੂੰ ਸਾਂਭਣ ਦੀ ਲੋੜ ਹੈ, ਸਾਂਭਣ ਦੀ। ਤੇ ਅਸੀਂ ਸਾਂਭ ਸਕੇ ਨੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਬੰਦੇ ਨੂੰ ਨੀ ਆਖਿਆ ਸਿੱਖ ਬਣ, ਤੇ ਫਿਰ ਆਖਿਆ ਕਿ ਇੱਕੋ ਗੱਲ ਆਖੀ ਕਿ ਬੰਦਿਆ ਤੂੰ ਬੰਦਾ ਬਣ ਜਾ, ਅੱਜ ਕੇ ਆਖੋ ਸਤ ਇਨਸਾਨ ਬਣ ਜਾ ਬਸ। ਤੇ ਜਿਹੜਾ ਇਨਸਾਨ ਬਣ ਗਿਆ ਉਹ ਗੁਰੂ ਦਾ ਸਿੱਖ ਬਣ ਗਿਆ। ਜਿਹੜਾ ਅੰਮ੍ਰਿਤ ਛਕ ਕੇ ਵੀ, ਚੋਲਾ ਪਾ ਕੇ ਵੀ, ਬਾਣੀ ਪੜ ਕੇ ਵੀ ਬੰਦਾ ਨਾ ਬਣ ਸਕਿਆ, ਗੁਰੂ ਨਾਨਕ ਦੀ ਨਜ਼ਰ ਵਿੱਚ ਨਹੀਂ ਆਵੇਗਾ, ਅੱਜ ਕੇ ਆਖੋ ਸਤ ਨਾ। ਹੁਣ ਤਾਂ ਸਤਿਗੁਰਾਂ ਨੇ ਖੁੱਲੇ ਖੱਬੇ ਬਖਸ਼ਤੇ ਭਾਈ, ਹੁਣ ਆਪਾਂ ਸਮਾਪਤੀ ਕਰ ਦਿੰਦੇ ਹਾਂ, ਕਿਉਂਕਿ ਸਤਿਗੁਰਾਂ ਦੇ ਸਰੂਪ ਦਾ ਆਦਮ ਸਤਿਕਾਰ ਜਿਹੜਾ ਹੈ ਉਹ ਆਪਾਂ ਨੂੰ ਸਭ ਤੋਂ ਪਹਿਲਾਂ ਹੈ। ਤੁਹਾਡਾ ਤਾਂ ਬਹੁਤ ਧੰਨਵਾਦ ਹੈ, ਤੁਸੀਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਆਂ ਨੇ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਉਹਦੀ ਰਜਾ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਈਅਰ ਸੋਏ। ਭੈ ਵਿੱਚ ਪਵਣ ਵਹਿ ਸਦ ਵਾਹੋ, ਭੈ ਵਿੱਚ ਚੱਲੇ ਲੱਖ ਦਰਿਆਓ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਪੈ ਕੇ ਗੁਰੂ ਦੇ ਬਚਨ ਹਿਰਦੇ ਅੰਦਰ ਬਸਾ ਕੇ ਤਾਂ ਕਿ ਗੁਰੂ ਕੇ ਪਿਆਰਿਓ। ਸਮੇਂ ਦੀ ਸਮਾਪਤੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਪੁਰਬ ਮਨਾਇਆ ਤਦ ਹੀ ਸਫਲ ਹੈ ਜੇਕਰ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਤੇ ਚੱਲਾਂਗੇ, ਜੇਕਰ ਉਹਨਾਂ ਵਾਂਗ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਣ ਆਵਾਂਗੇ ਤੇ ਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸਤਿਕਾਰ ਮੰਨਾਂਗੇ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੀਵਨ ਅਕਥ ਹੈ, ਅਕਥ ਹੈ, ਕਥਨ ਨਹੀਂ ਕੀਤਾ ਜਾ ਸਕਦਾ, ਪਰਮਾਤਮਾ ਨੂੰ ਨਹੀਂ ਕਥਨ ਕੀਤਾ ਜਾ ਸਕਦਾ ਤੇ ਪਰਮਾਤਮਾ ਨਾਲ ਜੁੜਨ ਵਾਲੇ ਦੀ ਗਾਥਾ ਵੀ ਅਨੰਤ ਹੈ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪੁਛਤਾਏ, ਬਾਅਦ ਵਿੱਚ ਪਛਤਾਉਣਾ ਪੈਂਦਾ ਹੈ। ਇਸ ਕਰਕੇ ਤੁਸ਼ ਬੁੱਧੀ ਅਨੁਸਾਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਕਿਣਕਾ ਮਾਤਰ ਵਿਚਾਰ ਆਪ ਜੀ ਦੇ ਸਮਕਸ਼ ਰੱਖੀ ਹੈ। ਗੁਰੂ ਕਿਰਪਾ ਕਰੇ, ਇਸ ਵਿਚਾਰ ਨੂੰ ਜੀਵਨ ਵਿੱਚ ਵਸਾਵੇ ਤੇ ਸਾਡਾ ਮਨੁੱਖਾ ਜਨਮ ਧੰਤਾ ਯੋਗ ਹੋਵੇ। ਵਿਚਾਰਾਂ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਅੰਤ ਸਾਰੇ ਹੀ ਅਸੀਸਾਂ ਦਿੰਦੇ ਹੋਏ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਵੱਲੋਂ ਮਾਨਯੋਗ ਗਿਆਨੀ ਰਣਜੋਤ ਸਿੰਘ ਜੀ ਪ੍ਰਧਾਨੀ ਸਭਾ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਜਿੱਥੇ ਚਾਹ ਹੈ ਉਹ ਆਪਣਾ ਹਰੀ

Adam, Adam, Adam.

मन अनंत प्यारा सब आप सुने मन अनंत।

मन अनंत पया, मन अनंत पया, आप सुने

अवगुण परे एक गुण नाही अमृत शाढ़ माया मोह परम पै पुले सुखदा राशों प्रीत लगाई एक उत्तम पंथ सुनियो गुर संगत ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਸੋ ਕਹੋ ਤਲ ਗੁਰ ਸੇਵੀਐ ਅਹਨੁਸ ਸਹਿਜ ਸੁਪਾ

ਆਵੈ ਸਭ ਭਰਮ ਦੀ ਨਿਤ ਜਗ ਤੂਟਾ ਸੰਸਾਰ ਮਨਮੁਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ ਗਿਣ ਨਾਵੈ ਸਭ ਭਰਮ ਦੀ ਨਿਤ ਜਗ ਤੂਟਾ ਸੰਸਾਰ ਮਨਮੁਖ ਕਰਮ ਕਮਾਵਣੇ ਹਉਮੈ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

प्रसाद व्याप्त। आद सच जगाद सच है तू सच नानक की सच सोचा सोचना हो गई मेरे सोचे लखवार चुपा चुपना हो गई मेरे लाए रहा लगतार भुखिया भुख न उतरी जे बन्ना पुरियां पार सहज ज्ञान पाला करो साइक न चले नाल चल प्यारा हुई है चल पूरा सुखा पाल हुक्म रजाई चलना नानक लिखिया नाल हुक्म होवन आकार हुक्म न कहया जाई हुक्म होवन जी हुक्म लै बढ़ियाई ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੈ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਗੁੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮੀ ਚਾਰ ਗਾਵੈ ਕੋ ਸਾਜ ਕਰੇ ਤਨ ਸੀਹੀ ਗਾਵੈ ਕੋ ਜੀ ਲੈ ਫਿਰ ਦੇਹੀ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵਿਖੈ ਹਾਦਰਾ ਦੂਰ ਕਥਨਾ ਕਥੀ ਨ ਆਵੈ ਟੋਟ ਗਤ ਗਤ ਗਤੀ ਗੋਤੀ ਗੋਤ ਕੋਟ ਦੇਹਲਾ ਦੇਹ ਲੈਂਦੇ ਸਭ ਪਾਹੀ ਜੁਗਾਂ ਜੁਗੰਤਰ ਕਾਹੀ ਕਾਹੀ ਹੁਕਮ ਹੁਕਮ ਚਲਾਏ ਰਾਗ ਨਾਨਕ ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਏ ਸਾਚਾ ਪਉ ਅਪਾਰ ਸਹੀ ਮੰਗਲ ਦੇਹ ਦੇਹ ਦਾ ਧਰੀ ਦਾ ਤਾਰ ਫਿਰ ਕੇ ਅੱਗੇ ਰੱਖੀ ਹੈ ਜਿਤ ਦਿਸਾ ਦਰਬਾਰ ਮੋਹੋਂ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੋਰੀਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਦੇਹੋਂ ਜਾਣਾ ਆਖਾ ਨਾਹੀ ਕਹਿਣਾ ਕਦਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ ਜੇ ਤੀਸਰ ਠੋ ਪਾਈ ਵੇਖਾ ਬਿਨ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿੱਖ ਸੁਣੇ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸਾਉਣੀ ਹੋਏ ਨਵਾਂ ਕੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੈ ਜੇ ਤੈਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਹੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਖ ਸਾਲਾਹਣ ਮੰਦ ਸੁਣਿਆ ਜੋਗ ਜੁਗਤ ਤਨ

ਗਿਆ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੈ ਸਹਿ ਸਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ

ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰ ਤੋਂ ਵੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸੁਧ, ਮੰਨੈ ਮੋਹ ਝੂਟਾ ਨਾ ਖਾਏ, ਮੰਨੈ ਜਮਕ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤਸ਼ਾਂ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸਿੱਧੀ ਸਨ ਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦੁਰਗਾ ਮਾਨ, ਪੰਚੇ ਸੋਹੈ ਦਰ ਦਾ ਜਾਨ, ਪੰਚਾਂ ਕਾ ਗੁਰ ਇਕ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਾ ਕਰਣੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਸਾ ਪ੍ਰਖਿਆ ਜਨ ਸੂਤ, ਜੇ ਕੋ ਬੁਝੈ ਹੋਵੈ ਸਚਿਆਰ, ਤਬਲੇ ਉਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਦਸੇ ਭਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣਸ ਵਾਲ ਰੂਪ, ਬੇਟੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਇਹ ਕੋ ਕਵਾਓ, ਦਸਤੇ ਹੋਏ ਲੱਖ ਦਰੀਆਓ, ਕੁਦਰਤ ਕਵਣ ਕਹਾਂ ਵਿਚਾਰ, ਉਬਾਰਿਆ ਨਾ ਜਾ ਮਾਏ ਗਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਬਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪਖ ਗਾਹੀ, ਅਸੰਖ ਨਿੰਦਕ ਸਿਰ ਕਰੇ ਪਾਰੂ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਨਾਭ ਸੰਖ ਦਾਭ, ਗਮ ਗਮ ਸੰਖ ਲੋ, ਅਸੰਖ ਕਹੇ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਵੇਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਖਾਣ, ਜੈਨੇ ਲਿਖੇ ਦੈਸ ਸਿਰ ਨਾਏ, ਜੈ ਫਰਮਾਏ ਦਿਵਤ।

ਵੇਖੀ ਸੁਰਤ ਨਾ ਪਾਈਆ ਨਦੀਆਂ ਆਤੈ ਵਾ ਪਵੈ ਸਮੁੰਦ ਨਾ ਜਾਣੀਆਂ ਸਮੁੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਰਦੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਵੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰ ਅਵਾਰ ਅੰਤ ਕਾਰਨ ਕਿਤੇ ਬਿਲ ਲਾਹੀ ਤਾਂ ਕਿ ਅੰਤ ਨਾ ਪਾਏ ਜਾਹੀ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀ ਹੈ ਬਹੁਤ।

ਜਾਣ ਆਪ ਆਪ ਨਾਨਕ ਨਦਰੀ ਕਰਮੀ ਗਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕਿਤੇ ਮੰਗੈ ਜੋ ਦਿਆ ਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪਤ ਟੈਮ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਗਾਹੀ ਗਾਏ ਕਿਤਿਆਂ ਦੁੱਖ ਭੂਸਲ ਮਾਰੇ ਪਿਦਾਤ ਦੇਰੀ ਸਰਕਾਰ ਬੰਦ ਖਲਾਸੀ ਬਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ।

అమలు గుణములుగా పారి అమలుగా పారి అమలు పండారి అమలులా జాహి అమలు పాయి ములా సుమాయి అమలు ధర్మ ముల్ దీవాణ అమలు తోలు అమలు పురవాణ అమలు జీస అమలు నిధాన ਸੱਚ ਬਗਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਉਹ ਧਰਮ ਜਨ ਖੰਡ ਕਾ ਸਭ ਕਰਮ ਕੀਤੇ ਪਵਨ ਪਾਣੀ ਦਾ ਸੰਤਰ ਕੀਤੇ ਕਾਲ ਮਹੇਸ਼ ਕੀਤੇ ਬਰਮੇ ਘਾਟ ਕੜੀਐ ਰੂਪ ਰੰਗ ਤੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਤੂੰ ਉਪਦੇਸ਼ ਕੀਤੇ ਅੰਧ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆਂ ਖਾਣੀ ਕੀਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤੀਆਂ ਸਰਤੀ ਸੇਵਕ।

ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਸਾਰ, ਕੇਤੇ ਬਾ ਬਣਹਾਰੇ, ਕੇਤੇ ਰਾਗ ਪਰੀ ਸੰ ਕਹੀ ਅੰਨ, ਕੇਤੇ ਗਾਵਣ ਹਾਰੇ, ਗਾਵੇ ਤੋ ਨ ਪੌਣ ਪਾਣੀ ਬੈ ਸੰਤਰ, ਗਾਵੇ ਰਾਜਾ ਕਰਮ ਨਵਾਰੀ, ਗਾਵਹਿ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੀ, ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ, ਗਾਵਹਿ ਇੰਦਨ ਦਸਨ ਬੈਠੇ ਇੰਦੇ ਉੱਤੇ ਅੰਦਰ ਨਾਲੇ, ਗਾਵਹਿ ਸੁਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੀ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੀ, ਗਾਵਨ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾਂ ਨਾਲ ਲਈ, ਗਾਵਹਿ ਮੋਹਣੀ ਹੈ ਮਨ ਮੋਹਨ, ਸੁਰਗਾ ਮਚ ਪਾਇਆ ਲਈ, ਗਾਵਨ ਰਤਨ ਪਾਏ ਤੇਰੇ ਆਸਣ ਤੀਰਥ ਨਾਲੇ, ਗਾਵਹਿ ਜੋਧ ਮਹਾਂਬਲ ਸੂਰਾ, ਗਾਵਹਿ ਖਾਣ ਵਿਚਾਰੀ, ਗਾਵਹਿ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਤਾਰੇ, ਸਹੀ ਤੁਧਨ ਗਾਵਹਿ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਜਤਨ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਗੀਤਾ ਪ੍ਰਣਾਮ, ਜਬ ਤਸ ਦੀ ਵਡਿਆਈ, ਜੋ ਤਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਡਾ ਸੰਤੋਖ ਧਰਮ ਪਤ ਜੋੜੀ, ਧਿਆਨ ਕੀ ਕਰੈ ਬਿਭੂਤ, ਚਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਦੀ ਤੈ ਜਗ ਜੀਤ, ਆਦੇਸ਼ ਤਸੈ ਆਦੇਸ਼, ਆਦ ਨੀਲ ਅਨਾਦ ਅਨਾਥ, ਜੁਗ ਜੁਗ ਏਕ ਹੋਵੇ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਣ ਕੀ, ਰਿਧ ਸਿਧ ਅਵਰਾ ਸਾਧ, ਸੰਜੋਗ ਵਿਜੋਗ ਦੁਇ ਕਾਰ ਚਲਾਵੈ, ਲੇਖੇ ਆਵੈ ਭਾਗ, ਆਦੇਸ਼ ਦਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕ ਹੋਵੇਸ਼, ਇੱਕ ਦੂਜੀ ਪਉ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਡਾਕੀਐ ਏਕ ਨਾਮ ਜਗਦੀਸ਼, ਏਤ ਰਾਹ ਪਤ ਪਵੜੀਆਂ, ਚੜੀਆਂ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ, ਕੀਤਾ ਆਈ ਰੀਸ, ਨਾਨਕ ਨਦਰੀ ਪਾਈ ਹੈ, ਕੂੜੀ ਕੂੜੈ ਠੀਸ, ਆਖਣ ਜੋਰ ਜਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਸੁਤੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਜ ਨਾ ਕੋਏ, ਰਾਤੀ ਰੁਤੀ ਸਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀਤ ਉਦਕੇ ਰੰਗ, ਦਿਨ ਕੇ ਨਾਮ ਅਨੇਕਾ ਅਨੰਤ, ਗਰਮੀ ਗਰਮੀ ਹੋਈ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਚ ਪ੍ਰਵਾਣ, ਨਦਰੀ ਕਰਮ ਪਵੈ ਨਿਸ਼ਾਨ, ਗੱਚ ਪਕਾਈ ਉਥੈ ਪਾਈ, ਨਾਨਕ ਗਿਆ ਜਾਪੈ ਜਾਈ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਕੋ ਕਰਮ, ਕੇਤੇ ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੈ ਕਾਟ ਘੜੀ ਹੈ, ਰੂਪ ਰੰਗ ਤੇ ਵੇਸ਼, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਅੰਧ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵਦਾਨ ਮਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਹਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਦਿਸੈ ਨਾਲ ਵਿਨੋਦ ਕੋੜ ਆਨੰਦ, ਸ਼ਰਮ ਖੰਡ ਕੀ ਬਾਣੀ ਰੂਪ, ਦਿਸੈ ਕਾਟ ਘੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਗੱਠੀਆਂ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਦਿਸੈ ਘੜੀਐ ਸੁਰਤ ਮਤ ਮਨ ਬੁੱਧ, ਦਿਸੈ ਘੜੀਐ ਸੁਰਸਦਾਨ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਦਿੱਥੈ ਹੋਰ ਨਾ ਕੋਈ ਹੋਰ, ਦਿੱਥੈ ਜੋਧ ਮਹਾਂਬਲ ਸੂਰ, ਜਦ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੀ, ਦਾਗੇ ਰੂਪ ਨਾ ਕਥਨੇ ਜਾਹੀ, ਨਾ ਉਹ ਮਰਹੇ ਨਾ ਠਾਗੇ ਜਾਹੀ, ਜਿਨਕੇ ਰਾਮ ਵਸੈ ਮਨ ਮਾਹੀ, ਤਿੱਥੈ ਭਗਤ ਵਸੈ ਕੇ ਲੋਕ ਰਹਿ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਜ਼ਰ ਨਿਹਾਲ,
तिथा कांडव मंडल पर पांडव जी को कथा दंत नाम।

ਤੀਰ ਜਸਨਿਆਰੁ ਵਹਿਰਨ ਮਕਦੇ ਰਹਤੀਆਰੁ ਪਾਉ ਖੱਲਾ ਗੰਦ ਬਤਾਉ ਪਾਂਡਾ ਪਾਉ ਅੰਮ੍ਰਿਤ ਦੇ ਤ੍ਰਿਟਾਲ ਘੜੀਐ ਸਭ ਸਚੀ ਟਕਸਾਲ ਜਿਨ ਕਉ ਨਜ਼ਰ ਕਰਮ ਤਿਨ ਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤਵ ਦਿਵਸ ਰਾਤ ਦੁਇ ਦਾਈ ਦਾਇਆ ਸੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਦੂਰ ਕਰਮੀ ਆਪੋ ਆਪਣੀ ਦੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਬੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਗੇਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੰਜਾਬ ਸਾਹਿਬ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸ੍ਰੀ ਮੁੱਖ ਬਾਗ ਪਾਤਸ਼ਾਹੀ ਦਸਵੇਂ ਸ਼ਤਹਿ ਸੰਤ ਪ੍ਰਸਾਦ ਚੱਕਰ ਚਿਹੇ ਨਰ ਵਰਨਜਾ ਤੇ ਅਰਪਾਤ ਨਹਿੰਦੇ ਰੂਪ ਰੰਗ ਅਰ ਦੇਖ ਦੇਖ ਗਊ ਕਹਿ ਨਾ ਸਕਤ ਕਹੇ ਅਜਲ ਮੂਰਤਨ ਬਹੁ ਪ੍ਰਕਾਸ਼ ਮਿਤੋਜ ਦੇ ਜੈ ਗੋਡਿੰਦਰ ਮਿਰਾਣ ਸ਼ਾਹ ਸ਼ਾਨ ਗਣੇ ਜੈ ਤੇਰੇ ਪਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬੰਤਰਨ ਕਹਿ ਤਉ ਦਵ ਸਰਬਨਾਮ ਕਸੈ ਕਵਣ ਕਰਮ ਨਾਮ ਵਰਨ ਸਮਤ ਭੁਜੰਗ ਪ੍ਰਯਾਤ ਸ਼ੰਦ ਨਮਾਸੰਗ ਅਕਾਲੇ ਨਮਾਸੰਗ ਕਰਪਾਲੇ ਨਮਾਸੰਗ ਰੂਪੇ ਨਮਾਸੰਗ ਅਨੂਪੇ ਨਮਾਸੰਗ ਪੇਸੇ ਨਮਾਸੰਗ ਲੇਸੇ ਨਮਾਸੰਗ ਅਕਾਈ ਨਮਾਸੰਗ ਅਜਾਈ ਨਮਾਸੰਗ ਅਗੰਜੇ ਨਮਾਸੰਗ ਪੰਜੇ ਨਮਾਸੰਗ ਨਾਮੇ ਨਮਾਸੰਗ ਅਠਾਮੇ ਨਮਾਸੰਗ ਕਰਮੰਗ ਨਮਾਸੰਗ ਕਰਮੰਗ ਨਮਾਸੰਗ ਨਾਮੰਗ ਨਮਾਸੰਗ ਤਾਮੰਗ ਨਮਾਸੰਗ ਜੀਤੇ ਨਮਾਸੰਗ ਪੀਤੇ ਨਮਾਸੰਗ ਅਬਾਹੀ ਨਮਾਸੰਗ ਅਟਾਹੀ ਨਮਾਸੰਗ ਨੀਲੇ ਨਮਾਸੰਗ ਨਾਦੀ ਨਮਾਸੰਗ ਸ਼ੇਦੇ ਨਮਾਸੰਗ ਗਾਦੇ ਨਮਾਸੰਗ ਗੰਜੇ ਨਮਾਸੰਗ ਪੰਜੇ ਨਮਾਸੰਗ ਉਦਾਰੀ ਨਮਾਸੰਗ ਪਾਰੀ ਨਮਾਸੰਗ ਸੁਏਕੈ ਨਮਾਸੰਗ ਨੇਕੈ ਨਮਾਸੰਗ ਪੂਕੇ ਨਮਾਸੰਗ ਜੁਪੇ ਨਮਾਸੰਗ ਨਿਰਕਰਮੇ ਨਮਾਸੰਗ ਨਿਰਭਰਮੇ ਨਮਾਸੰਗ ਨਿਰਦੇਸ਼ੇ ਨਮਾਸੰਗ ਨਿਰਭੇਸ਼ੇ ਨਮਾਸੰਗ ਨਿਰਨਾਮੇ ਨਮਾਸੰਗ ਨਿਰਕਾਮੇ ਨਮਾਸੰਗ ਨਿਰਕਾਤੇ ਨਮਾਸੰਗ ਨਿਰਕਾਤੇ ਨਮਾਸੰਗ ਨਿਰਤੂਤੇ ਨਮਾਸੰਗ ਅਭੂਤੇ ਨਮਾਸੰਗ ਅਲੋਕੇ ਨਮਾਸੰਗ ਅਸ਼ੋਕੇ ਨਮਾਸੰਗ ਨਿਰਤਾਪੇ ਨਮਾਸੰਗ ਅਸਾਪੇ ਨਮਾਸੰਗ ਨਿਰਮਾਨੇ ਨਮਾਸੰਗ ਨਿਧਾਨੇ ਨਮਾਸੰਗ ਅਗਾਹੀ ਨਮਾਸੰਗ ਅਬਾਹੀ ਨਮਾਸੰਗ ਤ੍ਰਿਵਰਗੇ ਨਮਾਸੰਗ ਅਸੁਰਗੇ ਨਮਾਸੰਗ ਪ੍ਰਭੋਗੇ ਨਮਾਸੰਗ ਸੰਯੋਗੇ ਨਮਾਸੰਗ ਅਰੰਗੇ ਨਮਾਸੰਗ ਭੰਗੇ ਨਮਾਸੰਗ ਅਗੰਮੇ ਨਮਾਸਤਰੰਮੇ ਨਮਾਸੰਗ ਜਲਾਸਰੇ ਨਮਾਸੰਗ ਨਿਰਾਸਰੇ ਨਮਾਸੰਗ ਜਾਤੇ ਨਮਾਸੰਗ ਪਾਤੇ ਨਮਾਸੰਗ ਮਜਬੇ ਨਮਾਸਤਾ ਜਬੇ ਉਦੇਸੰਗ ਅਦੇਸੇ ਨਮਾਸੰਗ ਅਭੇਸੇ ਨਮਾਸੰਗ ਨਿਰਧਾਮੇ ਨਮਾਸੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਧਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਾਸਤਾਸਤਦੇਵੈ ਨਮਾਸੰਗ ਅਭੇਵੈ ਨਮਾਸੰਗ ਜਨਮੇ ਨਮਾਸੰਗ ਸੁਭਨਮੇ ਨਮੋ ਸਰਬਗਾਉਣੇ ਨਮੋ ਸਰਬਪਾਉਣੇ ਨਮੋ ਸਰਬਰੰਗੇ ਨਮੋ ਸਰਬਭੰਗੇ ਨਮੋ ਕਾਲ ਕਾਲੇ ਨਮਾਸਤਾਸਤਦਿਆਲੇ ਨਮਾਸੰਗ ਅਭਰਣੇ ਨਮਾਸੰਗ ਅਮਰਣੇ ਨਮਾਸੰਗ ਜਰਾਰੰਗ ਨਮਾਸੰਗ ਕਰਤਾਰੰਗ ਨਮੋ ਸਰਬਤੰਦੇ ਨਮੋ ਅਸਤਾਬੰਦੇ ਨਮਾਸੰਗ ਨਿਰਸਾਕੇ ਨਮਾਸੰਗ ਨਿਰਭਾਕੇ ਨਮਾਸੰਗ ਰਹੀਮੇ ਨਮਾਸੰਗ ਕਰੀਮੇ ਨਮਾਸੰਗ ਅਨੰਤੇ ਨਮਾਸੰਗ ਮਹਾਂਤੇ ਨਮਾਸਤਾਸਰਾਗੇ ਨਮਾਸੰਗ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਭੋਖੰ ਨਮੋ ਸਰਬਕਰਤਾ ਨਮੋ ਸਰਬਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ।

ਪ੍ਰਯਾਤ ਛੰਦ ਨਮੋ ਸਰਵ ਮਾਨੇ ਸਮਾਧੀ ਨਦਾਨੇ ਨਮੋ ਦੇਵ ਦੇਵੇ ਅਭੇ ਕੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਰਸੰਗੀ ਪ੍ਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਜਤੀ ਸਰੂਪੇ ਬਰਬੰਗੀ ਪਰਮਾਤੀ ਸਮਾਜਤੀ ਬਭੂਤੇ ਗਲੰਕੰ ਬਨਾਨੀ ਗਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੰ ਪਰਮ ਹਿਰਦੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਾਤਾ ਨਮੋ ਲੋਕ ਮਾਤਾ ਬੇਖੀਅ ਪਰਮੀ ਭੋਗੀ ਭੁਗਤੇ ਨਮੋ ਯੋਗ ਯੋਗੇਸ਼ਵਰੰ ਪਰਮ ਨਿਰੂਪੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤਾ ਪ੍ਰੇਤੋ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਾਨ ਤੰਗ ਸ਼ਰਾਨੇ ਨਮੋ ਮੰਤ੍ਰ ਮੰਤਰੰਗ ਨਮੋ ਯੰਤ੍ਰ ਯੰਤਰੰਗ ਨਮੋ ਇਸ਼ਟੇ ਇਸ਼ਟੇ ਨਮੋ ਤੰਤ੍ਰ ਤੰਤਰੰਗ ਸਦਾ ਸਚਿਦਾਨੰਦ ਸਰਵੰ ਪ੍ਰਣਾਸੀ ਰੂਪੇ ਰੂਪੇ ਸਮਾਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਅਮ੍ਰਿਤ ਕਰਤਾ ਅਦੋ ਉਰਦਾਰਦੰਗ ਅਗੰਗੋਗ ਹਰਤਾ ਪਰੰਗ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਅਨਾਮੰਗ ਅਗਾਮੰਗ ਸਮਾਸਤ ਪਰਾਜੀ ਸਮਾਸਤਾ ਸਦਾਮੰਗ ਤੇਰਾ ਜੋਰ ਜਾਜਰੀ ਸੰਗ ਜਲਿਆਂ ਥਲਿਆਂ ਪੀਤਾ ਪਿਆ ਪ੍ਰਭੂ ਅਜੂਆ ਦੇਸਾ ਪੇਸਾ ਭਜੰਗ ਪ੍ਰਿਆਤ ਸੰਗ।

ਠਲਿਆ ਪੀਤਾ ਪਿਆ ਪ੍ਰਭੂ ਆਜੂਆ ਦੇ ਸਾਡੇ ਸਾਹਿਬ ਜੰਗ ਪ੍ਰਜਾਤ ਛੰਦ ਗਾਧੇ ਵਾਧੇ ਨੰਦੀ ਸਰੂਪੇ ਨਮਾਂ ਸਰਵਮਾਨੇ ਸਮਾਜ ਦੇ ਨਿਦਾਨੇ ਨਮਾਸਤਵੰਗ ਨਰਨਾਥੀ ਨਮਾਸਤਵੰਗ ਪਰਮਾਤੀ ਨਮਾਸਤਵੰਗਾ ਗੰਜੇ ਨਮਾਸਤਵੰਗਾ ਪੰਜੇ ਨਮਾਸਤਵੰਗਾ ਕਾਲੇ ਨਮਾਸਤਵੰਗਾ ਪਾਲੇ ਨਮੋ ਸਰਵਦੇਸੇ ਨਮੋ ਸਰਵਪੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵਰੋਗੇ ਨਮੋ ਸਰਵਭੋਗੇ ਨਮੋ ਸਰਵਜੀਤੰਗ ਨਮੋ ਸਰਵਪੀਤੰਗ ਨਮੋ ਸਰਵਗਿਆਨੰਗ ਨਮੋ ਪਰਮਤਾਨੰਗ ਨਮੋ ਸਰਵਮੰਤ੍ਰੰਗ ਨਮੋ ਸਰਵਜੰਤ੍ਰੰਗ ਨਮੋ ਸਰਵਦ੍ਰਿਸੰਗ ਨਮੋ ਸਰਵਕ੍ਰਿਸੰਗ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਾਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੋ ਕਰਮੰ ਪ੍ਰਣਾਸੀ ਸਦਾ ਸਰਬਦਾ ਆਰਿ ਦਿਸ ਦਿਨ ਨਿਵਾਸੀ ਚਰਪਟ ਛੰਦ ਦਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਜਲ ਭੋਗੇ ਅਜਲ ਰਾਜੇ ਅਕਲ ਸਾਜੇ ਅਖਲ ਧਰਮੰਗ ਲਾ ਕਰਮੰਗ ਸਰਵੰਗ ਦਾਤਾ ਸਰਵੰਗ ਜਾਤਾ ਸਰਵੰਗ ਪਾਨੇ ਸਰਵੰਗ ਮਾਨੇ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੂਤਾ ਸਰਵੰਗ ਜੁਗਤਾ ਸਰਵੰਗ ਦੇਵੰ ਸਰਵੰਗ ਦੇਵੰ ਸਰਵੰਗ ਕਾਲੇ ਸਰਵੰਗ ਕਾਲੇ ਰੂਆਲ ਛੰਦ ਦਾ ਪ੍ਰਸਾਦ ਆਦ ਰੂਪਨ ਆਦਿ ਮੂਰਤ ਜੋਨ ਪੁਰਖ ਪਾਰ ਸਰਵਮਾਨ ਧਰਮਾਨ ਦੇਵ ਬੇਵਾਦ ਉਦਾਰ ਸਰਵ ਕਾਲਕ ਸਰਵ ਕਾਲਕ ਸਰਵ ਕੋਪਨ ਕਾਲ ਜਤਰ ਤਤਰ ਵਿਰਾਜੀ ਅਵਧੂਤ ਰੂਪ ਰਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨ ਰੇਖ ਆਦਿ ਪੁਰਖ ਉਦਾਰ ਮੂਰਤ ਜੋ ਨਾ ਦਸੇਖ ਦੇਸ ਔਰ ਨ ਪੇਸ ਜਾਕਰ ਰੂਪ ਰੇਖ ਨ ਰਾਗ ਯਤਰ ਤਤਰ ਦਿਸਾ ਬਿਸਾ ਹੋਏ ਫੈਲੇ ਅਨਰਾਗ ਨਾਮ ਕਾਮ ਵਿਹੀਨ ਪੇਖਤ ਤਾਮ ਮੈਂ ਜਾਹੇ ਸਰਬਮਾਨ ਸਰਬਤਰਮਾਨ ਸਦੈਵ ਮਾਨ ਤਾਹੇ ਏਕ ਮੂਰਤ ਅਨੇਕ ਦਰਸ਼ਨ ਕਿੰਦ ਰੂਪ ਅਨੇਕ ਖਿਲ ਖਿਲ ਖਿਲ ਖਿਲ ਨ ਅੰਤ ਕਬਰ ਏਕ ਦੇਵ ਬੇਵ ਨਾ ਜਾਨੀ ਜੇ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਨੀ ਕੇ ਜੇਵ ਤਾਤ ਮਾਤ ਨਾ ਜਾਤ ਜਾ

ਕਹਿ ਜਗ ਜਾਪੀ ਜਿਹ ਜਾਪ ਆਦਿ ਦੀਵਨ ਆਦਿ ਮੂਰਤ ਥਾਪ ਸਭ ਜਹ ਪਾਪ ਪਰਮ ਰੂਪ ਬਨੀਤ ਮੂਰਤ ਪੂਰਨ ਪੁਰਖ ਪਾਰ ਸਰਵ ਵਿਸਵ ਰਚਿਓ ਸੁਜਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੋਤ ਅਕਾਲ ਪੁਰਖ ਉਪਦੇਸ਼ ਕਰਮ ਤਾਮ ਸਪਰਮ ਰਹਿਤ ਭੂਤਲ ਕਪੇਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕਨ ਸਤ ਇਕ ਪੁਰਖ ਬਤੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਸੂਤ ਅੰਗਹੀਨ ਅਪੰਗਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਪੇਖ ਸਰਬ ਸਾਸਤ੍ਰ ਨਾ ਜਾਣੀ ਜੇ ਰੂਪ ਰੰਗ ਹਰ ਰੇਖ ਪਰਮ ਵੀਰ ਪ੍ਰਾਣ ਜਾ ਕਹੇ ਨੇਤ ਪਾਖਤ ਨੇਤ ਕੋਟ ਸਿਮਰਤ ਪ੍ਰਾਣ ਸਾਸਤ੍ਰ ਨ ਆਵਈ ਬਹੁ ਚਿਤ ਮਦ

ਬਲੰਦਨਮ ਕਾਨੈ ਜਮੀਨ ਹੋਏ ਜਮਾਨੈ ਤਮੀ ਜੁਲ ਤਮਾਮੈ ਰੁਜਵਲ ਨਦਾਨੈ ਹਰੀ ਫੁਲ ਜੀ ਮਹਿ ਰਜਾਇ ਕੁਝ ਕੀਨੈ ਅਨੇਕ ਅੰਤਰੰਗ ਭੇਦ ਭੰਗ ਹੈ ਅਜੀ ਜੁਲ ਨਿਵਾਜ ਹੈ ਗਨੀ ਮੁਲ ਫਿਰਾਜ ਹੈ ਨਿਰੋਗਤ ਸਰੂਪ ਹੈ ਤ੍ਰਿਮੁਕਤ ਬਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਜੋਤ ਸੁਧਾ ਹੈ ਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਸਤ ਪ੍ਰਾਜ ਹੈ ਸਦਾ ਸਰਬ ਸਾਜ ਹੈ ਸਮਾਜ ਤੁਲ ਸਲਾਮ ਹੈ ਸਦੈਵਲ ਕਾਮ ਹੈ ਨਿਰਬਾਧ ਸਰੂਪ ਹੈ ਗਾਦ ਅਨੂਪ ਹੈ ਓਹਾਦ ਰੂਪ ਹੈ ਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਦੇ ਅਗੰਜੇ ਗਾਦੇ ਸੁਭੰ ਸਰਭਾਗੇ ਸੁਸਰਭਾ ਨਿਰਾਗੇ ਤ੍ਰਿਪੁਗ ਸਰੂਪ ਹੈ ਸਜੈ ਸੂਦੈਂ ਨਿਰਗੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੋਗਤ ਪ੍ਰਵਾਹ ਹੈ ਸਦੈਵੰ ਸਦਾ ਹੈ ਵਿਭੁਤ ਸਰੂਪ ਹੈ ਪ੍ਰਜੋਤ ਅਨੂਪ ਹੈ ਨਿਰੋਗਤ ਸਦਾ ਹੈ ਵਿਭੁਤ ਪ੍ਰਵਾਹ ਹੈ ਅਨੋਗਤ ਸਰੂਪ ਹੈ ਪ੍ਰਜੋਤ ਅਨੂਪ ਹੈ ਜਾਚਰੀ ਸੰਭ ਅਭੰਗ ਹੈ ਅਨੰਗ ਹੈ ਭੇਖਾ ਲੇਖ ਹੈ ਪਰਮ ਹੈ ਕਰਮ ਅਨਾਦ ਹੈ ਜੁਗਾਦ ਹੈ ਅਜੈ ਹੈ ਭੈ ਭੂਤਾ ਤੂਤਾ ਨਾ ਸਬਦਾ ਸਤੰਦ ਬੰਧ ਹੈ ਭਗਤ ਬਿਰਗਤ ਨਾ ਸਭ ਪ੍ਰਕਾਸ਼ ਹੈ ਨਚੰਤਾ ਸੁਨੰਤਾ ਲੇਖਾ ਲੇਖ ਹੈ ਅਲੇਖ ਹੈ ਭੇਖਾ ਟਾਇ ਗਾਇ ਸੰਭ ਗਮ ਹੈ ਨੀਲਾ ਨਾਦ ਹੈ ਨਿਤ ਸੁਨਿਤ ਜਾਤ ਜਾਤ ਹੈ ਚਰਪੁਟ ਸ਼ਬਦ ਤਵ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਪ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵਲ ਸ਼ਾਂਤ ਤਵ ਪ੍ਰਸਾਦ ਨਮੋ ਨਰਕ ਨਾਸ਼ੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਬਭੂਤੇ ਪਰਮਾਥੰ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਬਭੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨ ਪੋਤਰੇ ਨ ਪੁੱਤਰੇ ਨ ਸਤਰੇ ਨ ਮਿੱਤਰੇ ਨ ਦਾਤੇ ਨ ਮਾਤਾ ਨ ਜਾਤੇ ਨ ਪਾਤੇ ਨਿਰਸਾਗੰ ਹਰੀ ਗਾਮੇ ਤੋਮੀ ਗਾਏ ਸਦੈਵੰ ਪ੍ਰਵਾਹੇ ਜੈ ਅਜਾਏ ਭਗਵਤੀ ਸ਼ਾਂਤ ਤਕ ਪ੍ਰਸਾਦ ਕੇ ਜਾ ਹਰਜੂਰ ਹੈ ਕਿ ਹਾਜ਼ਰ ਹਜੂਰ ਹੈ ਮੇਸਰ ਸਲਾਮ ਹੈ ਸਮਾਜ ਸਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨੂੰ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਸ਼ੀ ਰਹਿੰਦਾ ਹੈ ਕਿ ਰਾਜ ਗ੍ਰਹਿੰਦਾ ਹੈ ਕਰੀਮੁਲ ਕਮਾਲ ਹੈ ਕਿ ਉਸ ਨੂੰ ਜਮਾਲ ਹੈ ਗਨੀਮੁਲ ਖਰਾਜ ਹੈ ਗਰੀਬੁਲ ਨਵਾਜ ਹੈ ਹਰੀ ਫੁਲ ਸਕਨ ਹੈ ਹਿਰਾਸ ਲੁਪ ਕਨ ਹੈ ਕਲੰਕੁਨ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਗੰਜਲ ਗੁਨੀਮ ਹੈ ਰਜਾਇ ਗ੍ਰਹੀਮ ਹੈ ਸਮਾਜ ਤੁਲ ਜਵਾਹ ਹੈ ਕਿ ਸਾਹਿਬ ਗਿਰਾ ਹੈ ਕਿ ਨਰਕੰ ਪ੍ਰਣਾਸ ਹੈ ਬੈਸ ਤੁਲ ਨਿਵਾਸ ਹੈ ਕੇ ਸਰਬਲ ਗਵਨ ਹੈ ਹਮੇ ਸੁਲ ਰਵਨ ਹੈ ਤਮਾਮੁਲ ਕਮੀਜ ਹੈ ਸਮਾਜ ਤੁਲ ਅਜੀਜ ਹੈ ਪਰੰ ਪਰਮੇਸ਼ ਹੈ ਸਮਾਜ ਤੁਲ ਅਦੀਸ ਹੈ ਆਦੇਸ ਲੋ ਲੇਖ ਹੈ ਮੇ ਸੁਲ ਦੇਖ ਹੈ ਜਮੀਨ ਲੋ ਜਮਾ ਹੈ ਮੀ ਗਲ ਮਾ ਹੈ ਗਰੀਮਲ ਕਮਾਲ ਹੈ ਗਜਰੋ ਜਮਾਲ ਹੈ ਗਿਆ ਜਨੰ ਪ੍ਰਕਾਸ਼ ਹੈ ਕਿ ਮਤੋ ਸੁਵਾਸ ਹੈ ਕਿ ਅਜ ਵਿਸਰੂਪ ਹੈ ਕਿ ਮਤੋ ਭੂਤ ਹੈ ਕਿ ਮਤੋ ਬਸਾ ਹੈ ਕਿ ਆਤਮ ਪ੍ਰਭਾ

ਜਰਨ ਨਾਮੇ ਅੰਸ ਜਗਾਤ ਅਜਨ ਬਾਤ ਅਨ ਚੰਜ ਗਾਤ ਅਨਰੰਜ ਬਾਤ ਅਣ ਟੁੱਟ ਭੰਡਾਰ ਅਣ ਠਟ ਅਪਾਰ ਅਢੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਵ ਪ੍ਰਸਾਦ ਕਰੁਣਾਲਿਆ ਹੈ ਅਰ ਕਾਲਿਆ ਹੈ ਖਲ ਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਵਾਰਨ ਹੈ ਦ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰ ਪਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਹੈ ਖਲ ਖੰਡ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਥਪਾ ਥਪ ਹੈ ਅਗ੍ਰਤਾ ਕ੍ਰਿਤਾ ਅਮ੍ਰਿਤਾ ਅਮ੍ਰਿਤ ਹੈ ਅਮ੍ਰਿਤਾ ਅਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਗ੍ਰਤਾ ਕ੍ਰਿਤਾ ਧਰਨੀ ਧ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਅਗ੍ਰਤਾ ਕ੍ਰਿਤਾ ਅਮ੍ਰਿਤ ਅਮ੍ਰਿਤ ਹੈ ਅਜਬਾ ਕ੍ਰਿਤਾ ਅਮ੍ਰਿਤ ਅਮ੍ਰਿਤ ਹੈ ਨਰਨਾਇਕ ਹੈ ਕਲ ਕਾਇਕ ਹੈ ਵਿਸ਼ਵੰਬਰ ਹੈ ਕਰੁਣਾ ਲਿਆ ਹੈ ਨਿਰਪਨਾਇਕ ਹੈ ਸਰਬ ਪਾਇਕ ਹੈ ਭਾਵ ਪੰਜਨ ਹੈ ਅਰ ਗੰਜਨ ਹੈ ਰੱਬ ਦਾਪਨ ਹੈ ਜਪ ਜਾਪਨ ਹੈ ਅਕਲੰ ਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਯ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਧਾਮ ਸਿੰਘ ਸ਼ਾਂਤ ਰੂਪੇ ਨਮੋ ਪਰਮਤ ਤੰਗ ਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਪੋਜ ਪੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦ੍ਰਿੰਦਰੇ ਨਾਦਿੰਬ ਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਗ ਬਾਂਗੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਸ਼ੰਭ ਅਜਯ ਅਲਯ ਭਯ ਅਭਯ ਭੂਵ ਜੂਵ ਨਾਸ ਅਕਾਸ਼ ਅਗੰਜ ਪੰਜ ਲਖ ਪੱਖ ਕਾਲ ਦਿਆਲ ਲੇਖ ਭੇਖ ਅਨਾਮ ਕਾਮ ਗਾਟਾ ਨਾਥੇ ਪ੍ਰਮਾਥੇ ਜੋਨੀ ਮੋਨੀ ਨਾਰਾਗੀ ਨਰੰਗੇ ਨ ਰੂਪੇ ਨਰੇਖੇ ਕਰਮੰਗ ਪਰਮੰਗ ਗੰਜੇ ਲੇਖੇ ਭੁਜੰਗ ਪ੍ਰਯਾਤ ਸ਼ੰਭ ਨਮਾਸਤਲ ਪ੍ਰਣਾਮੇ ਸਮਾਸਤਲ ਪ੍ਰਣਾਸੇ ਅਗੰਜਲੋ ਅਗੰਜਲ ਨਾਮੇ ਸਮਾਸਤਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਸਤਲ ਸਰੂਪੇ ਗੁਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਗਰੀਮਲ ਗੁਨਿੰਦਾ ਸਮਾਸਤਲ ਨਿਵਾਸੀ ਅਜੈਬ ਬਭੂਤੇ ਗਜੈਬ ਗਰੀਮੈ ਹਰਿਅੰ ਕਰਿਅੰ ਕਰੀਮ ਰਹੀਮੈ ਚਤੁਰ ਚੱਕਰ ਵਰਤੀ ਚਤੁਰ ਚੱਕਰ ਬਹੁਤੇ ਸੁਯਮ ਪਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾੰਗ ਸੰਗੇ ਅਪੰਗੰ ਬਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯਮ ਪਵ ਸੁਭੰਗ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾੰਗ

ਕਾਰ ਸਤਿਗੁਰ ਪ੍ਰਸਾਦ ਤਾਂ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸੁਧਾਨਕੇ ਦੇਖ ਪ੍ਰਯੋਗ ਕਰ ਜੋ ਜਤੀ ਕੇ ਸੂਰ ਸੁਰਾਰਜਨ ਸੁਧ ਸੁਧਾ ਦੇ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੋ ਮਾਤ ਗੋ ਨ ਦੇਖੀ ਪ੍ਰਾਣ ਪਤੀ ਕੇ ਸਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਕਰਤੀ ਬਿਨੇ ਕਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਅਨੂਪ ਦੰਗ ਸੁਰੰਗ ਸਵਾਰੀ ਕੂਟ ਦਰੰਗ ਕੁਰੰਗ ਸਿਕੂਟ ਤੇ ਪੌਣ ਕੇ ਗੌਣ ਕੋ ਜਾਤ ਨਿਵਾਰੀ ਹਾਰੀ ਪਜਾਨ ਕੇ ਪਹੁ ਪਲੀ ਵਦੋ ਨੇ ਆਪਸੀ ਸੁਨ ਜਾਤ ਵਿਚਾਰੇ ਤੇ ਪਾਏ ਤੋ ਕਾਂ ਪੈ ਭੂਪਤ ਅੰਤ ਕੋ ਨੈਂ ਗਈ ਪਾਏ ਪਗਾਰੇ ਜੀਤ ਫਿਰੈ ਸਭ ਦੇ ਸੁਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੁੜ ਬਜਾਨ ਕੇ ਸੁੰਦਰ ਸੁਤ ਹੈ ਅਜ ਰਾਜ ਹਜਾਰੇ ਭੂਤ ਭਵੈਖ ਭਗਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇ ਮਨ ਏਕ ਵਸੇਖਾਏ ਵੇਦ ਪੁਰਾਣ ਕਦੇਵ ਪੁਰਾਣ ਜਮੀਨ ਜਵਾਨ ਸੁਦਾਨ ਕਪੇਖਾਏ ਪੌਣ ਹਾਰ ਜਦੀ ਅਵਤਾਰ ਸਭ ਸੁਭ ਚਾਰ ਹਜ਼ਾਰ ਕਦੇਖਾਏ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖਾਏ ਸ਼ੁੱਧ ਸੁਬਹਾਦੁਰ ਅੰਤ ਬਹਾ ਸੁਸਾਸ ਨਾ ਦੁਰਜਾਨ ਦਲੈਂਗੇ ਪਾਰੀ ਗੁਮਾਨ ਭਰੇ ਮਨ ਮੈਂ ਕਾਰੂ ਪਰਬਤ ਪੰਖਲ ਨਾ ਲੈਂਗੇ ਤੋਰ ਹਰੀਨ ਮਰੋਰਮ ਵਾਸਨੇ ਮਾਤੇ ਬਿੰਦਰ ਮਾਨ ਮਲੈਂਗੇ ਸਰੀ ਪਤ ਸ੍ਰੀ ਭਗਵਾਨ ਕਿਰਪਾ ਬੈਨ ਤਿਆਗ ਜਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਰ ਕੀ ਧਾਰ ਪਛਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗਾੜ ਗਡਾਂਗ ਤੋੜਨ ਹਾਰ ਬਾਤ ਨੀ ਜਗਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚ ਕਨ ਏਕ ਸੋ ਏਕ ਦਵਈਆ ਦਾਨ ਵਦੇਵ ਨੰਦਨ ਸਾਚਰ ਭੂਤ ਭਵਿੱਖ ਭਗਵਾਨ ਜਪੈਂਗੇ ਜੀਵਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਜਪੈਂਗੇ ਪੁਨ ਪ੍ਰਤਾਪਨ ਬਾਟ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈਵ ਲੋਕ ਜਪੈਂਗੇ ਮਾਨਵ ਇੰਦਰ ਗਜਿੰਦਰ ਨਰਾਦਪ ਜੌਂਤਰ ਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਕਰਾ ਦਿਕ ਦਾਨ ਅਨੇਕ ਸੁਅੰਬਰ ਸਾਜ ਭਰੇਂਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚੀ ਪਤ ਅੰਤ ਮਸੇ ਜਮ ਭਾਸ ਭਰੇਂਗੇ ਜੇ ਨਾਰ ਸ੍ਰੀ ਬਦਕੇ ਪਰ ਸੈਂ

ਜੀ ਮੈਂ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਵਾਰ ਵਾਚੀ ਦਿਸਾ ਮੈਂ ਕਾਹੂ ਪਛਾ ਕੋਸੀ ਸੁਨਵਾਇਓ ਕਉ ਬੁਦਾਨ ਕੋ ਪੂਜਤ ਹੈ ਪਾਸ ਕਉ ਮਰਦਾਨ ਕੋ ਪੂਜਨ ਤਾਇਓ ਪੂਰ ਕਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕਉ ਬੁਦਾਨ ਕੋ ਪੂਜਤ ਹੈ ਪਾਸ ਕਉ ਮਰਦਾਨ ਕੋ ਪੂਜਨ ਤਾਇਓ ਪੂਰ ਕਰਿਆ ਔਰ ਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਜੀਓ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਉ ਪਈ ਹਮਰੀ ਕਰੋ ਹਾਸ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵਹੂ ਆਪ ਹਾਸ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਛਾ ਅਨਜ ਕਰਦੇ ਕਰੇ ਆਏ ਸਭ ਬੈਰਨ ਕਉ ਆਜ ਸੰਗਰੇ ਆਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੈ ਸ਼ਾਡ ਕੋਈ ਅਵਰ ਨ ਤਿਆਉ ਜੋ ਅਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰੀ ਹੈ ਚੁਣ ਚੁਣ ਸਤਰ ਮਾਰੇ ਮਾਰੀ ਹੈ ਆਪ ਹਾਸ ਦੈ ਮੁਝ ਅਭਰਿਆ ਮਰਨ ਕਾਲ ਕਾ ਤਰਾਸ ਨਿਭਰਿਆ ਪੂਜੋ ਸਦਾ ਹਮਾਰੇ ਪਛਾ ਸਰੀ ਅਸਤ ਜੂ ਕਰਿਓ।

ਜਾਣਤ ਵੇਦ ਭੇਜਿਆ ਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦ ਨੀਲ ਨਾਦ ਸੰਭ ਦਾ ਕਾ ਮੂੜ ਚਾਰਤ ਪੇਦਾ ਜਾ ਕੋ ਪੇਵ ਨ ਪਾਵਤ ਪੇਦਾ ਤਾਂ ਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਕੀਰਤ ਨਹਿ ਪੈਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਧੋਏ ਤੇ ਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹੇ ਬਿਦ ਸਜਾ ਅਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸਿਧ ਜਕੀਨੀ ਉਤਪਜ ਖਾਨ ਬਹੋਰ ਰਚ ਦੀਨੀ ਕਹੂੰ ਭੂਲ ਰਾਜਾ ਹਵ ਬੈਠਾ ਕਹੂੰ ਸਿਮਟ ਪਇਓ ਸੰਕਰ ਬੈਠਾ ਸਗਰੀ ਸ੍ਰੇਸ਼ਟ ਦਿਖਾਏ ਚੰਪਵ ਆਦਿ ਜੁਗਾਦ ਸਰੂਪ ਸੁਜੰਪਵ

ਸਰਣੀ ਪਰੇ ਤਿਨਕੇ ਦੋਸ਼ ਦੁਖ ਤਵੈ ਮਰੇ ਪੁਰਖ ਜਗਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਵਾਰ ਤਿਆਏ ਹੈ ਤਾਕੇ ਕਾਲ ਉਨਿਟ ਨਹੀਂ ਆਏ ਹੈ ਰਚਾ ਹੋਏ ਤਾਂ ਸਭ ਕਾਲਾ ਦੁਸ਼ਟ ਰਿਸ਼ਟ ਧਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹੋ ਤਾਂ ਕਿਤਾਬ ਤਨ ਕਮੋ ਹਰਿ ਹੋ।

ਸਾਚੇ ਸਾਹਿਬਾ ਕਿਆ ਨਾਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਰਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਚਿਤ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਦਹਿ ਸੁਖ ਹੋਆ ਜਿਤ ਕਰ ਅਰਹਦ ਵਾਜੇ ਸਾਚੀ ਲਿਵੈ ਮਨ ਦੇਨ ਮਾਣੀ ਦੇਨ ਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਹ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਉ ਹੋਰ ਸਾਉ ਨਾਹੀ ਸਭ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਗਲਿਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਜਿਨ ਕਾ ਸਭ ਸੱਚਾ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਦੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਦਸ ਜਨ ਦੇ ਜਿਸਨੋਂ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੈ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪੈ ਨਿਰਮਲ ਜਿੰਨਾ ਪੈਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਗਥ ਦੀ ਕਰੇ ਕਹਾਣੀ ਕਰੇ ਗਾਣੀ ਅਗਥ ਗੇਰੀ ਗਿਰਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਿਸੇ ਅਗਥ ਕਹਾਣੀ ਇਹ ਮਨ ਚੰਚਲਾ ਜਦਰਾਈ ਗਿਣੈ ਨਾ ਪਾਇਆ ਜਦਰਾਈ ਨਾ ਪਾਇਆ ਗਿਣੈ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਹਨੇ ਬਰਮ ਪਲਾਇਆ ਮਾਇਆ ਦਾ ਮੋਹਣੀ ਗਿਣੈ ਕੀਤੀ ਜਿੰਦ ਉਹਦੀ ਪਾਈਆ ਪ੍ਰਵਾਨ ਕੀਤਾ ਗੁਰ ਮਿਟਾਓ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਇਹ ਮਨ ਚੰਚਲਾ ਜਦਰਾਈ ਗਿਣੈ ਨਾ ਪਾਇਆ ਜਦਰਾਈ ਨਾ ਪਾਇਆ ਗਿਣੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਪੁਲਾਇਆ ਮਾਇਆ ਤਾਂ ਮੋਹਣੀ ਜਨੈ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤੇ ਸਭ ਟੋ ਜਨ ਮੋਹ ਮਿਠਾ ਲਾਇਆ ਕਹੇ ਨਾਨਕ ਮਨ ਚੰਚਲੋ ਜਦਰਾਈ ਗਿਣੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚੈ ਜਤੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਅੱਖ ਹੈ ਦਾ ਵੇਖਾ ਹੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੁਰਪਾਈ ਇੱਕ ਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਘੇਰੀ ਭਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਇ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨਿਓ ਤਿੱਖੀ ਵਾਲੋ ਨਿੱਕੀ ਹੇਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵੇ ਚੱਲਾਂ

ಶಬ್ದ ಸ್ವಭಾವ ಶಬ್ದ ಸ್ವಭಾವ ಸದಾ ಸುಹಿಲ ಸದ್ಗುರು ಸುನಾಯ ಹಿತನಿಕ ಮನ ವಸಯ ಜಂದ್ರೋ ನಿಖ ಆಯ ਇੱਕ ਫਿਰ ਕਨੇਰੇ ਕਰੇ ਗੱਲਾਂ ਗਲੀ ਗਿਣਿਆ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਭਗਤ ਹੋਏ ਸੇ ਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਭਗਤ ਹੋਏ ਗੁਰਮੁਖ ਜਿਨੀ ਧਿਆਇਆ ਭਗਤ ਮਾਤਾ ਪਿਤਾ ਕੁਟੰਬ ਸਾਥ ਸਿਉ ਭਗਤ ਸੰਗਤ ਸਵਾਈਆ ਕਹਿੰਦੇ ਭਗਤ ਸੁਣਦੇ ਭਗਤ ਸੇ ਭਗਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜ ਸਹਿਸ ਨਾ ਜਾਏ ਨਾ ਜਾਏ ਸਹਿ ਸਗਤ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਨ ਹੈ ਕਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣਿਆ ਨਾਹੀਂ ਫਿਰ ਜਿਉਂ ਬੇਤਾ ਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚਿਆ ਨਾਹੀਂ ਮਨਸਾ ਰਸ ਸਮਾਣੀ ਜਨਮ ਰਤਨ ਜਿਨ ਖੱਟਿਆ ਪਲੇ ਸੇਵਣ ਜਾ ਰਹੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋ ਗਏ ਉਭਦ ਸਨਮੁਖ ਸਿੱਖ ਹੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮਾ ਸੰਭਾਲੇ

ਪਿਣ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਸਹਿ ਕੋਈ, ਪੁੱਛੋ ਵਿਵੇਕੀਆਂ ਜਾਈ, ਅਨੇਕ ਜੋਨੀ ਪਰਮੇ ਆਵੇ, ਪਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਈ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ, ਓਮ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਤੇਰੀ, ਬਾਣੀ ਆਸੁਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੇ ਦਿਨਾ ਸਮਾਣੀ।

ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ, ਚਿਤ ਜਨ ਕਹਿਰ ਲਇਆ ਮਾਇਆ, ਬੋਲਣ ਪਏ ਰਬਾਣੀ, ਕਹੇ ਨਾਨਕ ਸਤਿਗੁਰੂ ਬਾਜੋ, ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਹੇ ਹੋਆ ਸਮਾਓ।

ਆਉ ਸਿਵ ਸਕਦਾ ਬਪਾਈ ਕਹਿ ਕਰਤਾ ਪਿ ਹੁਕਮ ਬਰਦਾਈ, ਹੁਕਮ ਬਰਦਾਈ ਆਪ ਵੀ ਕਹਿ ਗੁਰਮੁਖ ਸਿਵ ਜਾਈ। ਥੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਈ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸ ਸਿਉ ਨਿਭਲਾਈ। ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਈ। ਸਿਮਰਤ ਸਾਰ ਸਿਰਪੁਨ ਪਾਪ ਵਿਚਾਰ ਦੇ, ਦੱਤੇ ਸਾਰ ਨਾ ਜਾਣੀ, ਦੱਤੇ ਸਾਰ ਨਾ ਜਾਣੀ ਗੁਰੂ ਬਾਜੋ, ਦੱਤੇ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾ ਕੇ ਜਨਾਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਈ, ਜਿਸਨੂੰ ਅੰਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਣੀ। ਮਾਤਾ ਕੇ ਉਦਰ ਮਹਿ ਬ੍ਰਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਬੜਦਾਤਾ ਜੀ। ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋ ਨਾ ਸਕੇ, ਜਿਸਨੂੰ ਆਪਣੀ ਲਿਵਲਾਵੇ ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹਿ ਨਾਨਕ ਬੜਦਾਤਾ ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਗੁਰ ਸਭ ਇੱਕੋ ਜਿਹੀ ਕਰਤਾ ਖੇਦ ਰਚਾਇਆ। ਜਾਂ ਤਿਸ ਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿ ਤਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਇਤਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਮਿਟੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੇ ਮਿਲੇ ਤਿਸਨੋ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ, ਹਰ ਆਪ ਮੁੱਲ ਕਹੇ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਬਣਜਾਰਾ, ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਦੇ ਰਾਸ ਜਾਣੀ, ਹਰ ਹਰ ਨਾ ਜਪਿਓ ਜੀਉ ਲਹਾ ਖਟਿਓ ਦਿਹਾੜੀਏ, ਧੰਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ। ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ, ਇਹ ਰਸ ਨਾ ਆਤਮਾ ਰਸ ਰਾਜ ਨਹੀਂ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਉਰਦ ਕਿਤੇ ਜੇ ਚਿਰ ਹਰ ਰਸ ਭਲੇ ਨਾ ਪਾਏ। ਹਰ ਰਸ ਪਾਏ ਭਲੇ ਪੀਏ ਹਰ ਰਸ ਬੋੜ ਨਾ ਤ੍ਰਿਸ਼ਨਾ ਲੱਗ ਆਏ, ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੈ ਜਸ ਆਏ। ਕਹੇ ਨਾਨਕ ਹੋਰ ਰਸਾ ਵਿਸਰੇ ਜਾਂ ਹਰ ਵਸੈ ਮਨ ਆਏ, ਇਹ ਸ਼੍ਰੀ ਰਾਮ ਮੇਰੇ ਹਰ ਤੁਮ ਮੈਂ ਜੋਤ ਰੱਖੀ ਦਾਦੀ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਜਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਜਲ ਦਹੁਆ ਜਲ ਤਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਦਰਾਖੀ ਦਾ ਤੂੰ ਜਗ ਮਹਿ ਆਇਆ। ਮਨ ਚਾਉ ਪਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਗਣਾ ਵਿਆ ਪਏ, ਗੁਰ ਚਰਨ ਲਾਗੇ ਜਨਸ ਪਾ ਗਏ ਆਪਣਾ ਪ੍ਰਜਾ ਪਏ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ

ਸਾਚਾ ਲਖ ਵਡਾਣੀ ਤਾਂ ਹਕੀਕਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣ ਪਵਿੱਤਰ ਸਾਚਾ ਸੁਣ ਨੈਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ ਵਜਾਇਆ।

ਸੁਹਿਲਾ ਸਾਚੇ ਕਰ ਗਾਵੋ, ਗਾਵੋ ਤਾਂ ਸੁਹਿਲਾ ਕਰ ਸਾਚਾ ਜਿੱਥੇ ਸਦਾ ਸੱਚ ਧਿਆਵੇ। ਸੱਚੋ ਧਿਆਵੇ ਜਾਂ ਤੁਧ ਪਾਵੇ, ਗੁਰਮੁਖ ਜਿਨਾ ਬਜਾਵੇ। ਇਹ ਸੱਚ ਸਭਨਾਂ ਕਾ ਖਸਮ ਹੈ, ਜਿਸ ਬਖਸ਼ੇ ਸੂਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ।

ਨਾਨਕੋ ਅਪਰਸ ਸਗਲ ਨਿਸਤਾਰੈ ਅਸ਼ਟਪਦੀ। ਮਿਥਿਆ ਨਾਹੀ ਰਸਨਾ ਪਰਸ, ਮਨ ਮਹਿ ਪ੍ਰੀਤ ਨਿਰੰਜਨ ਦਰਸ, ਪਰਤ੍ਰੈ ਰੂਪ ਨ ਭੇਖੈ ਨੇਤ੍ਰ, ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨ ਸੁਣੈ ਕਾਹੁ ਕਿੰਦਾ, ਸਭ ਤੇ ਜਾਣ ਆਪਸ ਕੋ ਮੰਦਾ, ਗੁਰਪ੍ਰਸਾਦ ਬਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੋ ਫਲ ਕੀ ਇੱਛਾ ਨਿ ਬਾਛੈ, ਕੇਵਲ ਭਗਤ ਕੀਰਤਨ ਸੰਗਰਾਚੈ, ਮਨ ਤਨੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਵਰੈ ਨਾਮ ਜਪਾਵੈ, ਨਾਨਕ ਉਹ ਵੈਸਨੋ ਪਰਮ ਗਤ ਪਾਵੈ, ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਤ ਪਾਪਾਂ ਮਲਕ ਹੋਵੈ, ਤਿਸ ਭਗਉਤੀ ਕੀ ਮਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤਨੀਤ, ਮਨ ਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ, ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆਤਮ ਹੈ ਸੋਧੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋ ਨ ਆਵੈ, ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮਹਿ ਜਨ ਅਸਥੂਲ, ਚਹੁ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰਤਾਰੈ, ਪਸ ਪ੍ਰੇਤ ਮੁਗਧ ਪਾਥਰ ਕੋ ਉਤਾਰੈ, ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂੰ ਜੁਗਤ ਕਿਤੈ ਨਾ ਪਾਈਐ ਧਰਮ, ਨਾਨਕ ਦਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਗਰੀ ਆਇਆ, ਦਾਸ ਦਸਨ ਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹਿ ਪ੍ਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋ ਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾ।

ਸੋਤ ਉਸਤਤ ਕਰਹਿ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਭ੍ਰਚੇ ਬਹੁਵਿਧ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪਿਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵ ਹੈ ਨਾਨਕ ਕਰਤੇ ਕਾ ਅੰਤ ਨ ਪਾਵ ਹੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾਤਮਨ ਕੋਰ ਕਈ ਕੋਟ ਪਰਦਰਬ ਕਹਿ ਰਹਿ ਕਈ ਕੋਟ ਪਰਦੁਖ ਨਾ ਕਰੇ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ ਭਰਮਾਹੇ ਜਿਤ ਚਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਛੱਤਰ ਕਈ ਕੋਟ ਦੇਵ ਦਾਨ ਇੰਦਰ ਸਿਰ ਛੱਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਰਤਨ ਸਮੁੰਧ ਕਈ ਕੋਟ ਨਾਨਾ ਪ੍ਰਗਾਰ ਜੰਤ ਕਈ ਕੋਟ ਕੀਏ ਚਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਪ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੁੰਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵਹਿ ਮਰੇ ਕਈ ਕੋਟ ਬਹੁਜੋਨੀ ਕਰੇ ਕਈ ਕੋਟ ਬੈਠ ਤਹੀ ਖਾਏ ਕਈ ਕੋਟ ਕਾਲੇ ਥੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜਹਿ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗਤਿਨ ਨਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਾਂਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੋਤ ਕਿਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਤੇ ਹੋਏ ਪ੍ਰਭ ਮਹਿ ਸਮਾਤ ਤਾਂ ਕਾਰਨ ਤਨ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ

ਜਾਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਹਾਰ ਗੋਪਾਲ ਸਰਬ ਦੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਜਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨਹਾਰ ਜਾਣੈ ਗਾਵਾਰ ਜਿਸ ਗੁਰਪ੍ਰਸਾਦ ਝੂਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜਿਉਂ ਮੰਦਰ ਕੋਥਾ ਮੈਂ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ

ਨਾਨਕ ਸੋ ਜਨ ਸਚ ਸਮਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਅਸਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ, ਮਾਨਕ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ।

ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਗ ਰੰਗ ਨਾਨਾ ਦੇਖ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਵਿਸਥਾਰ ਪ੍ਰਭ ਅਵਿਨਾਸੀ ਏਕ ਅੰਕਾਰ ਨਾਨਾ ਚਲ ਕਰੇ ਕਿਨ ਮਾਹੇ ਪੂਰ ਰਹੇ ਓ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੱਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਂ ਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾਂ ਕੀ ਰਤਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸਹਿ ਬੁਝਾਏ ਤਿਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਹਿ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸਿਰਤ ਸੋ ਕਰਣੈ ਹਾਰ ਖਬਰ ਨਾ ਬੂਝ ਕਰ

ਨਾਨਕ ਹੋਸੀ ਹੇ ਸੱਚ ਅਸ਼ਟਪਦੀ ਚਰਨ ਸਤ ਸਤ ਪਰ ਸੰਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਣਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁੱਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਨਿਆ ਜਾ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੀ ਲੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖ ਹੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨਕਾ ਪਰ ਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ।

ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੇਕੀ ਕੀਰੀ ਮਹਿ ਕਾਲ ਰੱਖੈ, ਭਸਮ ਕਰੈ ਲਸ਼ਕਰ ਕੋਟ ਲਾਖੈ, ਜਿਸ ਕਾ ਸਾਥ ਨ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਏ, ਸਰਬ ਜੀਆ ਕਾ ਰਾਖਾ ਸੋਏ, ਕਾਹੇ ਸੋਚ ਕਰ ਹਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਤੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਬ੍ਰਿਸ਼ਟਾਇਆ, ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤੰਨਾ ਮਹਿ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਨ ਕੈ ਸਦਕਾਮ, ਬੋਲੋ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ, ਕਰਹੇ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਣੋ, ਆਠ ਪਹਿਰ ਪ੍ਰਭ ਵਸੈ ਹਜੂਰੇ, ਕਉ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਓਟ ਲੇਹ, ਮਨ ਤਨ ਆਪਣਾ ਤਿਨ ਜਨ ਦੇਹ।

ਉਹ ਭਾਵ ਨਾ ਛੂਟ ਨਿਹਾਰੇ, ਸਿਮਰਤ ਸਾਸਤ ਭੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰਾ ਧਨਾ, ਤੂੰ ਕਿਆ ਲਪਟਾ ਹੈ ਮੂਰਖ ਮਨਾ, ਸੁਤ ਮੀਤ ਕੁਟੰਬ ਅਰ ਬਨਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੇ ਰਥ ਹਸਵਾਰੀ, ਝੂਠਾ ਡੰਪ ਝੂਠ ਪਾਸਾਰੀ, ਜਿਨ ਦੀਏ ਤਿਸ ਬੁਝੈ ਨੰਦ ਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲਿਹ ਇਆਨੇ, ਭਗਤ ਬਿਨਾ ਬਹੁ ਦੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ।

ਸਿਰਦਾਰ ਅਸਤਪਦੀ ਜਬ ਆਕਾਰ ਇਹੋ ਕਸਨਾ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿੰਨ ਨ ਜਾਪਤ ਤਬ ਹਰਖ ਸੋਗ ਕਹੋ ਕਿਸੈ ਵਿਆਪਤ ਜਬ ਆਪਨ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ ਆਪਨ ਖੇਲ ਆਪ ਵਰਤੀ ਜਾ ਨਾਨਕ ਕਰਨੈ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ ਜਬ ਏਕੈ ਹਰ ਅਗਮ ਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਈ ਤਬ ਸਿਵ ਸਤਤ ਕਹੋ ਕਿਤ ਠਾਏ ਜਬ ਆਪਹਿ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਤ ਡਰੈ ਆਪਣ ਚਲਿਤ ਆਪ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ ਅਬ ਨਾਸੀ ਸੁਖ ਆਪਨ ਆਸਨ ਤਹ ਜਨਮ ਮਰਨ ਕਹੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਟੁੱਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰਜਾ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੌ ਮਾਨ ਕੌਣ ਅਭਿਮਾਨ ਜਹ ਸਰੂਪ ਕੇਵਲ ਜਗਦੀਸ ਤਹ ਛਲ ਛਿਦਰ ਲਗਤ ਕਹੁ ਕੀਸ ਜਹ ਜੋਤ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂਤ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਨ ਸੰਗ ਬਣਾਈ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਆਪਹਿ ਪਰਬੀਨ ਤਹ ਬੇਦ ਪਤੇਵ ਕਹਾਂ ਕੋ ਚੀਨ ਜਬ ਆਪਨ ਆਪ ਆਪ ਉਰਧਾਰੈ ਤੋ ਸਗਨ ਅਪਸਗਨ ਕਹਾਂ।

ਅਥਾਹ ਅਗੰਤ ਅਤੋਲੈ ਜਿਉਂ ਬਿਲਾਵ ਹੋ ਤਿਉਂ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ, ਆਪਹਿ ਏਕ ਆਪ ਵਿਸਥਾਰ। ਜੰਤ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲੈ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀਵ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਤ ਕਵਿਤਾ, ਨਾਨਕ ਸਗਲ ਸ੍ਰਿਸ਼ਟ ਕਾ ਦੇਤਾ। ਜੀ ਜੰਤਰ ਸਭਤਾ ਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ। ਜਿਸ ਰਾਖੈ ਤਿਸ

ਦਿਆਲ ਸਭ ਉੱਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿਓ ਵਿਆਪ ਪ੍ਰਤਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ ਸੋ ਤਿਸੈ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰਮਾਨਿਆ ਕਰਨਹਾਰ ਨਾਨਕ ਇੱਕ ਜਾਣਿਆ ਜਨ ਲਾਗਾ ਹਰ ਇੱਕ ਨਾਏ ਤਿਸ ਕੀ ਆਸ ਨ ਬਿਰਤੀ ਜਾਏ ਸੇਵਕ ਕਉ ਸੇਵਾ ਬਨ ਆਏ ਹੁਕਮ ਬੂਝ ਪਰਮ ਪਦ ਪਾਏ ਇਸੇ ਉਪਰ ਨਹੀਂ ਵਿਚਾਰ ਜਾਂ ਕੈ ਮਨ ਬਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਵੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਣੋ ਉਪਦੇਸ ਹਿਰਦੈ ਬਸਾਵਹੋ ਮਨ ਇੱਛੇ ਨਾਨਕ ਫਲ ਪਾਵਹੋ ਹਲਤ ਪਲਤ ਦੁਇ ਲਿਹੋ ਸਵਾਰ ਰਾਮ ਨਾਮ ਅੰਤਰ ਉਰ ਧਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪਹੁ ਲਿਵਲਾਏ ਦੁਖ ਦਰਦ ਮਨ ਤੇ ਭਾਉ ਜਾਏ ਸੱਚ ਵਾਪਾਰ ਕਰਹੋ ਵਾਪਾਰੀ ਦਰਗਹ ਨਿਭੈ ਖੇਪ ਤੁਮਾਰੀ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵਹਿ ਜਾਹੇ ਤਿਸ ਤੇ ਦੂਰ ਕਹਾਂ ਕੋ ਜਾਏ ਉਭਰੈ ਰਾਖਣ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ।

ਆਸ ਨਾਨਕ ਤਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਬਸੇ ਬਾਹਰ ਭੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਤੇ ਖੁਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੈ ਮਤ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਹੋ ਰਹਿ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤਨੀਕੀ।

जिस तह करूं बेनंती मेरा दुख सुख तुझ ही पा।

आज गुरु जी की फतेह परम सम्मान योग जुग जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सोभाए मान खोए बैठे गुरमुख प्यारे सतसंगी जनों आज दे इस हफ्तावारी विशेष दीवान दी आप जी ने सतगुरु जी दे चरण कमलां विखे हाजरी भरी है और बड़े प्यार अदब दे नाल सतगुरां दे अमृत बचना दा कीर्तन आप जी ने सन्मान योग भाई साहब जी को पासों श्रवण किया है। आओ जो इस स्थान ते सतगुरु की कृपा नाल आपा बाणी दी विचार प्रारंभ की सी जैत शरी की वार ते जिसनु उचारण करन वाले बाणी दे बोहित ते शहीदां दे सरताज तन गुरु अर्जुन देव महाराज जी ने छे पौड़ी और श्लोकां दी विचार हो चुकी है। अज आप जी ने सतवीं पौड़ी दा पाठ श्रवण कीता है ते करो कृपा साध संगत अपने अंदर नू एकागर करके सतगुरु दे चरणां विच बेनती करिए हे मेरे मालक मेरे दे घर विच आए हो जे तुहाडे बख्शे हुए उद्दम नाल आप जी दे पवित्र दरबार दी हाजरी भरन दा सुभाग प्राप्त हो गए ते कृपा करो इस हाजरी दे नाल अपनी हजूरी भी बख्श दिओ। आप जी अपने चरण कमलां नाल जोड़ लवो करो कृपा साध संगत ते गुरु जी दे चरणां विच बैठन तो भाव भी एवें सच जानो के ए किरदा किते सतगुरु दे चरणां विच ओत पोत हो जाए करो कृपा साहिब धन गुरु पंचम पातशाह जी आप बख्शिश मेर कृपा करके विच वरतो अपने अमृत बचन दी विचार आप ही मेर करके करा लवो करो कृपा साध संगत आशीष बख्शो और प्यार अदब दे नाल उच्चारण करो जी सतनाम श्री वाहे गुरु जी करो बख्शिश गुरमुखो फिर उच्चारण करो जी सतनाम श्री वाहे गुरु जी साहिब सतगुरु गुरु पंचम पातशाह महाराज जी ने अज दे इस पावन पवित्र बचन दे अंदर बख्शिश कीती है। हे मेरे प्रभु जिस मनुख दे हिरदे विच तेरे चरण कमलां नू मिलन दी तांग पैदा हो जाए जिस भागां वाले दे हिरदे विच तेनू मिलन दी तड़प पैदा हो जाए ते उस पैदा कोई तड़प दा नाम गुरु देव जी ने बिरहा के साहब कहन लगे जिस दे हिरदे विच तेरे मिलन दा इक बिरहा पैदा हो गया ते साहब धन गुरु अर्जुन देव कहंदे ने उन्हें बाकी दुनिया दे सारे कम काज धंधड़िया तो ऊपर उठ के मेरे मालक बैराग दी अवस्था विच तेरे चरणा विच ओ बेनती करदा है ते एक बचन अज गुरु देव ने कहा कहन लगे हे मेरे मालक भावे उस बैरागी दे कोल दुनिया दा कोई तन नहीं ओदे कोल उच्चा घर नहीं ओदे तन ते ढकण वास्ते कीमती बस्तर नहीं इतो तक के पुत्र धियां मां बाप सके साख संबंधी भी मुंह मोड़ जान पर जे ओदा किरदा नाम विच भिजै ना ते ओ कखां दी कुल्ली विच रहण वाला भी सारी धरती दा बादशाह है। साहिब ने अज संखेप विच पहला अखरी जे अर्थ कर दिते केंद्री भाव एवें
के बैरागी हिरदे दी मुकाबला कोई है नहीं। साहब धन गुरु ग्रंथ साहब जी दी बाणी पढ़न वाले गुरसिखो अमृत बाणी विच हजूर कहिंदे ने कि ए आत्मा परमात्मा दी अंश है। आपां पढ़ने हजूर दी बाणी ते सतगुरु परत परत के इशारा करदे ने कि मन तू जोत स्वरूप है, अपना मूल पछाण मन हर जी तेरे नाल है, गुरमती रंग मान तू अपने मूल नाल अपने असले नाल क्यों नहीं जुड़दा पिया। ते हकीकत एवें कि मनुख एक ऐसा है जिहड़ा टुट जाए तो अपने असले वल नूं जांदा नहीं। बाकी जो कुछ मेरे कादर ने रच दिता है सच जाणो हर चीज जिहड़ी ओह अपने मरकज वल अपने असले वल अपने केंद्र वल जांदी पई है। सिर्फ उदाहरणां कुछ देणियां ने एकाग्रता बख्शिया जे। कई बारी अर्ज करना हुंदा कि आपां रात नूं जां दिने कदी भी दीवा बालीए जां किते मोमबत्ती बालीए ते उस दीवे दी जां मोमबत्ती दी जड़ी लो वे लाइट प्रकाश है उस दी लो जड़ी है वो आसमान वाले पासे नूं बत्ती उड़दी होवेगी। अग जड़ी कदी चुल्हे विच बालने हैं ते भावें गैस दा चुल्हा होवे जदों भी अग बालांगे वो आसमान वाले पासे नूं जाएगी ते जदों किते पानी भी उच्ची थां ते लिजा के छड़ांगे ओ उपर नू नहीं ओ पानी जिहड़ा धरती वाले पासे निवान नू तुरेगा। इहदा कारण की कि जदों आपां अग बालने आ ते उस दियां लाटां आसमान वल उठदियां पईआं ने ते मीह पैंदा इन्ना उच्चा बदल पानी नू चुक के लै गया ते इन्नी उचाई ते जा के भी पानी उतां नहीं गया ओ जमीन वाले पासे नू रुड़ के आउंदा पिआ। इहदा कारण की सियाने कहिंदे ने तू इन्हां तों सिख लै ए वी अपने केंद्र दे नाल जुड़दे पए ने। तू दीवा बाल के देख भावें मोमबत्ती नूं सज्जे कर भावें खब्बे भावें तू मोमबत्ती नूं पुठियां वी कर दे चुका दे पर ओदी लाइट ओदी जिहड़ी रोशनी है ओदी लो फिर बत्ती उपर नूं अग उठेगी। ते पुछिया जाए कि जे ए मोमबत्ती बाल दईए ए दीवे दी बत्ती ना ता खब्बे नूं अग जांदी है ना सज्जे नूं जांदी है पुठा वी दीवा कर दिए ते अग जिहड़ी है परत के फिर उपर नूं उठती पई है। दा कारण की ते अगो सियाणे लोक उत्तर दिंदे ने असल विच इस रोशनी दा सोमा अग दा सोमा जिहड़ा ओ सूरज है ते सूरज आसमान भी चमकदा पिया है। भावें तू अग धरती ते बालना पिया है धरती ते बलन वाली अग दी लात भी अपने केंद्र नूं मिलना लोचदी पई ओ अपने असले वल अपने मरकज वल अपने सेंटर वल जांदी पई है। अग धरती ते बालीए ते ओ आसमान नूं उठदीए ते बदल आसमान ते वरदा होवे ते ओदा पानी जमीन नूं थल्ले जांदा पिया है ते पानी थल्ले क्यों ते ओदा उत्तर मिलदा है अग दा असला सूरज चमकदा उत्ते ही ते पानी दा भंडार इस धरती दे थल्ले ही ते ओ पानी भावे जितना मर्जी बदल रही उपर उठ गया है जदों भी होवेगा धरती ते भरेगा ते वरन तो बाद अपने असले विच मिलने उतावला हो जांदा है कि अपने असले नूं जा के मिला। आपां पिंडां थावां ते देखदे आए हां कि जदों किते गन्ने दा रस कढ़ना ते अक्सर बजुर्ग की कहिंदे सन कि गन्ने दा रस भांडे विच पा के घर नूं तुर लगना ते उन्हां ने दो चार पोरियां गन्ने दियां कट के कहणियां कि इस रस दे विच सट लवो। देखदे रहे हां कि उन्हां ने गन्ने दियां पोरियां कट के रस भी सटनियां ते जे पुछना जी क्यों ते कहना ए गन्ने दे रस विच ए पोरियां कट के गन्ने दियां पाइए टुकड़े पाइए ते ए चंगा हुंदा है। उन्हां ने शब्द चंगा वरतना पर समझ पई कि हकीकत ए वे जदों आपां गन्ने दा रस कढ के तुरने आ हो सकदा है इकला खराब हो जाए पर जदों गन्ने दे टुकड़े करके कुछ कु टोटे उस रस विच पाए जांदे ने ओ खराब नहीं क्योंकि जिदे विचों निकल के आया है ओ असला ओदे नाल जे कायम होया पे ओदे नाल अपने असले नाल जुड़िया बैठा। आम तौर ते चौथी एक उदाहरण दे के शब्द वल नूं आउणा है। कणक गांदे सां अज भी तक ने भावां के बीज रखदे ने घर भी जिमीदार
ਤੇ ਉਸ ਕਣਕ ਨੂੰ ਕਈ ਤਰ੍ਹਾਂ ਦੀ ਦਵਾਈ ਲਾ ਕੇ ਸਟੋਰ ਕਰ ਦਿੰਦੇ ਹਾਂ ਵੀ ਜਦੋਂ ਕਣਕ ਬੀਜਣੀ ਹੈ ਪਰਤ ਕੇ ਇਹ ਬੀਜ ਨੂੰ ਕੋਈ ਕੀੜਾ ਕੋਈ ਬਿਮਾਰੀ ਨਾ ਲੱਗੇ। ਤੇ ਪੁਰਾਣੇ ਸਮੇਂ ਕੀ ਕਰਨਾ, ਕਣਕ ਉਹ ਵੀ ਬੀਜ ਲਈ ਰੱਖਦੇ ਸਨ ਜੇ ਤੂੜੀ ਦਾ ਕੁੱਪ ਢੇਰ ਲੱਗਾ ਤੇ ਉਸ ਤੂੜੀ ਦੇ ਵਿੱਚ ਕਣਕ ਰੱਖ ਦੇਣੀ ਤੇ ਪੁੱਛਣਾ ਵੀ ਕਿਉਂ, ਤੇ ਉੱਤਰ ਮਿਲਣਾ ਇਹਦੇ ਵਿੱਚ ਰੱਖਿਆ ਇਹਨੂੰ ਛੇਤੀ ਬਿਮਾਰੀ ਤੇ ਕੀੜਾ ਨਹੀਂ ਲੱਗਦਾ। ਜੇ ਕਿਉਂ ਜੀ ਤੇ ਉੱਤਰ ਚੰਗਾ ਹੁੰਦਾ, ਪਰ ਹਕੀਕਤ ਇਹ ਵੇ ਕਿ ਦਾਣੇ ਨੂੰ ਕੀੜਾ ਤੇ ਬਿਮਾਰੀ ਇਸ ਕਰਕੇ ਨਹੀਂ ਲੱਗਦੀ ਜਿਹਦੇ ਵਿੱਚੋਂ ਨਿਕਲ ਕੇ ਆਈਏ, ਉਹੀ ਤੂੜੀ ਦੇ ਕੱਖ ਫਿਰ ਮਿਲ ਗਏ ਆਪਣੇ ਅਸਲੇ ਨਾਲ ਮਿਲਣ ਕਰਕੇ, ਨਾ ਉਹਨੂੰ ਕੋਈ ਬਿਮਾਰੀ ਲੱਗੀ ਤੇ ਨਾ ਕੀੜਾ ਲੱਗਾ। ਮੇਰੇ ਸਤਿਗੁਰੂ ਕਹਿੰਦੇ ਨੇ ਕਦੀ ਇਸ ਆਪਣੇ ਅੰਤਰ ਆਤਮੇ ਨੂੰ ਪੁੱਛ ਤਾਂ ਸਹੀ ਬਣਾ, ਦੇਖ ਇਹਦੀ ਉਡਾਰੀ ਅਰਸ਼ਾਂ ਤੇ ਹੀ, ਜਾਣਾ ਤਾਂ ਇਹਨੇ ਸੂਰਜ ਦੀ ਰੋਸ਼ਨੀ ਵੱਲ, ਉਹ ਜਿਹੜਾ ਨਮੋ ਸੂਰਜ ਸੂਰਜੇ ਵੇ ਦਿੱਤੀ ਰੱਬ ਨੇ ਤੈਨੂੰ ਅੰਦਰ ਆਪਣੀ ਜੋਤ ਏ, ਤੇ ਤੇਰੀ ਜੋਤ ਇੱਧਰ ਉੱਧਰ ਖਿੰਡਣ ਦੀ ਬਜਾਏ ਇਹ ਸਿੱਧੀ ਆਪਣੇ ਮਰਕਜ਼ ਵਾਲੇ ਪਾਸੇ ਕਿਉਂ ਨਹੀਂ ਜਾਂਦੀ, ਆਪਣੇ ਕੇਂਦਰ ਵੱਲ ਕਿਉਂ ਨਹੀਂ ਤੁਰਦੀ। ਤੇ ਤਨ ਗੁਰੂ ਅਰਜਨ ਦੇਵ ਕਹਿੰਦੇ ਨੇ ਜਦੋਂ ਫਿਰ ਕੋਈ ਸਾਈ ਨੂੰ ਮਿਲ ਤੁਰਦਾ, ਕਿਤੇ ਭਾਗਾਂ ਵਾਲੇ ਦੇ ਹਿਰਦੇ ਵਿੱਚ ਬਿਰਹਾ ਦੀ ਜਾਗ ਲੱਗ ਜਾਏ, ਤੇ ਸਾਹਿਬ ਕਹਿੰਦੇ ਨੇ ਉਸ ਬਿਰਹਾ ਵਿੱਚ ਪਹੁੰਚੇ ਹੋਏ ਹਿਰਦੇ ਨੂੰ ਦੁਨੀਆਂ ਦੀ ਕੋਈ ਤਾਕਤ ਸਾਈ ਦੇ ਚਰਨਾਂ ਨਾਲੋਂ ਫਿਰ ਵਿਛੋੜ ਨਹੀਂ ਸਕਦੀ, ਉਹਨੂੰ ਉਦਨ ਟਿਕਾ ਮਿਲਦਾ ਜਿੱਦਣ ਉਹ ਮੇਰੇ ਕਰਤੇ ਪੁਰਖ ਆਪਣੇ ਮਾਲਕ ਦੇ ਚਰਨਾਂ ਵਿੱਚ ਲੀਨ ਹੋ ਜਾਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਪਰਮਾਨ, ਭਗਤ ਕਬੀਰ ਸਾਹਿਬ ਦਾ ਬਚਨ ਆਉਂਦਾ, ਹਜ਼ੂਰ ਕਹਿੰਦੇ ਨੇ ਕਿ ਆਮ ਕੋਈ ਸੱਪ ਡੰਗ ਮਾਰ ਜਾਏ ਕਿਸੇ ਦੇ ਤਨ ਨੂੰ, ਤੇ ਦਾਤਾ ਜੀ ਕਹਿੰਦੇ ਨੇ ਉਹ ਸੱਪ ਦਾ ਡੰਗਿਆ ਹੋਇਆ ਤਾਂ ਦਵਾਈ ਨਾਲ ਠੀਕ ਹੋ ਸਕਦਾ, ਕੋਈ ਜੜੀ ਬੂਟੀ ਨਾਲ ਵੈਦ ਹਕੀਮ ਉਹਨੂੰ ਆਰੋਗ ਕਰ ਸਕਦਾ, ਪਰ ਕਹਿੰਦੇ ਨੇ ਮੇਰੇ ਸਾਈਆਂ ਸੱਪ ਦੇ ਡੰਗੇ ਹੋਏ ਤਾਂ ਬਿਲਕੁਲ ਆਰੋਗ ਖੁੰਦੇ ਤੱਕੇ ਨੇ, ਪਰ ਜਿਨ੍ਹਾਂ ਨੂੰ ਬਿਰਹਾ ਦਾ ਸੱਪ ਡੰਗ ਮਾਰ ਜਾਏ ਉਹ ਜਿਉਂਦਾ ਤੇ ਕੇਵਲ ਝੱਲਿਆਂ ਦੀ ਤਰ੍ਹਾਂ, ਉਹਨੂੰ ਓਨੀ ਦੇਰ ਤੱਕ ਟਿਕਾ ਨਹੀਂ ਜਿੰਨੀ ਦੇਰ ਤੱਕ ਆਪਣੇ ਪਿਆਰੇ ਦੇ ਚਰਨਾਂ ਵਿੱਚ ਮਿਲ ਨਹੀਂ ਲੈਂਦਾ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਕਬੀਰ ਬਿਰਹੋ ਭੁਯੰਗਮ ਮਨ ਵਸੈ, ਜਿਹਦੇ ਮਨ ਵਿੱਚ ਬਿਰਹਾ ਦਾ ਸੱਪ ਵੱਸ ਜਾਏ, ਬਿਰਹਾ ਦੀ ਚਿਣਗ ਲੱਗ ਜਾਏ, ਕਬੀਰ ਬਿਰਹੋ ਭੁਯੰਗਮ ਮਨ ਵਸੈ, ਮੰਤ ਨਾ ਮਾਨੇ ਕੋਈ, ਬਿਰਹਾ ਵਿੱਚ ਕੁੱਠਾ ਹੋਇਆ ਹਿਰਦਾ ਕੋਈ ਮੰਤਰ ਨਹੀਂ ਮੰਨਦਾ। ਹੁਣ ਇੱਥੇ ਆਪਾਂ ਕਹਾਂਗੇ ਵੀ ਮੰਤ ਨਾ ਮਾਨੇ ਕੋਏ ਦਾ ਅਰਥ ਕੀ ਹੋਇਆ, ਕਿ ਜਿਵੇਂ ਗਰੜ ਮੰਤਰ ਆਮ ਤੌਰ ਤੇ ਪੜ੍ਹਦੇ ਨੇ ਤੇ ਸੱਪ ਦਾ ਜ਼ਹਿਰ ਉਤਰ ਜਾਂਦਾ, ਸਤਿਗੁਰੂ ਨੇ ਬਾਣੀ ਵਿੱਚ ਵੀ ਬਚਨ ਕੀਤਾ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ, ਗਰੜ ਮੁੱਖ ਨੇ ਸਰਪ ਤਰਾਸ, ਇਹਦਾ ਮਤਲਬ ਕਿ ਉਹ ਮੰਤਰ ਐਸਾ ਹੈ ਜਿਹੜਾ ਸੱਪ ਦੀ ਜ਼ਹਿਰ ਉਤਾਰਨ ਦੇ ਸਮਰੱਥ ਹੈ। ਸਾਹਿਬ ਕਹਿਣ ਲੱਗੇ ਦੁਨੀਆਂ ਦੇ ਲੋਕੋ, ਸੱਪ ਦੇ ਡੰਗੇ ਹੋਏ ਤਾਂ ਗਰੜ ਮੰਤਰ ਨਾਲ ਜ਼ਹਿਰ ਉਤਰਵਾ ਸਕਦੇ ਨੇ, ਪਰ ਜਿਹਨੂੰ ਬਿਰਹਾ ਦੇ ਸੱਪ ਨੇ ਡੰਗ ਮਾਰ ਦਿੱਤਾ, ਮੰਤ ਨਾ ਮਾਨੇ ਕੋਏ, ਉਹਦੇ ਉੱਤੇ ਕੋਈ ਮੰਤਰ ਅਸਰ ਨਹੀਂ ਕਰਦਾ। ਤੇ ਦਾਤਾ ਜੀ ਦੀ ਬਾਣੀ ਵਿੱਚੋਂ ਪੁੱਛੀਏ ਮਹਾਰਾਜ ਕਿਹੜੇ ਮੰਤਰ, ਕਹਿਣ ਲੱਗੇ ਜੇ ਬਿਰਹਾ ਵਾਲੇ ਹਿਰਦੇ ਨੂੰ ਕਹੀਏ ਕਿ ਤੂੰ ਸਾਈ ਦੀ ਖਾਤਰ ਇੰਨਾ ਸਮਾਂ ਵਿਲਕਣਾ, ਛੱਡ ਪਰਾਂ ਕੀ ਲੈਣੀ ਰੱਬ ਦੇ ਘਰੋਂ, ਆ ਤੈਨੂੰ ਇੰਨੇ ਪਦਾਰਥ ਸੁੱਖ ਦਿੰਦੇ ਆ। ਤੇ ਮੇਰੇ ਗੁਰੂ ਅਰਜਨ ਦੇਵ ਕਹਿੰਦੇ, ਉਹ ਕਹਿੰਦਾ ਉਹ ਹਾਂ ਪ੍ਰੇਮ ਪਿਰੀ ਕਣਕ ਮਾਨਕ ਗਦ ਮੋਤੀਆਂ ਲਾਲਨ ਨਹਿ ਨਾ ਨਹੀਂ, ਮੰਤ ਨਾ ਮਾਨੇ ਕੋਈ, ਜੇ ਉਹਦੇ ਸਾਹਮਣੇ ਸੋਨੇ ਦਾ ਢੇਰ ਲਾਇਆ ਬਿਰਹਾ ਦਾ ਕੁੱਠਾ, ਕਹਿੰਦਾ ਇਹ ਵੀ ਨਹੀਂ, ਜੇ ਕੀਮਤੀ ਮੋਤੀ ਰੱਖ ਦਿੱਤੇ ਕਹਿੰਦਾ ਇਹ ਵੀ ਨਹੀਂ, ਕਿਉਂਕਿ ਬਿਰਹਾ ਵਾਲਾ ਹਿਰਦਾ ਕਿਸੇ ਮੰਤਰ ਨੂੰ ਕਬੂਲਦਾ ਨਹੀਂ। ਉਹ ਕਹਿੰਦਾ ਉਹ ਆ ਪ੍ਰੇਮ ਪਿਰੀ ਕਣਕ ਮਨ ਗਦ ਮੋਤੀਆਂ ਲਾਲ ਨੈ ਨਾ ਨਹੀਂ, ਰਾਧਨ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਾਹੀ, ਕੁਝ ਨਹੀਂ ਚਾਹੀਦਾ, ਕਿਉਂਕਿ ਮੇਰੇ ਮਾਲਕਾ ਮੇਰੇ ਅੰਦਰ ਨੂੰ ਟਿਕਾ ਜੇ ਤੂੰ ਹਿਰਦੇ ਵਿੱਚ ਆ ਜਾਏ। ਸਾਹਿਬ ਕਹਿਣ ਲੱਗੇ ਕਬੀਰ ਬਿਰਹੋ ਭੁਯੰਗਮ ਮਨ ਵਸੈ, ਮੰਤ ਨਾ ਮਾਨੈ ਕੋਏ, ਰਾਮ ਵਿਯੋਗੀ ਨਾ ਜੀਏ, ਜੀਏ ਤਾਂ ਬਹੁਰਾ ਹੋਏ। ਜੇ ਜਿਉਂਦਾ ਲੋਕ ਉਹਨੂੰ ਝੱਲਾ ਕਹਿੰਦੇ ਨੇ, ਲੋਕ ਉਹਨੂੰ ਕਮਲਾ ਤੇ ਪਾਗਲ ਕਹਿ ਦਿੰਦੇ ਨੇ। ਆ ਕਦੀ ਪੜ੍ਹੋ ਖਾਂ ਗੁਰੂ ਗ੍ਰੰਥ ਸਾਹਿਬ ਦੇ ਬਚਨ, ਜਿਨ੍ਹਾਂ ਦੇ ਹਿਰਦੇ ਵਿੱਚ ਬਿਰਹਾ ਦਾ ਸੇਕ ਲੱਗਾ ਉਹਨਾਂ ਦਾ ਇੱਕ ਇੱਕ ਬਚਨ ਕਦੀ ਬਿਰਹਾ ਵਾਲੇ ਹਿਰਦੇ ਨਾਲ ਪੜ੍ਹੀਏ,
ਤੇ ਕਠੋਰ ਤੋਂ ਕਠੋਰ ਕਿਰਦਾ ਜਿਹੜਾ ਉਹਨਾਂ ਬਚਨਾਂ ਨੂੰ ਸੁਣ ਕੇ ਪਿਘਲ ਜਾਂਦਾ ਹੈ। ਕਦੀ ਬਾਬੇ ਫਰੀਦ ਦੇ ਬਿਰਹਾ ਦੇ ਬਚਨ ਪੜ੍ਹੋ, ਜਦੋਂ ਕਹਿੰਦੇ ਨੇ ਨਾ ਕਿ ਆਪਾਂ ਪੜ੍ਹਨੇ ਆ ਸਾਹਿਬ ਜੀ ਦਾ ਬਚਨ ਕਿ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਸ਼ਬਦ ਕੈਸੇ ਪਿਆਰੇ ਵਰਤੇ ਨੇ ਬਾਬਾ ਫਰੀਦ ਸਾਹਿਬ ਜੀ ਨੇ। ਕਹਿੰਦੇ ਨੇ ਖੇ ਕੋਇਲ ਤੇਰੇ ਆਵਾਜ਼ ਵਿੱਚ ਤੇਰੇ ਗੀਤ ਵਿੱਚ ਸੋਧ ਹੈ ਗਮੀ ਹੈ, ਪਰ ਰੰਗ ਤੇਰਾ ਕਾਲਾ ਤੇ ਆਵਾਜ਼ ਤੇਰੀ ਇੰਨੀ ਅੰਦਰ ਨੂੰ ਧੂਹ ਪਾਉਂਦੀ ਏ, ਤੇ ਇਹਦਾ ਕਾਰਨ ਕੀ? ਤੇ ਬਾਬਾ ਜੀ ਸਿਰਫ ਇੱਕ ਪ੍ਰਤੀਕ ਵਜੋਂ ਕਹਿੰਦੇ ਨੇ, ਕੋਇਲ ਕਹਿੰਦੀ ਮੇਰੀ ਆਵਾਜ਼ ਵਿੱਚ ਦਰਦ ਤਾਂ ਏ ਕਿਉਂਕਿ ਆਪਣੇ ਪਿਆਰੇ ਤੋਂ ਵਿਛੜੀਆਂ, ਤੇ ਜਿਹੜੇ ਪਿਆਰੇ ਨਾਲ ਵਿਛੜ ਜਾਣ ਉਹਨਾਂ ਦੇ ਅੰਦਰ ਬਿਰਹਾ ਦੀ ਦਰਦ ਤੇ ਤਨ ਦਾ ਰੰਗ ਉਹਨਾਂ ਦਾ ਕਾਲਾ ਪੈ ਜਾਂਦਾ। ਸਾਹਿਬ ਕਹਿਣ ਲੱਗੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਤੇ ਸ਼ਬਦ ਉਹਨਾਂ ਵਰਤਿਆ, ਕਹਿਣ ਲੱਗੇ ਆਪਣੇ ਪ੍ਰੀਤਮ ਕਹਿ ਹਉ ਬਿਰਹ ਜਾਲੀ, ਉਹਦੇ ਬਿਰਹ ਨੇ ਸਾੜ ਦਿੱਤਾ। ਸਾਹਿਬ ਦੀ ਬਾਣੀ ਦੇ ਬਿਰਹ ਦੇ ਸ਼ਬਦ ਪੜ੍ਹੋ, ਕਹਿਣ ਲੱਗੇ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ, ਜਿਸ ਹਿਰਦੇ ਵਿੱਚ ਸਾਈ ਨੂੰ ਮਿਲ ਲਈ ਬਿਰਹਾ ਨਹੀਂ ਅੰਜ ਸਮ ਜਿਵੇਂ ਉਹ ਸ਼ਮਸ਼ਾਨ ਘਾਟ ਹੋਵੇ, ਤੇ ਜਿੱਦਣ ਉਹ ਬਿਰਹਾ ਵਿੱਚ ਕੁੱਠੇ ਕਹਿੰਦੇ ਨੇ ਮੇਰੇ ਮਾਲਕਾ ਕਦੀ ਤੱਕ ਰਾਤ ਪੈਂਦੀ ਏ ਤੇ ਲੋਕ ਘਰਾਂ ਵਿੱਚ ਚੈਨ ਨਾਲ ਬਿਸਤਰਿਆਂ ਤੇ ਆਰਾਮ ਕਰਦੇ ਨੇ, ਕਹਿੰਦੇ ਨੇ ਜਿਹੜੇ ਬਿਸਤਰੇ ਤੇ ਮੈਂ ਪਿਆ ਵਾਂ ਕਦੀ ਮੇਰੇ ਸਾਹਿਬ ਮੇਰੀ ਇਸ ਹਾਲਤ ਨੂੰ ਤੂੰ ਤੱਕਿਆ? ਕਹਿਣ ਲੱਗੇ ਤੇਰੇ ਵਿਛੋੜੇ ਦਾ ਦੁੱਖ ਜਿਹੜਾ ਉਹਦਾ ਮੈਂ ਮੰਜਾ ਬਣਾਈ ਬੈਠਾ ਵਾਂ, ਮੇਰੇ ਦਾਤਾ ਮੈਂ ਬਿਰਹਾ ਦੀਆਂ ਤਲਾਈਆਂ ਵਿਛਾਈਆਂ ਨੇ, ਤੇ ਤੇਰੇ ਵਿਛੋੜੇ ਦਾ ਦੁਖੀ ਵਾਣ ਬਣ ਕੇ ਮੈਂ ਵਿਛਾਇਆ। ਮੇਰੇ ਮਾਲਕ ਜੀ ਚਿੰਤ ਖਟੋਲਾ ਵਾਣ ਦੁੱਖ ਬਿਰਹ ਵਿਛਾਵਣ ਲੇਪ, ਚਿੰਤਾ ਦਾ ਖਟੋਲਾ ਦਰ ਤੇ ਮੰਜੀ, ਚਿੰਤ ਖਟੋਲਾ ਇੱਕ ਚਿੰਤਾ ਖਾ ਗਈਏ ਫਰੀਦ, ਇੰਨੀ ਉਮਰ ਨਿਕਲ ਗਈ ਸਾਈ ਨੂੰ ਮਿਲਿਆ ਨਹੀਂ, ਪਤਾ ਨਹੀਂ ਕੱਲ ਨੂੰ ਤੇਰਾ ਕੀ ਬਣੇਗਾ। ਚਿੰਤ ਖਟੋਲਾ ਵਾਣ ਦੁੱਖ ਤੇਰੇ ਵਿਛੋੜੇ ਦਾ ਦੁੱਖ ਵਾਣ ਬਣਾਇਆ, ਬਿਰਹ ਵਿਛਾਵਣ ਲੇਪ ਤੇ ਬਿਰਹਾ ਨੂੰ ਬੈਰਾਗ ਨੂੰ ਤੁਲਾਈ ਬਣਾਉਣਾ ਪਿਆਵਾਂ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਫਿਰ ਬਿਰਹਾ ਵਿੱਚ ਆਏ ਕਹਿਣ ਲੱਗੇ ਕਿ ਮੇਰੇ ਮਾਲਕ ਜੀ ਤਨ ਸੁੱਕਾ ਪਿੰਜਰ ਖੀਆ ਤਲੀਆਂ ਖੁੱਲ੍ਹਾ ਕਾਗ, ਅਜੇ ਸੋ ਰੱਬ ਨਾ ਬੌੜਿਓ ਦੇਖ ਬੰਦੇ ਕੇ ਭਾਗ। ਕਹਿਣ ਲੱਗੇ ਕਾਗਾ ਕਰਨ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋ ਨੈਨਾ ਮਤ ਛੋ ਫਿਰ ਦੇਖਣ ਕੀ ਆਸ, ਮੈਨੂੰ ਸਾਈ ਨੂੰ ਵੇਖਣ ਦੀ ਇੱਕ ਆਸ। ਗੁਰਮੁਖੋ ਜਦੋਂ ਕੋਈ ਨਾਮ ਵਿੱਚ ਜੁੜ ਜਾਏ ਮੇਰੇ ਮਾਲਕ ਨੂੰ ਮਿਲਣ ਦੀ ਤੜਪ ਪੈਦਾ ਹੋ ਜਾਏ। ਤੇ ਇੱਕ ਵਿਦਵਾਨ ਨੇ ਬੜੇ ਪਿਆਰੇ ਬਚਨ ਕਹੇ ਨੇ, ਕਹਿੰਦਾ ਜੇ ਤੂੰ ਓਪਰੀ ਨਿਗਾਹ ਨਾਲ ਤੱਕਣਾ ਹੋਵੇ ਨਾ ਬਿਰਹਾ ਵਾਲੇ ਕਿਰਦੇ ਦੀਆਂ ਨੌ ਨਿਸ਼ਾਨੀਆਂ ਨੇ, ਵੀ ਜਿਹਦੇ ਅੰਦਰ ਬਿਰਹਾ ਹੈ ਉਹਦੇ ਚਿਹਰੇ ਨੂੰ ਉਹਦੀ ਗੱਲਬਾਤ ਨੂੰ ਦੇਖ ਕੇ ਨੌ ਲੱਛਣ ਨੇ ਉਹਦੇ। ਪੁੱਛਿਆ ਕਾਹਦੇ? ਉਸ ਫਾਰਸੀ ਦੇ ਵਿਦਵਾਨ ਨੇ ਬੜੇ ਪਿਆਰੇ ਸ਼ਬਦ ਕਹੇ, ਕਹਿਣ ਲੱਗਾ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ। ਹਾਫਿਜ਼ ਕਹਿ ਰਿਹਾ ਕਿ ਮੇਰੇ ਪੁੱਤਰ ਵਾਹਿਗੁਰੂ ਨੂੰ ਇਸ਼ਕ ਕਰਨ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਨੇ, ਗੁਰੂ ਦੇ ਚਰਨਾਂ ਨੂੰ ਪ੍ਰੀਤ ਕਰਨ ਵਾਲਿਆਂ ਦੀਆਂ ਨੌ ਨਿਸ਼ਾਨੀਆਂ ਨੇ। ਪੁੱਛਿਆ ਮਹਾਰਾਜ ਕਿਹੜੀਆਂ? ਕਹਿਣ ਲੱਗੇ ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹੇ ਸਰਦੋਂ ਆਹੇ ਦਰ ਤੇ ਸਵਾਸ, ਜਦੋਂ ਕਿਸੇ ਨੂੰ ਬਿਰਹਾ ਦਾ ਸੇਕ ਲੱਗੇ ਉਹ ਸਾਹ ਲੈਂਦਾ ਤੇ ਉਹਦੇ ਖੋਕੇ ਵੀ ਠੰਡੇ ਹੁੰਦੇ। ਆਗੇ ਸਰਦੋ ਰੰਗ ਜ਼ਰਦੋ, ਜ਼ਰਦ ਦਾ ਅਰਥ ਹੁੰਦਾ ਹੈ ਪੀਲਾ। ਮੇਰੇ ਮਾਲਕ ਕਈ ਵਾਰੀ ਵਿਛੋੜੇ ਵਿੱਚ ਇੰਨਾ ਕੁ ਅੰਦਰ ਨੂੰ ਧੂਹ ਪੈਂਦੀ ਏ ਉਹਦੇ ਚਿਹਰੇ ਦਾ ਰੰਗ ਵੀ ਪੀਲਾ ਹੋ ਜਾਂਦਾ। ਆਏ ਸਰਦੋ ਰੰਗ ਜ਼ਰਦੋ, ਦੂਸਰਾ ਉਹਦਾ ਰੰਗ ਪੀਲਾ, ਤੀਜਾ ਲੱਛਣ ਕਹਿਣ ਲੱਗੇ ਚਸ਼ਮ ਤਰ, ਉਹਦੀਆਂ ਅੱਖਾਂ ਨੂੰ ਜਦੋਂ ਵੀ ਆਪਾਂ ਤੱਕੀਏ ਤੇ ਪਿਆਰੇ ਦੀ ਗੱਲ ਚੱਲੇ ਫੁੱਟ ਫੁੱਟ ਕੇ ਨੀਰ ਉਹਦੀਆਂ ਅੱਖਾਂ ਤੋਂ ਬਾਹਰ ਪਿਆ ਨਿਕਲਦਾ। ਤੀਸਰਾ ਲੱਛਣ ਉਹਦੀਆਂ ਅੱਖਾਂ ਵਿੱਚੋਂ ਕਦੀ ਪਾਣੀ ਨਹੀਂ ਸੁੱਕਦਾ। ਆ ਬੜੇ ਪਿਆਰੇ ਬਚਨ ਸਾਂਭੇ ਨੇ ਸਿੱਖ ਇਤਿਹਾਸ ਨੇ। ਕਹਿੰਦੇ ਨੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਪਵਿੱਤਰ ਨੇਤਰਾਂ ਵਿੱਚੋਂ ਕਦੀ ਨੀਰ ਨਹੀਂ ਸੀ ਸੁੱਕਿਆ। ਸਤਿਗੁਰੂ ਦੇ ਨੇਤਰ ਨੀਰ ਨਾਲ ਸੇਜਲ ਰਹਿੰਦੇ ਸਨ, ਤੇ ਉਹ ਨੀਰ ਆਮ ਨਹੀਂ, ਜਿਵੇਂ ਕੋਈ ਰੋ ਕੇ ਦੁੱਖ ਦਾ ਨੀਰ ਬਾਹਰ ਕੱਢਦਾ
ਜੇ ਗੁਰੂ ਰਾਮਦਾਸ ਜੀ ਨੂੰ ਪੁੱਛਦੇ ਸਾਂ ਦਾਤਾ ਆਪ ਜੀ ਦੇ ਨੇਤਰਾਂ ਵਿੱਚ ਨੀਰ ਕਿਉਂ, ਤੇ ਅੱਗੋਂ ਉੱਤਰ ਮਿਲਦਾ ਸੀ ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨ ਰਾਮ ਰਾਜੇ। ਨੇਤਰਾਂ ਵਿੱਚ ਉਹ ਅੰਮ੍ਰਿਤ ਜਲ ਸੀ। ਮੈਂ ਅਰਜ਼ ਕਰ ਰਿਹਾ, ਉਸ ਵਿਦਵਾਨ ਨੇ ਕਹਿਣ ਲੱਗਾ, ਆਗੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਤੀਜਾ ਲੱਛਣ ਉਹਦੀਆਂ ਅੱਖਾਂ ਵਿੱਚ ਪਾਣੀ, ਫਿਰ ਅਗਲਾ ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖਵਾਬੇ ਹਰਾਮ। ਕਹਿਣ ਲੱਗੇ ਉਹ ਬੋਲਦਾ ਵੀ ਘਾਟੀ, ਇਹ ਉਹਦਾ ਚੌਥਾ ਲੱਛਣ ਹੀ ਬਿਰਹਾ ਦਾ। ਕਹਿਣ ਲੱਗੇ ਕੰਮ ਖੁਰਦ ਨੂੰ ਉਹ ਖਾਂਦਾ ਵੀ ਬੜਾ ਥੋੜਾ ਹੀ, ਖਵਾਬੇ ਹਰਾਮ ਸਾਈਂ ਦੇ ਚਰਨਾਂ ਵਿੱਚ ਬਿਰਹਾ ਦੇ ਭਿੱਜੇ ਦੀ ਰਾਤਾਂ ਭਰ ਲੰਘ ਜਾਂਦੀਆਂ ਨੇ, ਉਹਨੂੰ ਨੀਂਦ ਵੀ ਬੜੀ ਘੱਟ ਪੈਂਦੀ ਆ। ਇਹ ਛੇਵਾਂ ਲੱਛਣ ਹੈ ਉਹਦਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਫਿਰ ਅਰਜ਼ ਕਰਨਾ, ਕਹਿਣ ਲੱਗੇ ਆਏ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੂੰ ਕੰਮ ਖੁਰਦ ਨੂੰ ਖਵਾਬੇ ਹਰਾਮ। ਇੰਤਜ਼ਾਰੀ ਜਿਵੇਂ ਕਿਸੇ ਨੇ ਆਉਣਾ ਹੋਵੇ ਤੇ ਦਰਵਾਜ਼ੇ ਤੇ ਥੋੜੀ ਜਿਹੀ ਕੋਈ ਖੜਾਕ ਸੁਣਾਈ ਦੇ ਤੇ ਕੰਨ ਉਸ ਆਵਾਜ਼ ਵੱਲ ਜਾਂਦੇ ਨੇ, ਤੇ ਦੌੜ ਕੇ ਬੰਦਾ ਜਾਂਦਾ ਹੈ ਕਿ ਪਤਾ ਨਹੀਂ ਮੇਰੇ ਪਿਆਰੇ ਨੇ ਦਰਵਾਜ਼ਾ ਨਾ ਖੜਕਾਇਆ ਹੋਵੇ। ਕਹਿਣ ਲੱਗੇ ਉਹ ਇਸ ਤਰ੍ਹਾਂ ਤਾਂਗ ਵਿੱਚ ਬੈਠਾ ਰਹਿੰਦਾ ਹੈ, ਹੁਣੇ ਵੀ ਮੇਰਾ ਪਿਆਰਾ ਮਾਲਕ ਆਇਆ, ਹੁਣੇ ਵੀ ਆਇਆ। ਇੰਤਜ਼ਾਰੀ ਬੇਕਰਾਰੀ, ਬੇਕਰਾਰੀ ਦਰਚੇ ਉਹਨੂੰ ਚੈਨ ਨਹੀਂ, ਕਦੀ ਘਰ ਕਦੀ ਕਈ ਘਰੋਂ ਬਾਹਰ, ਇਹ ਉਹਦਾ ਅੱਠਵਾਂ ਲੱਛਣ ਹੀ। ਦਸਤੇ ਸਰ ਤੇ ਕਈ ਵਾਰੀ ਆਪਣੇ ਦੋਨੋਂ ਹੱਥ ਕੁੱਟ ਕੇ ਮੱਥੇ ਤੇ ਪਾ ਲੈਂਦਾ ਹੈ, ਤੇ ਕਿੰਨਾ ਕਿੰਨਾ ਸਮਾਂ ਸਿਰ ਤੇ ਹੱਥ ਰੱਖ ਕੇ ਬੈਠਾ ਰਹਿੰਦਾ। ਕਹਿਣ ਲੱਗੇ ਇਹ ਰੱਬ ਨੂੰ ਇਸ਼ਕ ਕਰਨ ਵਾਲਿਆਂ ਦੇ ਲੱਛਣ ਨੇ, ਸਾਹਿਬ ਨੇ ਬਾਣੀ ਵਿੱਚ ਵੀ ਪ੍ਰਮਾਣ ਦਿੱਤੇ। ਕਹਿਣ ਲੱਗੇ ਪੰਥ ਨਿਹਾਰਾ ਕਾਮਨੀ, ਲੋਚਨ ਭਰੀ ਲੈ ਉਸਾਸਾ, ਆਏ ਸਰਦੋ ਉਹਦੇ ਵੀ ਠੰਡੇ ਹੋ ਕੇ ਨੇ। ਸਾਹਿਬ ਕਹਿਣ ਲੱਗੇ ਪੰਥ ਨਿਹਾਰਾ ਕਾਮਨੀ, ਲੋਚਨ ਭਰੀ ਲੈ ਉਸਾਸਾ, ਉਰ ਨਾ ਭਿੱਜੈ ਪੱਗ ਨਾ ਕਿਸੈ, ਹਰ ਦਰਸ਼ਨ ਕੀ ਆਸਾ। ਉਹ ਕਹਿੰਦੀ ਉਡੋ ਨਾ ਕਾਗਾ ਕਿਆਰੇ, ਹੇ ਕਾਲੇ ਕਾਂ ਉਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ, ਆਪਣੇ ਸਾਈ ਨੂੰ ਕਿਉਂ ਨਾ ਮਿਲਾਂ। ਬਿਰਹਾ ਦਾ ਕੁੱਟਾ ਹੀ ਗਿਰਦਾ ਕਹਿੰਦਾ ਹੈ, ਹੇ ਮੇਰੇ ਮਾਲਕ ਜੀ, ਮਨ ਲੋਚਿਆ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਮਿਣਤ ਤੇ ਸਾਹਿਬਾ ਜੇ ਬਿੰਦ ਬੁਲਾਈਆ, ਮੇਰਾ ਮਨ ਤੜਫਦਾ ਤੇਰੇ ਦਰਸ਼ਨਾਂ ਲਈ। ਤੂੰ ਇੱਕ ਵਾਰੀ ਬੋਲ ਤਾਂ ਸਹੀ, ਤੇਰੇ ਇੱਕ ਬੋਲ ਦੇ ਬਦਲੇ ਇੰਜ ਲੱਗਦਾ ਮੈਂ ਲੱਖਾਂ ਦਾ ਸੌਦਾ ਨਫਾ ਲੈ ਕੇ ਘਰ ਆ ਗਿਆ। ਮੈਂ ਲੱਖ ਮਿਣਤ ਤੇ ਸਾਹਿਬਾ, ਇੱਕ ਖਿੰਨ ਵਿੱਚੋਂ ਅਰਜ਼ ਕਰਾਂ, ਮਾਰੂ ਡੱਖਣੇ ਦੀ ਬਵਾਰ ਕਦੀ ਪੜਿਓ। ਪਹਿਲਾ ਸਲੋਕ ਮੇਰੇ ਦਾਤੇ ਨੇ ਜਿਹੜਾ ਦਰਜ ਕੀਤਾ ਹੈ ਨਾ, ਕਹਿਣ ਲੱਗੇ ਤੂੰ ਚੌ ਸੱਜਣ ਮੈਂਡਿਆ, ਚੌ ਦਾ ਅਖਰੀ ਉਰਤ ਹੁੰਦਾ ਬੋਲਣਾ, ਸ਼ਬਦ ਚੌ ਨਹੀਂ ਚੌ। ਹੇ ਮੇਰੇ ਸੱਜਣ, ਤੂੰ ਇੱਕ ਵਾਰੀ ਮੇਰੇ ਵੱਲ ਮੂੰਹ ਕਰਕੇ ਬੋਲ ਤਾਂ ਸਹੀ, ਤੂੰ ਚੌ ਸੱਜਣ ਮੈਂਡਿਆ, ਤੇ ਪੁੱਛਿਆ ਜੇ ਬੋਲ ਪਿਆ ਤੇ ਦਏਗਾ ਕੀ। ਕਹਿਣ ਲੱਗੇ ਦੇਈ, ਸਿਰ ਉਤਾਰ, ਸਿਰ ਉਤਾਰ ਕੇ ਭੇਟਾ ਕਰਦਿਆਂ, ਨੈਣ ਮਹਿੰਜੇ ਤਰਸਦੇ ਕਦ ਪਸੀ ਦੀਦਾਰ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ, ਦੱਖਣੇ ਕੀ ਵਾਰ ਪੜ੍ਹਨੇ ਹਨ। ਸਾਹਿਬ ਕਹਿਣ ਲੱਗੇ ਦੇਖਣ ਕੋ ਮੁਸ਼ਤਾਕ, ਮੁੱਖ ਕਜੇਹਾ ਤੋ ਧਨੀ, ਮੇਰੇ ਮਾਲਕ ਮੈਂ ਉਤਾਵਲਾ ਵਾਂ ਤੇਰੇ ਦਰਸ਼ਨ ਕਰਨ ਲਈ, ਫਿਰਦਾ ਕੀਤਾ ਹਾਲ ਜਾਂ ਡਿੱਠਮ ਤਾਂ ਮਨ ਤ੍ਰਾਪਿਆ। ਸਾਹਿਬ ਦੇ ਬਚਨ ਅਰਜ਼ ਕਰ ਰਿਹਾ ਸਾਂ। ਕਹਿਣ ਲੱਗੇ ਮਨ ਲੋਚਿਆ ਹਰ ਮਿਲਣ ਕੋ ਕਿਉਂ ਦਰਸ਼ਨ ਪਾਈਆ, ਮੈਂ ਲੱਖ ਮਿਣਤ ਤੇ ਸਾਹਿਬਾ ਜੇ ਬਿੰਦ ਬੁਲਾਈਆ, ਮੈਂ ਚਾਰੇ ਕੁੰਡਾ ਭਾਲੀਆਂ ਤੁਧ ਜੇਵਡ ਨਾ ਸਾਈਆਂ, ਮੈਂ ਦੱਸਿਓ ਮਾਰਗ ਸੰਤੋ ਕਿਉਂ ਪ੍ਰਭੂ ਮਿਲਾਈਆਂ। ਕਿ ਰੱਬ ਦੇ ਪਿਆਰੇ ਸੰਤ ਜਨੋ, ਮੈਨੂੰ ਮਾਰਗ ਦੱਸੋ ਹਾਂ, ਮੈਂ ਆਪਣੇ ਸਾਈ ਨੂੰ ਮਿਲ ਕਿਵੇਂ ਸਕਣਾ ਵਾਂ। ਕਦੀ ਬਿਰਹਾ ਦੇ ਬਚਨ ਪੜ੍ਹੀਏ, ਸਾਹਿਬ ਗੁਰੂ ਰਾਮਦਾਸ ਜੀ ਦੇ ਆਸਦਾਤਾ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਤੇ ਪੁੱਛਿਆ ਦਰਸ਼ਨਾਂ ਵਾਲਾ ਸੌਦਾ ਬੜਾ ਮਹਿੰਗਾ, ਸੱਚ ਜਾਣੀ ਹੋ ਸਕਦਾ ਅੱਜ ਤੇਰੇ ਕੋਲ ਸੁਖ ਏ ਤੇ ਕੱਲ ਤੱਕ ਤੇਰੇ ਪੱਲੇ ਦੁੱਖ ਪੈ ਜਾਵੇ, ਅੱਜ ਤੂੰ ਰੱਜ ਕੇ ਖਾਣਾ ਪਏ, ਕੱਲ ਨੂੰ ਹੋ ਸਕਦਾ ਤੇਰੇ ਹੱਥ ਦੀ ਰੋਟੀ ਵੀ ਕੋਈ ਖੋ ਲੈ, ਅੱਜ ਤੇਰੇ ਕੋਲ ਆਪਣੇ ਘਰ ਨੌਕਰ ਨੇ ਤੇ ਕੱਲ ਨੂੰ ਕਿਸੇ ਤੈਨੂੰ ਕਿਸੇ ਦੇ ਦਰ ਦਾ ਨੌਕਰ ਰਹਿਣਾ ਪੈ ਜਾਏ, ਤੂੰ ਕਹਿੰਦਾ ਕਿਸੇ ਤਰੀਕੇ ਨਾਲ ਵੀ ਮਿਲ ਜਾਏ। ਤੇ ਧੰਨ ਗੁਰੂ ਰਾਮਦਾਸ ਨੇ ਬਚਨ ਕਹੇ, ਕਹਿਣ ਲੱਗੇ ਮਾਲਕਾ ਜੇ ਸੁਖ ਦੇਹ ਤਾਂ ਤੁਝੈ ਆਰਾਧੀ,
दुख पी तुझे त्याई ए अंदर दे बिरहा दी तांग है जे सुख दे ता तुझे अरादी दुख पी तुझे त्याई जे भुख दे ता इत ही राजा दुख विच सुख मनाई तन मन काज काज सब अर्पी विच अग्नि आप जलाई पखा फेरी पानी धोवा जो देव है सो खाई पर एक कृपा करी सब कुछ मैं सहलांगा नानक गरीब तय पया द्वारे हर मेल लेवो वड्याई मैनू गरीब नू अपना बना ली। फिर अगले बचन कदी पढ़ो कह लगे अखी काड धरी चरना तल सब धरती फिर मत पाई मालक मैं अपनिया अखां दियां पुतलियां कढ के तेरे चरना विच रख दिया पर जे किते तू चरण रखने चाहे मिट्टी दी थां तेरिया अखां दी अपनिया अखां दी पुतली विच तेरे चरण टिकावा अखी काड धरी चरना तल सब धरती फिर मत पाई जे पास बहा लै ता तुझे अरादी जे मार कढ़े पी त्याई मेरे मालका जे लोक सला है ता तेरी उपमा जे निंदा है ता छोड़ ना जाई मालक जे सिबत करन ता भी तेरी उपमा ते जे को निंदिया करे मैं तेरे दर नू छड़ना नहीं। गुरमुखो थोड़ी जित वजों दिया जे जेड़े हिरदे विच ए तांग पैदा हो जाए ओ समझे ओदे भाग बड़े चंगे ने। मेरे सतगुरु ने ना जदों सुखमनी साहब दे बचन आपां पढ़ने के चार पदार्थ जे को मांगे सात जना की सेवा लागे जे को अपना दुख मिटावे हर हर नाम हृदय सद गावे जे को जन्म मरण ते डरे सात जना की शरणी पर है ओदे अखीर विच मेरे दाते ने एक बचन कहे जे को अपनी शोभा लोरे साध संगे होमे शोरे कह के भी जे तू चाहना चार पदार्थ मंगने ते संगत दी सेवा करी जे तू चाहना के जन्म मरण कटिया जाए ते गुरमुखां दे संगत दी शरण विच आई जे तू चाहना मेरे दुख कटे जान ते साध संगत विच हरी हरी गाई पर चेते रखो ए केवल दुनिया दे पदार्थां दी मंग सी चार पदार्थ मिल जान दुनिया दा सुख मिल जाए दुख कटे जान ते जे कोई जाके कह दाता मैनू कुछ नहीं केवल साईं दे दर्शन चाहिदे ने मेरे साहिब कहिंदे जिस जन को प्रभ दर्द प्यासा नानक ताके बल बल जासा मैं तेरे तो कुर्बान जाना जे तेरे अंदर दर्शना दी प्यास है ते जदों कोई इस तांग नू लै के तुरदे एहो जे सिक्खी दे मंडल विच चमक दे सितारे ने के जेड़े एक एक दे जीवन नू पढ़ने आ ते लगदा कियो जे भागा वाले सन के जिन्ना ने साई दे दर्शना नाल अपने अंदर दे झोले नू अंदर दे भांडे नू भर लिया। पटना साहिब दी धरती ते किते अपनी सुरत लजाओ जिथे मेरा बाला प्रीतम अपने जीवन दे आगमन भी साहिब दा उथे होया ते हजूर ने छे कु साल दे करीब उस पटना साहिब दी धरती ते बैठ अनेकां तरह दे कौतक कीते ने। साहिब धन गुरु गोबिंद सिंह जी जिन्हां लई उदो नाम लई शब्द वरत्या जांदा सी गुरु गोबिंद राय जी ओही पटने दी धरती सी किते छोटे छोटे बच्चियां दी अगवाई करनी जरनैल बन के किते प्रेम विच भिजी कोई राणी दी गोद विच जा के उनू मां कह के बुला लेना किते रहीम बख्श ते करीम बख्श वर्गे नवाबा ने आके झोके नमस्कारा करनिया कदी किसे मलाह ने बेड़ी बनानी ते कहना मात गुजरी नू मां जे तेरे पुत्र दे चरण पहला पै जान ते मेरे जिंदगी दी बेड़ी भी पार हो सकदी। उस दास चाहते ने उथे कुछ कौतक वरताए जेड़ी अर्ज मैं खास करके करनी चाहना के मना तू जुड़ता सही तू साईं दे चरणा विच किते अरदास ता कर अज उसे तख्त ते जाने आ ना ते ओ तख्त जेड़ा जिनू आपां दरबार साहिब पटना साहिब कहने असल विच ओ घर खालस रहे जोड़ी दे जिथे कदी गुरु नानक साहिब दे चरण पए सन उसे घर विच गुरुदेव टिके सन ते खालस रहे जोरे जोरी ने पहले जामे विच कहा सी गुरु नानक साहिब आप कुछ समा टिको ते हजूर ने हस के कहा सी के अज ता कुछ दिन ने कभी समा आवेगा कई साल तेरे घर टेके जावांगे ओही घर ओही स्थान जेड़ा अज साडा तख्त है। साहिब धन गुरु गोबिंद राय
ਜਦੋਂ ਬਾਲਾ ਪ੍ਰੀਤਮ ਇਹੋ ਜਿਹੀ ਖੇਡ ਵਰਤਾਉਂਦੇ ਨੇ ਤੇ ਨਾਲ ਹੀ ਉੱਥੇ ਜਦੋਂ ਜਾਂਦੇ ਹਾਂ ਗੰਗਾ ਬਿਲਕੁਲ ਨੇੜੇ ਵਗਦੀ ਹੈ। ਅੱਜ ਉਹ ਵੀ ਅਸਥਾਨ ਹੈ ਜਿੱਥੇ 6 ਸ਼ਾਸਤਰਾਂ ਦਾ ਗਿਆਤਾ, ਵੇਦਾਂ ਨੂੰ ਸਮਝਣ ਵਾਲਾ, ਪੁਰਾਣਾਂ ਦਾ ਗਿਆਨ ਰੱਖਣ ਵਾਲਾ, ਹਿੰਦੂ ਧਰਮ ਦੇ ਇੱਕ ਇੱਕ ਕਰਮ ਕਾਂਡ ਦੀ ਜਾਣਕਾਰੀ ਰੱਖਣ ਵਾਲਾ ਮਹਾਨ ਵਿਦਵਾਨ ਪੜ੍ਹਦਾ ਸਭ ਕੁਝ, ਸੁਣਾਉਂਦਾ ਸਭ ਕੁਝ, ਲੋਕਾਂ ਦੇ ਕਾਜ ਵੀ ਕਰਦਾ ਪਿਆ, ਪਰ ਅੰਦਰ ਨੂੰ ਉਹ ਸ਼ਾਂਤੀ ਨਹੀਂ, ਅੰਦਰ ਕਿਸੇ ਤੜਪ ਵਿੱਚ, ਅੰਦਰ ਕਿਸੇ ਭਟਕਣਾ ਵਿੱਚ ਪਿਆ। ਤੇ ਅੱਜ ਜਦੋਂ ਕਿਤੇ ਬਾਲਾ ਪ੍ਰੀਤਮ ਦੇ ਦਰਸ਼ਨ ਕਰਦਾ ਤੇ ਮਨ ਨੂੰ ਥੋੜਾ ਜਿਹਾ ਟਿਕਾ ਆ ਜਾਂਦਾ। ਰੋਜ਼ਾਨਾ ਦਰਸ਼ਨ ਕਰ ਲੱਗਾ ਤੇ ਇੱਕ ਦਿਨ ਅੰਦਰੋਂ ਆਵਾਜ਼ ਆਈ, ਹੈ ਤਾਂ ਤੁਸੀਂ ਗੁਰੂ ਨਾਨਕ ਜੀ ਦੀ ਜੋਤ ਦੇ ਮਾਲਕ, ਗੁਰੂ ਤੇਗ ਬਹਾਦਰ ਦੇ ਸਪੁੱਤਰ, ਪਰ ਇੱਕ ਕਿਰਪਾ ਕਰਦੇ ਮੇਰੇ ਦਾਤਾ, ਐਸ ਬ੍ਰਾਹਮਣ ਦੇ ਅੰਦਰ ਨੂੰ ਤ੍ਰਿਪਤ ਕਰਦੇ। ਮੈਂ ਚਾਹੁੰਦਾ ਵਾਂ ਜਦੋਂ ਤੈਨੂੰ ਤੱਕਣਾ ਤੇ ਅੰਦਰ ਨੂੰ ਕੁਝ ਸਕੂਨ ਮਿਲਦਾ ਹੈ, ਤੇ ਅੱਜ ਇੰਨੀ ਕੁ ਕਿਰਪਾ ਕਰ, ਜਿਸ ਰੂਪ ਵਿੱਚ ਮੈਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਤੂੰ ਉਸੇ ਵਾਰੀ ਇੱਕ ਵਾਰੀ ਝਲਕਾਰਾ ਮਾਰ ਦੇ, ਮੇਰੇ ਅੰਦਰ ਦੇ ਸ਼ੰਕੇ ਮਿਟ ਜਾਣ, ਪਰਤ ਕੇ ਮੈਂ ਸਾਰੀ ਜ਼ਿੰਦਗੀ ਕੇਵਲ ਤੇਰੇ ਚਰਨਾਂ ਦਾ ਬਣ ਜਾਵਾਂ। ਅੱਜ ਉਹ ਪੰਡਿਤ ਸ਼ਿਵ ਦੱਤ ਜਦੋਂ ਇਕਾਂਤ ਵਿੱਚ ਬੈਠਾ ਹੈ, ਗੰਗਾ ਦੀਆਂ ਲਹਿਰਾਂ ਦੇ ਕਿਨਾਰੇ ਟਿਕਿਆ, ਤੇ ਕਿਸੇ ਨੇ ਇੱਕੋ ਦਮ ਪਿੱਛੋਂ ਆ ਕੇ ਅੱਖਾਂ ਬੰਦ ਕਰ ਲਈਆਂ ਨੇ, ਜਿਵੇਂ ਬਜ਼ੁਰਗ ਬੈਠੇ

Oh, body, oh, body, oh.

0: रुख को भौ पिछला ही जम नहीं आवे।
1: तू अपने प्यारे अंदर है, प्यारे तेनू याद कर दे, तेरा होट आसरा लेंदे है। तू सर्व व्यापक है, ज्ञान रूप होके साडे सिर ते बैठा है। जिहदे सिर दे उत्ते तेरा हाथ है, वो कोई कोई दुख नहीं उहदे नेड़े आ सकदा। समझ जिहदे कोल है, अकल वाला है जिहड़ा, सोझी वाला, ओहनूं जिंदगी दे औखे सौखे राहां विच तुरना आउंदा है, चलना आउंदा है। सिचुएशन नूं वेखना आउंदा है, हालातां नूं वेखना आउंदा है। फिर सोहणे फैसले लैणे, डिसीजन लैणे आउंदे है। तेरे प्यारे हमेशा चढ़दी कला च रहिंदे है। मखन दी सेजां दा समां आया, ओहदे ते सौण दी वी जाच है। ਤੇ ਜੇ ਹਾਲਾਤ ਏਦਾਂ ਦੇ ਬਣ ਗਏ ਵੀ ਮਖਮਲੀ ਸੇਜਾਂ ਦੀ ਥਾਂ ਤੇ ਕੰਡੇ ਹੋਏ ਹੋਏ ਤੇ ਉਹਨਾਂ ਨੂੰ ਕੰਡਿਆਂ ਤੇ ਵੀ ਚੜ੍ਹਨ ਦੀ ਕਲਾ ਵਿੱਚ ਰਹਿਣ ਦੀ ਜਾ ਆ ਜਿਹੜਾ ਆਪਾਂ ਪੜ੍ਹਨੇ ਆ ਵੀ ਗੁਰਮਿਲ ਚੱਜ ਅਚਾਰ ਸਿੱਖ, ਇਹ ਹੈ ਕਿ ਧਿਆਨ ਲੈ ਕੇ ਜ਼ਿੰਦਗੀ ਦੇ ਜ਼ਿੰਦਗੀ ਨੂੰ ਜਿਉਣਾ। ਹਾਲਾਤ ਬਦਲਣਗੇ, ਸਿਚੁਏਸ਼ਨ ਬਦਲੇਗੀ, ਮੇਰੀ ਜ਼ਿੰਦਗੀ ਦੇ ਹਾਲਾਤ ਹੋਰ ਨੇ, ਤੁਹਾਡੀ ਵੀ ਹੋਰ। ਹਰ ਬੰਦਾ ਵੱਖਰਾ ਹੈ, ਹਰ ਬੰਦੇ ਦਾ ਲਾਈਫ ਸਟਾਈਲ ਵੱਖਰਾ ਹੈ। ਮੇਰਾ ਡਿਸੀਜਨ ਤੇਰਾ ਡਿਸੀਜਨ ਨਹੀਂ ਕਦੇ ਬਣ ਸਕਦਾ, ਤੈਨੂੰ ਤੇਰੇ ਡਿਸੀਜਨ ਲੈਣਾ ਹੈ। ਕਿਉਂਕਿ ਜੇ ਸਿਚੁਏਸ਼ਨ ਅਲੱਗ ਹੈ, ਹਾਲਾਤ ਅਲੱਗ ਨੇ, ਤੇ ਡਿਸੀਜਨ ਵੀ ਅਲੱਗ ਅਲੱਗ ਹੁੰਦੇ ਆ। ਆਪੋ ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣੇ ਆ ਜਾ, ਤਾਂ ਅਸੀਂ ਉਹਨਾਂ ਦੇ ਕੋਲ ਆਏ ਹਾਂ। ਇਹ ਜਿਹੜੇ 35 ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇਹ 35 ਉਹ ਹੈ ਜਿਹਨਾਂ ਨੂੰ ਹਾਲਾਤਾਂ ਨਾਲ ਨਜਿੱਠਣਾ ਆਉਂਦਾ, ਇਹ 35 ਉਹ ਆ ਜਿਹਨਾਂ ਨੂੰ ਸਿਚੁਏਸ਼ਨ ਸਮਝਣੀ ਆਉਂਦੀ ਹੈ, ਇਹ 35 ਉਹ ਆ ਜਿਹਨਾਂ ਦਾ ਨਜ਼ਰੀਆ ਬੜਾ ਕਮਾਲ ਦਾ, ਜ਼ਿੰਦਗੀ ਪ੍ਰਤੀ ਪ੍ਰਤੀ ਨਜ਼ਰੀਆ ਹੈ ਨਾ ਜਿਹੜਾ, ਉਹ ਬਹੁਤ ਕਮਾਲ ਦਾ, ਪੁਆਇੰਟ ਆਫ ਵਿਊ ਬਹੁਤ ਕਮਾਲ ਦਾ। ਇੱਥੋਂ ਅਸੀਂ ਸਿੱਖਣਾ ਹਾਲਾਤਾਂ ਨੂੰ ਸਮਝਣਾ, ਕਿੱਦਾਂ ਆਲੇ ਦੁਆਲੇ ਕੀ ਹੋ ਰਿਹਾ, ਜ਼ਿੰਦਗੀ ਕੀ ਹੋ ਰਿਹਾ। ਬਾਕੀ ਅੱਗੇ ਵੀ ਅਰਜ਼ ਕਰੀ ਦੀ ਹੈ, ਤੂੰ ਚੜ੍ਹਦੀ ਕਲਾ ਵਿੱਚ ਕਿਵੇਂ ਰਹਿਣਾ, ਆਨੰਦ ਪਾਇਆ ਮੇਰੀ ਮਾਏ, ਆਨੰਦ ਚ ਰਹਿਣਾ ਸਤਿਗੁਰੂ ਮੈਂ ਪਾਇਆ, ਸੱਚਾ ਗਿਆਨ ਹੈ, ਚਾਹੇ ਚਾਹੇ ਮਖਮਲੀ ਸੇਜ ਹੋਈ ਉਹ ਵੀ ਠੀਕ ਹੈ, ਕੰਡੇ ਹੋਏ ਹੋਏ ਉਹ ਵੀ ਠੀਕ ਹੈ। ਮਹਿਲ ਵਿੱਚ ਬੜੇ ਆਨੰਦ ਚ ਪਏ ਆ ਉਹ ਵੀ ਠੀਕ ਹੈ, ਤਵੀ ਤੇ ਬਹਿਣਾ ਪੈ ਗਿਆ ਉਹ ਵੀ ਠੀਕ ਹੈ। ਇਹ ਬੜੀ ਕਮਾਲ ਦੀ ਗੱਲ ਹੈ, ਐਡੀ ਫਲੈਕਸੀਬਿਲਟੀ ਹੋਣੀ ਬੜੀ ਔਖੀ ਹੈ। ਬੰਦਾ ਜਿਹੜੀਆਂ ਸਹੂਲਤਾਂ ਚ ਪਾ ਜਾਂਦਾ ਛੱਡ ਹੀ ਨਹੀਂ ਸਕਦਾ। ਅਗਲਾ ਕਹਿੰਦਾ ਇੱਕ ਵਾਰੀ MLA ਬਣਾ ਦਾ, ਹੁਣ ਮੇਰੀ ਕੁਰਸੀ ਨਹੀਂ ਹੋ ਸਕਦਾ। ਤੁਸੀਂ ਛੋਟਾ ਜਿਹਾ ਮਾਫ਼ ਕਰਨਾ, ਕੋਈ ਟੁੱਟਿਆ ਜਿਹਾ ਪ੍ਰਧਾਨ ਬਣਾ ਕੇ ਦੇਖ ਲਓ ਤੁਸੀਂ, ਅਗਲਾ ਪ੍ਰਧਾਨ ਨਹੀਂ ਛੱਡਦਾ। ਛੋਟਾ ਜਿਹਾ ਅਹੁਦਾ ਦੇ ਕੇ ਦੇਖ ਲਓ, ਮਾੜਾ ਜਿਹਾ ਉਹਨੂੰ ਤੁਸੀਂ ਅੱਗੇ ਲਾ ਕੇ ਬਣਾ ਕੇ ਦੇਖ ਲਓ ਮਾੜਾ ਜਿਹਾ। 15 ਬੰਦੇ ਇਕੱਠੇ ਹੋਵੋ, ਤੁਸੀਂ ਕਹਿ ਦੋ 15 ਦਾ ਆਹ ਸਾਡਾ ਆਗੂ ਹੈ, ਮੁੜ ਕੇ ਉਹਨੂੰ ਕਹੋ ਤੂੰ ਪਿੱਛੇ ਹੱਟ, ਹਟਦਾ ਨਹੀਂ ਯਾਰ, ਅੜੀ ਕਰੀ ਕੇ ਬਹਿ ਜਾਂਦਾ। ਪਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਇੰਨਾ ਫਲੈਕਸੀਬਲ ਬਣਾਇਆ ਔਰ ਕਰਕੇ ਵਿਖਾਇਆ, ਕਿੱਥੇ ਮੇਰੇ ਉਹ ਹਾਲਾਤ ਨੇ ਜਿੱਥੇ ਮੈਂ ਮਹਿਲਾਂ ਵਿੱਚ ਬੈਠਾ, ਤੇ ਕਿੱਥੇ ਅੱਜ ਵੇਖੋ ਮੈਂ ਕੰਡਿਆਂ ਤੇ, ਪਰ ਮੇਰੇ ਅੰਦਰ ਕੋਈ ਫਰਕ ਨਹੀਂ ਪਿਆ। ਐਸੀ ਫਲੈਕਸੀਬਿਲਟੀ ਹੈ ਵੀ ਉਦਣ ਵੀ ਬਣੀ ਸੀ ਲੱਗਦੀ ਹੈ। ਇੱਕ ਸਮਾਂ ਉਹ ਹੈ ਜਦੋਂ ਸਾਰਾ ਪਰਿਵਾਰ ਮੇਰੇ ਕੋਲ ਹੈ, ਮੇਰੇ ਬੱਚੇ ਮੇਰੇ ਕੋਲ ਹੈ, ਅੱਜ ਇੱਕ ਸਮਾਂ ਇੱਦਾਂ ਦਾ ਕੋਈ ਵੀ ਮੇਰੇ ਕੋਲ ਨਹੀਂ, ਪਰ ਮੇਰੇ 'ਚ ਕੋਈ ਫਰਕ ਨਹੀਂ। ਉਹ ਖੇੜਾ ਉਦਣ ਵੀ ਉਹ ਮੇਰੇ ਕੋਲ ਸੀ, ਅੱਜ ਵੀ ਮੇਰੇ ਕੋਲ, ਇਹ ਹੈ ਗੁਰੂ ਗੋਬਿੰਦ ਸਿੰਘ, ਤਾਂ ਹੈ ਗੁਰੂ ਗੋਬਿੰਦ ਸਿੰਘ। ਇਹ ਫੈਸਲੇ ਲੈਣੇ ਸੌਖੇ ਪਏ, جدو اگلے تکا کرتے ہیں پھر چیخا مارتے نہیں سکتے ہائے سارا تھکا ہو گیا ہائے سارا تھکا ہو گیا بھائی جی کچھ کرنا ہے تھکے بھی آن گئے پرابلم آنی فیس کرنا سکھا جی کوئی چینج کرنا ہے کرانتی لیا پھر بدلاو لیا پھر پنگے پہن گئے پھر دل دماغ بڑے رکھتے ہیں ہوں بندہ کبھی میں تو ویاہ سادہ جہا کرا مڑ کے پٹ سے آپ پا لے میرے تو سارے رشتے دار رس کے ہوں کیوں پٹنا پھر تو رسن گئی جدو تیصلہ ہی ادا لیا پھر کیمرے ہونے کیمرے جی پنگے وڈے لینے ہیں تو سٹا بھی وڈی گھنٹی کا لکھانیا پہن گیا نا پھر چلنیا پہ جانا کر کے یہ گل سمجھ والی ہے زندگی دے ہر مسئلے نو سمجھنا ہر چیز نو سمجھنا اور ایسا نظریہ ہونا چاہیے کہ ہر فیصلہ ودیا ہوا اتو تیرے گیان کا پتا لگا میرے والا میں کاپی پیسٹ کر دیا میرے حالات ہو رہے تیرے حالات ہو رہے تیرا تیرا ڈسیزن نہ نکلے تیرے دماغ تیرے دماغ تیرا برین کام کر تینو چلا تا میرے گرو صاحب کہندے ہے بھی انے نہیں چھڈنے بندے تو اپنی ہاتھاں دے والا تسی یہ نہ کہو بھی مینوں پوچھ کے چلو ساڈے بندے اج تک یہی کہندے رہے ہیں بھی مینوں پوچھ کے چل جہے گرو صاحب تو پہلے جن بھی پیر پیغمبر اوتار آئے ہیں انہوں نے آخیا سدھانت دو سارے گرو صاحب کہتے سدھانت کیوں دو نظریہ دے دو سدھانت کے خلاف سے گھر لے گا ادا سمجھ لو پہلے جن بھی آئے ہیں ٹائم تو ٹائم راہ دستے رہے ہیں نیترہین کہتے ہیں سجے کو مڑ جا نیترہین سجے کو مڑ جا نیترہین کہتے کھبے کو مڑ جا وہ کھبے کو مڑ جا سارے گرو صاحب کہتے اکھیں دے دو اگلا اکھی ویل کے راہ بکری جائے تھوڑے سے ڈپینڈ کیوں ہو نیترہین راہ دستا تیرے سے ڈپینڈ کیوں ہو اگلے کو اکھا دے دو اگلا اپنے راہ آپ بنا لو اپنا راہ اپنے گرو گرنتھ صاحب سانو نظریہ دے دے نظر دے دے چانن دے دے کہ تم اپنی زندگی اپنے دے سدا کا جا سدا ٹائم تے بھی کٹنے پے جاندے کئی بار ہو سکتا سچ بولنا پوے تے معاف کرنا ہو سکتا کئی بار غنی خان نبی خان وانگو بولو بولو بھائی جھوٹ بولنا پوے ہے گرو گوبند سنگھ نے پر کی کہتے نال میرے کون ہے اس کا پیر سچ ہے کہ جھوٹ ہے جھوٹ ہے پر جی وہ کن کے پھوک مارتا ہوگی سچ ہی بولنا پھر تو فس کے حالات مطابق ٹائم سے اگلے نے فیصلہ لے لیا پھر تو گنگو معاف کرنا کون جا سچ بولتا بھی صاحب جاتے میرے گھر میں پر گنگو تو معاف کیتا نہیں جا سکتا پاویں سچ ہی بولتا بس یہ نقطیاں نو کتے دماغ وچ لے آؤ سمجھ جائیے نا جی جی پلے پہ جانا بھی زندگی جیون دا راہ ملے اتھے تیرے گیان دا پتا لگدا اتھے تیری سمجھ دا پتا لگدا اپنی زندگی دے ڈیسیژن کتنا دے لے اور وہ ڈسیزن لے کے پھر خوش رہنا چڑھتی گلا چ رہنا ਇੱਦਾਂ ਰੱਖਿਓ ਜੇ ਫੈਸਲੇ ਲਾਓਗੇ ਗਲਤ ਵੀ ਹੋਣਗੇ, ਵਿੱਚੋਂ ਕੁਝ ਫੈਸਲੇ ਗਲਤ ਹੋਣਗੇ, ਉਹਨਾਂ ਨੂੰ ਬਦਲਣ ਦੀ ਹਿੰਮਤ ਵੀ ਰੱਖਿਓ। ਇਹ ਨਹੀਂ ਹੁੰਦਾ ਵੀ ਹਰ ਬੰਦਾ ਸਹੀ ਫੈਸਲੇ ਹੀ ਲੈਂਦਾ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਜਿਹੜਾ ਗਲਤੀਆਂ ਨਹੀਂ ਕਰਦਾ ਵਿਕਾਸ ਵੀ ਨਹੀਂ ਕਰਦਾ। ਉਹ ਜਿਸ ਬੰਦੇ ਨੇ ਕਦੇ ਜ਼ਿੰਦਗੀ 'ਚ ਗਲਤੀ ਕੋਈ ਨਹੀਂ ਕੀਤੀ, ਇਹਦਾ ਮਤਲਬ ਉਸ ਬੰਦੇ ਦੀ ਤਰੱਕੀ ਵੀ ਨਹੀਂ ਹੋ ਸਕਦੀ। ਗਲਤੀਆਂ ਤੇ ਵਿਕਾਸ ਇਕੱਠਾ ਹੀ ਹੈ, ਗਲਤੀਆਂ ਵੀ ਹੋਣਗੀਆਂ ਜ਼ਿੰਦਗੀ 'ਚ, ਪਰ ਹਿੰਮਤ ਰੱਖੋ ਗਲਤੀਆਂ ਨੂੰ ਬਦਲ ਕੇ ਸੁਧਾਰਨ ਦੀ, ਉਹ ਗਲਤੀਆਂ ਨੂੰ ਸੁਧਾਰਨ ਦੀ, ਗਲਤੀਆਂ ਮੰਨਣ ਦੀ ਹਿੰਮਤ ਰੱਖੋ। ਸਭ ਤੋਂ ਵੱਡੀ ਗੱਲ ਹੈ ਫੈਸਲੇ ਲੈਣ ਦੀ ਹਿੰਮਤ ਰੱਖੋ, ਆਪੋ ਆਪਣੀ ਜ਼ਿੰਦਗੀ ਦੇ ਡਿਸੀਜਨ ਲੈਣੇ ਸਿੱਖੋ, ਫੈਸਲੇ ਲੈਣੇ ਸਿੱਖੋ, ਤੇ ਜੇ ਗਲਤੀਆਂ ਹੋਣਗੀਆਂ ਉਹਨੂੰ ਸੁਧਾਰਨ ਦੀ ਹਿੰਮਤ ਰੱਖੋ, ਬਦਲਾ। ਕੋਈ ਬੰਦਾ ਦੁਨੀਆਂ 'ਚ ਐਸਾ ਨਹੀਂ ਜਿਹੜਾ ਗਲਤੀ ਨਾ ਕਰੇ, ਕਰ ਜਾਂਦਾ ਗਲਤੀ, ਪਰ ਹਿੰਮਤ ਰੱਖਣਾ, ਨਵੇਂ ਤੋਂ ਨਵਾਂ ਰਾਹ ਮਿਲ ਜਾਂਦਾ। ਆਪਣੇ ਤੇ ਨੈਵੀਗੇਸ਼ਨ ਸਿਸਟਮ ਹੈ ਨਹੀਂ ਬਹੁਤਾ, ਇੰਡੀਆ 'ਚ ਤੇ ਹੈ ਨਹੀਂ, ਵਿਦੇਸ਼ਾਂ ਦੇ ਵਿੱਚ ਨੈਵੀਗੇਸ਼ਨ ਸਿਸਟਮ ਬੜਾ ਕਮਾਲ ਦਾ ਹੈ। ਜਿਹਦੇ ਘਰ ਜਾਣਾ ਹੁੰਦਾ ਅਗਲਾ ਉਹਦੇ ਵਿੱਚ ਭਰ ਲੈਂਦਾ, ਐਡਰੈਸ ਪਾ ਦਿੰਦਾ, ਤੇ ਉਹ ਨੈਵੀਗੇਸ਼ਨ ਸਿਸਟਮ ਹੈ ਜਿਹੜਾ ਉਹਨਾਂ ਨੂੰ ਉਹ ਅਗਲੇ ਦੇ ਐਡਰੈਸ ਦੇ ਉੱਤੇ ਪਤੇ 'ਤੇ ਪਹੁੰਚਾ ਦਿੰਦਾ। ਤੇ ਜਿਹੜਾ ਨੈਵੀਗੇਸ਼ਨ ਸਿਸਟਮ ਹੈ ਸਾਡਾ ਦਿਮਾਗ ਇੱਦਾਂ ਹੀ ਕੰਮ ਕਰਦਾ ਹੈ, ਜੇ ਨੈਵੀਗੇਸ਼ਨ ਸਿਸਟਮ ਦੇ ਵਿੱਚ ਆਪਾਂ ਪਾ ਲਿਆ ਕਿਸੇ ਦੇ ਘਰ ਦਾ ਐਡਰੈਸ, ਤੇ ਜੇ ਬੰਦਾ ਭੁਲੇਖੇ ਨਾਲ ਅੱਗੇ ਲੰਘ ਜਾਏ, ਮੁੜਨਾ ਹੋਵੇ ਸੱਜੇ ਤੇ ਮੁੜੇ ਨਾਲ ਅੱਗੇ ਲੰਘ ਜਾਏ, ਤੇ ਉਹ ਫਿਰ ਨਾਲ ਦੀ ਨਾਲ ਹੀ ਨਵਾਂ ਰਾਹ ਵਿਖਾ ਦਿੰਦਾ, ਜੇ ਏਦਾਂ ਨਹੀਂ ਤੇ ਫਿਰ ਇੱਧਰ ਨੂੰ ਗੱਲ ਪੈ, ਅੱਗੋਂ ਵੀ ਰਾਹ ਇੱਕ ਜਾਂਦਾ। ਨੈਵੀਗੇਸ਼ਨ ਸਿਸਟਮ ਨਾਲ ਦੀ ਨਾਲ ਨਵੇਂ ਰਾਹ ਵਿਖਾਉਣ ਲੱਗ ਜਾਂਦਾ। ਸਾਡਾ ਦਿਮਾਗ ਵੀ ਉੱਦਾਂ ਹੀ ਹੈ, ਜਦੋਂ ਗਲਤੀ ਹੋ ਜਾਂਦੀ ਹੈ ਫਿਰ ਨਾਲ ਹੀ ਨਵੇਂ ਨਹੀਂ ਵਿਖਾਉਂਦਾ, ਜੇ ਤੁਰਨਾ ਚਾਹੁੰਦਾ ਤੈਨੂੰ ਨਵੇਂ ਰਾਹ ਵਿਖਾਊ। ਇੱਥੇ ਗਲਤੀ ਹੋ ਗਈ ਕੋਈ ਨਹੀਂ, ਹੁਣ ਇਹਨੂੰ ਸੁਧਾਰ ਕੇ ਏਦਾਂ ਵੀ ਹੋ ਸਕਦਾ। ਜੇ ਹਾਲਾਤਾਂ ਵਿੱਚ ਕੰਡੇ ਆ ਰਹੇ, ਪਰ ਕੰਡਿਆਂ ਤੇ ਵੀ ਚੜ੍ਹਦੀ ਕਲਾ 'ਚ ਰਹਿਣ ਦੀ ਯਾਦ ਸਿਖਾ ਸਕਦਾ। ਇਹ ਹੈ ਜਿਸ ਦੇ ਸਿਰ ਉੱਪਰ ਤੋਸਪਾ, ਇਹ ਹੈ ਸਾਡਾ, ਇਹ ਹੈ ਸਮਝ, ਇਹ ਗਿਆਨ ਜਿਹੜਾ ਸਾਡੇ ਕੋਲ ਬੜਾ ਜ਼ਰੂਰੀ ਹੋਣਾ ਚਾਹੀਦਾ, ਸਮਝ ਹੋਣੀ ਚਾਹੀਦੀ। ਤਾਂ ਕਰਕੇ ਇਹ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਹੈ, ਸਮਝ ਲੈ ਕੇ ਗਿਆਨ ਲੈ ਕੇ ਚੱਲੀਏ। ਲੋਕਾਂ ਬੜੇ ਧੂਫਾਂ ਵਾਲ ਵਾਲ ਥੱਕ ਗਏ, ਜੋਤਾਂ ਬੜੀਆਂ ਬਲਦੀਆਂ, ਬੜੇ ਖੰਡ ਪਾਠ ਕਰਾਏ, ਬੜੇ ਲੰਗਰ ਲਾਏ, ਬੜੇ ਰੁਮਾਲੇ ਚੜਾਏ, ਬੜੀਆਂ ਡੇਗਾਂ, ਸਭ ਕੁਛ ਬੜਾ ਕੁਛ ਕੀਤਾ, ਪਰ ਗਿਆਨ ਦਾ ਦੀਵਾ ਨਾ ਬਾਲ ਸਕਿਆ। ਤੇ ਦੀਵਾ ਬੜਾ ਹੈ, ਅੰਧੇਰਾ ਜਾਏਗਾ, ਵੇਦ ਪਾਠ ਮਤ ਪਾਪਾਂ ਖਾਏ। ਦੀਵਾ ਗਿਆਨ ਦਾ ਬਲਣਾ ਸੀ ਤਾਂ ਹੀ ਹਨੇਰਾ ਦੂਰ ਹੋਣਾ ਸੀ, ਦੀਵਾ ਬਾਲਿਆ ਕੋਈ ਨਹੀਂ, ਹਨੇਰਾ ਕਿੱਥੋਂ ਦੂਰ ਹੋਣਾ ਸੀ। ਤੇ ਆਓ ਮੇਰੇ ਗੁਰੂ ਸਾਹਿਬ ਕਹਿੰਦੇ ਨੇ, ਮੈਂ ਜਿਹੜੀ ਜੋਤ ਬਾਲੀ ਹੈ ਨਾ, ਉਹ ਹੈ ਗਿਆਨ। ਸਮਝ, ਮੈਂ ਆਪਣੀ ਜ਼ਿੰਦਗੀ 'ਚ ਦੀਵਾ ਬਾਲ ਲਿਆ, ਤੇ ਤੁਸੀਂ ਵੀ ਬਾਲੋ। ਆਓ ਸਾਰੇ ਬਾਲੀ ਆਪਣੀ ਜ਼ਿੰਦਗੀ ਵਿੱਚ ਚਾਨਣ ਕਰੀਏ। ਸਰਨਾ ਨੀ ਇਹਦੇ ਬਿਨਾਂ ਹਨੇਰੇ 'ਚ, ਜਿੰਨੇ ਹਨੇਰੇ 'ਚ ਫਿਰਦੇ ਆ ਉੱਥੇ ਬੜੇ ਹੈ, ਮਰਨ ਨੂੰ ਕਾਲੇ ਹੈ ਜੀ ਅੱਜ ਕੱਲ੍ਹ, ਤੇ ਕਈਆਂ ਨੂੰ ਵੇਖੀਦਾ, ਤਰ੍ਹਾਂ ਤਰ੍ਹਾਂ ਦੇ ਮਿਲਦੇ ਆ ਬੰਦੇ, ਜੀ ਕਰਦਾ ਮਰ ਜਾਂ ਅੱਕੇ ਪਏ ਹੈ, ਹੈਰਾਨੀ ਹੁੰਦੀ ਹੈ ਘਰ ਵਾਲੀ ਵੀ, ਬੜੀ ਸੋਹਣੀ ਸੁਨੱਖੀ ਹੈ, ਬੱਚੇ ਵੀ ਹੈ, ਦੋ ਬੜੇ ਪਿਆਰੇ ਪਿਆਰੇ ਬੱਚੇ ਵੀ ਹੈ, ਘਰ ਬਾਰ ਵੀ ਚੰਗਾ ਹੈ, ਪਰ ਜਦੋਂ ਉਹਨੂੰ ਗੱਲ ਕਰੋ ਬਸ ਜੀ ਕੁਝ ਖਾ ਕੇ ਮਰ ਜਾਂ, ਗੁਜ਼ਾਰਾ ਵੀ ਸੋਹਣਾ ਚੱਲਦਾ, ਪਰ ਹੈ ਪ੍ਰੋਬਲਮ ਕਾਹਦੀ, ਘਾਟ ਕਾਹਦੀ ਹੈ, ਦੀਵਾ ਨਹੀਂ ਬਾਲਿਆ, ਅਕਲ ਹੈ। ਸਮਝ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਦਿਨ ਬਾਜੀ ਹਾਰ, ਉਹ ਬਾਜੀ ਹਾਰਨੀ ਕਿਉਂਕਿ ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਤੇ ਛੱਡਣ ਵਾਲਿਆਂ। ਗਿਆਨ ਨਾਲ ਬੰਦਾ ਜਿੱਤਣਾ ਸੀ ਨਾ ਜ਼ਿੰਦਗੀ ਦੀ ਬਾਜੀ, ਤੇ ਬੰਦਾ ਹਿੰਮਤ ਗਿਆਨ ਨਾਲ ਜਿੱਤਦਾ, ਅਕਲ ਨਾਲ ਜਿੱਤਦਾ, ਸਮਝ ਨਾਲ ਜਿੱਤਦਾ, ਤੇ ਗਿਆਨ ਵਾਲਾ ਤੇ ਪਾਸਾ ਹੀ ਕਈ ਬੰਦ ਕੀਤਾ ਪਿਆ। ਅਜਿਹਿਆਂ ਨੂੰ ਹੁਣ ਵਿਹਲ ਮਿਲਣੀ ਹੈ, ਥੋੜਾ ਖੋਜ ਕਰ ਲੈਣਗੇ ਵੀ ਹਿਊਮਨ ਸਾਈਕੀ ਤੇ ਦਿਮਾਗ ਪੜ੍ਹ ਲੈਣਗੇ ਕਿਤੇ ਵੀ ਬੰਦਾ ਦਾ ਦਿਮਾਗ ਕਿੱਦਾਂ ਕੰਮ ਕਰਦਾ, ਸੁਭਾਅ ਕਿੱਦਾਂ ਕੰਮ ਕਰਦਾ, ਗੋਰਿਆਂ ਦਾ ਸੁਭਾਅ ਕਿੱਦਾਂ ਹੈ, ਹਿੰਦੂ ਕਮਿਊਨਿਟੀ ਦਾ ਸੁਭਾਅ ਕਿੱਦਾਂ ਹੈ, ਸਿੱਖ ਸਾਈਕੀ ਕਿੱਦਾਂ ਦੀ ਹੈ, ਕਾਲਿਆਂ ਦਾ ਕਾਲਿਆਂ ਦੀ ਸਾਈਕੀ ਕਿੱਦਾਂ ਦੀ ਹੈ, ਜਿਹੜੇ ਬੰਦੇ ਰਾਜ ਕਰਦੇ ਉਹਨਾਂ ਦੀ ਸਾਈਕੀ ਕਿੱਦਾਂ ਦੀ ਹੁੰਦੀ ਹੈ, ਵੱਡੇ ਵੱਡੇ ਲੀਡਰ ਜਿਹੜੇ ਆ ਕਿੱਦਾਂ ਸੋਚਦੇ ਆ, ਕਦੇ ਕਿਤਾਬਾਂ ਪੜ੍ਹਦੇ ਆ ਅਸੀਂ ਇਹਨਾਂ ਦੀ, ਤੇ ਸੁਭਾਅ ਹੀ ਕੋਈ ਨਹੀਂ, ਸਾਨੂੰ ਆਦਤ ਹੀ ਕੋਈ ਨਹੀਂ, ਚਾਨਣ ਹੋਵੇ ਜਿੰਨੇ ਵੀ ਦੀਵਾ ਬਾਲਣ ਵਾਲੇ ਪਾਸੇ ਤੁਰਦਾ ਕਿਹੜਾ, ਇੱਥੇ ਸ਼ੌਂਕ ਹੀ ਨਹੀਂ ਕੋਈ। ਹੁਣ ਆ ਵਿਆਹਾਂ ਦਾ ਸੀਜ਼ਨ ਚੱਲਣਾ, ਚੱਲ ਹੀ ਰਿਹਾ ਅੱਜ ਕੱਲ੍ਹ, ਇਹਦਾ ਵਿਆਹ ਖਾਇਆ, ਇੱਥੇ ਜਾਇਆ, ਇੱਥੇ ਜਾਇਆ, ਇੱਥੇ ਜਾਇਆ, ਤੇ ਗੋਰਿਆਂ ਨੂੰ ਕਈ ਵਾਰੀ ਵੇਖ ਵੀ ਰਹਿ, ਇੱਥੋਂ ਕਈ ਵਾਰੀ ਦਿੱਲੀ ਤੋਂ ਜਹਾਜ਼ ਚੜੀ ਰਹਿ ਤੇ ਅਮਰੀਕਾ ਤੱਕ ਕਿਤਾਬ ਹੀ ਪੜ੍ਹਦੇ ਜਾਂਦੇ, ਅਮਰੀਕਾ ਤੱਕ 12 ਘੰਟੇ ਦੀ ਫਲਾਈਟ ਵਿੱਚ ਮੈਂ ਬੰਦਾ ਪੜ੍ਹਦਾ ਵੇਖਿਆ, ਇੱਥੋਂ ਪੜ੍ਹਨ ਲੱਗਿਆ ਉੱਥੇ ਤੱਕ ਪੜ੍ਹੀ ਗਿਆ, ਤੇ ਮੈਨੂੰ ਲੱਗਦਾ ਉਹਨੇ ਸਾਰੀ ਕਿਤਾਬ ਉੱਥੇ ਤੱਕ ਜਾਂਦਿਆਂ ਪੜ੍ਹਦੀ ਹੋਣੀ। ਮੈਂ 2 ਵਾਰੀ ਸੌ ਲਿਆ ਵੇਖਿਆ, ਤੇ ਮੈਂ ਉੱਠ ਕੇ ਵੇਖਿਆ ਕਰਾਂ ਉਹ ਬੈਠਾ ਪੜ੍ਹਦਾ ਹੀ ਸੀ, ਨਾਲ ਬੈਠਾ ਮੇਰੀ ਜ਼ਿੰਦਗੀ, ਇੰਨਾ ਪੜ੍ਹਦੇ ਆ ਬੰਦੇ। ਬੱਚੇ ਦਾ ਸੁਭਾਅ ਕਿਵੇਂ ਕੰਮ ਕਰਦਾ, ਕਿਵੇਂ ਕਿਵੇਂ ਸਾਈਕੀ ਕਿੱਦਾਂ ਦੀ ਹੈ, ਕੀ ਹੋਣਾ ਚਾਹੀਦਾ, ਸਾਡੇ ਤੇ ਸੌਂਕ ਹੀ ਨਹੀਂ ਕੋਈ। ਮਰ ਜੋ ਮਾਰ ਜੋ, ਖੂਨ ਖਰਾਬਾ ਫੜਕਾਂ ਜੀ, ਇੱਜਤਾਂ ਜੀ, ਇੱਥੇ ਖੜੇ ਸਾਰੇ ਅਣਖ ਦੇ ਵੀ ਅਰਥ ਸਮਝੋ ਕਿ ਆਪਾਂ ਹੀ ਅਣਖ ਨੇ, ਜਿਹੜੇ ਬੰਦੇ ਅਣਖੀ ਹੁੰਦੇ ਆ, ਆਪਣੀਆਂ ਕੰਟਰੀਆਂ ਬਣਾ ਕੇ ਬੈਠੇ ਆ, ਆਪਣੇ ਰਾਜ ਲੈ ਕੇ ਬੈਠੇ ਆ, ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਆ, ਅਣਖਾਂ ਸਾਰਿਆਂ ਚ ਹੁੰਦੀਆਂ, ਪਰ ਫੜਕਾਂ ਨਾਲ ਅਣਖਾਂ ਦਾ ਪਤਾ ਨਹੀਂ ਲੱਗਦਾ, ਕਈ ਅੰਦਰ ਰੱਖਦੇ ਆ ਤੇ ਅਣਖਾਂ ਤਰੀਕੇ ਨਾਲ ਕਰਦੇ, ਸਰ ਦਿਮਾਗੀ ਹੈ, ਸੋਚ ਉਹ ਕਰਦੇ, ਅਣਖਾਂ ਹੁੰਦੀਆਂ, ਜਜ਼ਬਾਤ ਹੁੰਦੇ ਆ, ਤਾਂ ਕਰਕੇ ਕਮੀਆਂ ਜਿਹੜੀ ਹੈ, ਜਿਹੜੀ ਘਾਟ ਹੈ ਸਾਡੇ ਵਿੱਚ, ਉਹ ਹੈ ਸਮਝ ਦੀ, ਗਿਆਨ। ਇਹ ਟੌਪਿਕ ਨੂੰ ਫਿਰ ਗੱਲ ਕਰਦੇ ਹਾਂ, ਚਲੋ ਆਓ ਆਓ, ਪਹਿਲਾਂ ਸ਼ਬਦ ਫੜਾ ਮੇਰੇ ਸਿਰ ਤੇ ਫਾਸ਼ਾ।

ਦੁਖੀ ਹਨ ਤੇ ਦੁੱਖ ਦੇ ਦੂਰ ਹਨ। ਇਹਨੂੰ ਸਮਝਦੇ ਹਾਂ ਕਿ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰ ਨਾਲ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹੋ। ਠੰਡ ਦਾ ਸਮਾਂ ਹੋ ਗਿਆ, ਦਸੰਬਰ ਦਾ ਜਿਹੜਾ ਵੀ ਮੰਥਲੀ ਪ੍ਰੋਗਰਾਮ ਹੁੰਦਾ ਹੈ ਆਪਾਂ ਦਿਨ ਦਾ ਕਰੀਦਾ। ਪਹਿਲਾਂ ਦਸੰਬਰ ਦੇ ਮਹੀਨੇ ਦਾ ਦੀਵਾਨ ਜਿਹੜਾ ਹੁੰਦਾ ਦੁਪਹਿਰ ਦਾ ਕਰੀਦਾ, ਪਰ ਇਸ ਵਾਰੀ ਰਾਤ ਦਾ ਹੀ ਹੈ ਕਿਉਂਕਿ ਰਾਤ ਦੇ ਦੀਵਾਨ ਵਿੱਚ ਥੋੜ੍ਹਾ ਜਿਹਾ ਥਕਾ ਜ਼ਿਆਦਾ ਹੁੰਦਾ। ਸੋ ਕਈ 10-15 ਮਿੰਟ ਤੋਂ ਹੀ ਚੱਲ ਕੇ ਆਏ ਹੈ, ਪਰ ਕਈ ਵੀਰ ਇੱਦਾਂ ਦੇ ਹੈ ਜਿਹੜੇ 5-5 ਘੰਟਿਆਂ ਦਾ ਸਫ਼ਰ ਕਰਕੇ ਆਏ, ਜਿਹੜੇ ਆ ਤਰਨ ਤਾਰਨ ਅੰਮ੍ਰਿਤਸਰ ਦੇ ਵੀਰ ਏਰੀਏ ਦੇ ਬੈਠੇ ਹੈ, ਗੁਰਦਾਸਪੁਰ ਦੇ ਸਿੰਘ ਬੈਠੇ ਆ ਵਿੱਚ, ਕਿੰਨੀ ਦੂਰ ਪੈ ਜਾਂਦਾ। ਦਿੱਲੀ ਤੋਂ ਕਈ ਆਉਂਦੇ ਪੱਕਾ, ਜਿਨ੍ਹਾਂ ਦਾ ਦਿਮਾਗ ਹੁੰਦਾ ਵੀ ਅਸੀਂ ਹਾਜ਼ਰੀ ਪਰ ਨਹੀਂ ਭਰਨੀ। ਔਰ ਅੱਜ ਦੇ ਨਹੀਂ ਆ ਰਹੇ, ਕਈ ਪਿਛਲੇ 16-17 ਸਾਲਾਂ ਤੋਂ ਜਿਨ੍ਹਾਂ ਨੇ ਕਦੀ ਨਾਗਾ ਨਹੀਂ ਪਾਇਆ, ਉਦੋਂ ਵੀ ਨਾਲ ਹੀ ਸੀ, ਅੱਜ ਵੀ ਨਾਲ। ਉਦੋਂ ਜੋ ਸੁਣਾਈ ਦਾ ਸੀ ਉਦੋਂ ਵੀ ਸੁਣਦੇ ਸੀ, ਜੋ ਅੱਜ ਸੁਣਾਈ ਦਾ ਅੱਜ ਵੀ ਸੁਣਦੇ। ਨਾਲ ਨਾਲ ਆਪਣੇ ਆਪ ਨੂੰ ਬਦਲਿਆ, ਆਪਣੇ ਆਪ ਨੂੰ ਚੇਂਜ ਕੀਤਾ। ਜਿੱਧਰ ਜਿੱਧਰ ਮੈਂ ਗਿਆ ਮਗਰ ਮਗਰ ਨਾਲ ਨਾਲ ਤੁਰੇ, ਬਰਾਬਰ ਭੱਜੇ। ਸਵਾਦ ਹੀ ਤਾਂ ਹੁੰਦਾ ਬਰਾਬਰ ਭੱਜੋ, ਕਈ ਰੁਕ ਜਾਂਦੇ, ਪਿੱਛੇ ਹੀ ਖੜ ਜਾਂਦੇ, ਹਿਪਨੋਟਾਈਜ਼ ਹੋ ਜਾਂਦੇ, ਖਲੋਣਾ ਨਹੀਂ ਤੁਰੇ ਜਾਣਾ। ਜੇ ਖੜ ਗਏ ਬਸ ਇਸੇ ਨੂੰ ਤੇ ਪਿੰਗਲੇ ਹੋਣਾ ਕਹਿੰਦੇ ਆ। ਕਈ ਬੰਦੇ ਇੱਥੇ ਕੁ ਤੱਕ ਵੀ ਠੀਕ ਹੈ, ਜਿੰਨੀ ਗੱਲ ਸਮਝ ਆਈ ਜਾਂਦੀ ਇੱਥੇ ਕੁ ਤੱਕ ਠੀਕ ਹੈ, ਹੋਰ ਇੱਥੇ ਕੁ ਤੱਕ ਵੀ ਠੀਕ ਹੈ, ਇੱਥੇ ਕੁ ਤੱਕ ਵੀ ਠੀਕ ਹੈ, ਪਰ ਜਦੋਂ ਫਿਰ ਉਹਨਾਂ ਦੇ ਹਿਸਾਬ ਤੋਂ ਨਿਕਲਦੀ ਹੈ ਫਿਰ ਖਿਲ ਜਾਂਦਾ ਕੰਮ। ਹਿਪਨੋਟਾਈਜ਼ ਹੋ ਜਾਣਾ, ਖੜ ਜਾਣਾ, ਇੱਥੇ ਕੁ ਤੱਕ ਮੈਂ ਸੋਚਦਾ ਬਸ ਇੰਨਾ ਕੁ ਠੀਕ ਹੈ, ਨਹੀਂ। ਓਪਨ ਮਾਈਂਡ ਰੱਖੋ, ਜਰਾ ਦੇਖੋ, ਦਿਮਾਗ ਨੂੰ ਖੁੱਲ੍ਹਾ ਰੱਖ ਕੇ ਸੋਚੋ। ਕੋਈ ਵੀ ਮਨੌਤ ਹੈ ਜਿਹੜੀ, ਉਹਨੂੰ ਆਪਣੇ ਆਪ ਤੇ ਹਾਵੀ ਨਾ ਹੋਣ ਦਿਓ। ਖੁੱਲ੍ਹੇ ਦਿਮਾਗ ਨਾਲ ਹਰ ਗੱਲ ਨੂੰ ਸੋਚੋ, ਵਿਚਾਰੋ, ਸਮਝੋ ਕਿਉਂ ਹੈ ਇੱਦਾਂ, ਆਹ ਗੱਲ ਕਹੀ ਹੈ ਕਿਉਂ ਕਹੀ ਹੈ, ਕਿੰਨਾ ਟਾਈਮ ਲੱਗਦਾ ਸਮਝਣ ਤੇ। ਕਈ ਵਾਰੀ ਕਈ ਗੱਲਾਂ ਨੂੰ ਸਮਝਣ ਤੇ ਕਈ ਬੰਦਿਆਂ ਨੂੰ 6 ਮਿੰਟ ਲੱਗਦੇ ਹੈ ਤੇ ਕਈਆਂ ਨੂੰ 6-6 ਮਹੀਨੇ ਲੱਗ ਜਾਂਦੇ ਹੈ। ਦਿਮਾਗ ਉਹਨਾਂ ਦਾ ਇਹੋ ਜਿਹਾ ਹੁੰਦਾ ਕਿ 6 ਮਹੀਨਿਆਂ ਬਾਅਦ ਗੱਲ ਪਕੜ ਜਾਂਦੀ, ਪਰ ਕਈ 6 ਮਿੰਟ 'ਚ ਸਮਝ ਜਾਂਦੇ ਹੈ, ਤੇ ਕਈ ਇਹੋ ਜਿਹੇ ਵੀ ਤੁਹਾਡੇ 'ਚ ਹੈ ਗੱਲ ਮੇਰੇ ਅੰਦਰ ਹੀ ਉਹ ਪਹਿਲੇ ਸਮਝ ਜਾਂਦੇ ਹੈ। ਕਈ ਇੰਨੇ ਤੇਜ਼ ਹੈ ਕਿ ਮੈਂ ਕੀਤੀ ਨਹੀਂ ਗੱਲ, ਉਹ ਸਮਝ ਗਏ, ਇੰਨੇ ਦਿਮਾਗ ਤੇਜ਼ ਹੈ ਕਈਆਂ ਦੇ। ਪਰ ਜਿਹੜੇ ਬੰਦੇ ਆਪਣੇ ਆਪ ਨੂੰ ਇਮਾਨਦਾਰੀ ਦੇ ਨਾਲ ਤੁਰੇ ਜਾਂਦੇ ਆ, ਚੱਲੀ ਜਾਂਦੇ ਆ, ਸਮਝੀ ਜਾਂਦੇ ਆ, ਉਹ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚਦੇ ਜ਼ਰੂਰ ਹੈ। ਸੋ ਇਸ ਕਰਕੇ ਕਈ ਵੀਰ ਐਸੇ ਵੀ ਨੇ ਜਿਹੜੇ 6-6 ਘੰਟਿਆਂ ਦਾ ਸਫ਼ਰ ਕਰਕੇ ਵੀ ਦੀਵਾਨ ਵਿੱਚ ਆਉਂਦੇ ਆ। ਜੰਮੂ ਦੀ ਸੰਗਤ ਇੱਥੇ ਆਉਂਦੀ ਹੈ, ਕਿੰਨਾ ਲੰਬਾ ਸਫ਼ਰ 8 ਘੰਟੇ ਵੀ ਲੱਗ ਜਾਂਦਾ, ਠੰਡ ਦਾ ਸਮਾਂ ਵੀ ਹੁੰਦਾ ਹੈ, ਪਰ ਪਿਆਰ ਨਾਲ ਬੈਠੇ ਹੋ ਤੇ ਲਓ ਹੁਣ ਆਪਾਂ ਜਿਹੜੀ ਗੱਲ ਕਰਦੇ ਹਾਂ, ਬਾਣੀ ਕਰਦੀ ਹੈ ਦੁੱਖੜੇ ਦੂਰ। ਜੇ ਤੇ ਬਾਣੀ ਪੜ੍ਹਦਾ ਮੰਤਰਾਂ ਵਾਂਗੂ, ਫਿਰ ਤੇ ਨਹੀਂ ਗੱਲ ਬਣਨੀ ਵੀ ਮੈਂ 500 ਪਾਠ ਜਪਜੀ ਸਾਹਿਬ ਦਾ ਕਰਨਾ, ਮੈਨੂੰ 1,00,000 ਪਾਠ ਲਾ ਦਿੱਤਾ ਬਾਬਿਆਂ ਨੇ, ਮੈਨੂੰ 1,25,00,000 ਲਾਇਆ ਹੋਇਆ, ਮੈਂ ਤੇ ਇੰਨੇ ਪਾਠ ਕਰਨੇ ਹੈ, ਤੇ ਉਹ ਬਸ ਮੂੰਹ ਦੇ ਵਿੱਚ ਪੜ੍ਹੀ ਜਾਂਦਾ ਬੜੇ ਕੀਤੇ ਹੈ ਕਿ ਕਰ ਵੇਖੇ ਹੈ। ਮੇਰੇ ਸ਼ਾਇਦ ਇੱਥੇ ਨਾਨੀ ਆਏ ਹੋਣਗੇ, ਮੈਨੂੰ ਕਹਿੰਦੇ ਹੁੰਦੇ ਸੀ ਵੀ ਤੇਰੇ ਤੂੰ ਰੋਟੀ ਵੀ ਖਾ ਲਿਆ ਕਰ, ਤੂੰ ਲੱਗਾ ਹੀ ਰਹਿੰਦਾ ਸਾਰਾ ਦਿਨ। ਮੈਂ ਛੁੱਟੀਆਂ ਕੱਟਣ ਜਾਂਦਾ ਸੀ ਨਾਨਕੇ, ਤੇ ਮੈਂ ਉੱਥੇ ਤੂਤ ਸੀ ਬਾਹਰਲੇ ਪਾਸੇ ਉਹਨਾਂ ਦੇ ਖੇਤ ਵਿੱਚ, ਬਾਹਰ ਰਹਿੰਦੇ ਸੀ ਖੇਤਾਂ 'ਚ, ਤੇ ਦਿਮਾਗ ਵਿੱਚ ਇੱਦਾਂ ਦੀਆਂ ਗੱਲਾਂ ਸੀ ਵੀ ਜਪਜੀ ਸਾਹਿਬ ਦੇ 51 ਪਾਠ ਕਰਨੇ ਆ ਤੇ ਫਿਰ ਹੀ ਰੋਟੀ ਖਾਵਾਂਗੇ, ਤੇ ਸਵੇਰੇ 4 ਵਜੇ ਤੋਂ ਲੱਗ ਜਾਣਾ ਨਿਤਨੇਮ ਕਰਕੇ ਸ਼ਾਮ ਦੇ 7-7 ਵਜੇ ਤੱਕ ਪੂਰੇ, ਕਿਉਂਕਿ ਉਮਰ ਵੀ ਛੋਟੀ ਸੀ, ਹੁੰਦੇ ਨੇ ਵੀ ਪੂਰੇ 15 ਮਿੰਟ ਲੱਗ ਜਾਂਦੇ ਜਪਜੀ ਸਾਹਿਬ ਦਾ ਇੱਕ ਪਾਠ ਕਰਦੇ। ਕਿੰਨਾ ਕਿੰਨਾ ਲੰਮਾ ਟਾਈਮ ਲੱਗੇ ਰਹਿਣਾ, ਰਾਤ ਦੇ 9-10 ਵਜੇ ਤੱਕ ਵੀ ਕਹਿਣਾ ਹੁਣ ਤੇ ਰੋਟੀ ਖਾ ਲੈ, ਤੇ ਮੈਂ ਇੱਦਾਂ ਕਹਿਣਾ ਵੀ ਨਹੀਂ ਜੀ ਮੈਂ ਤੇ ਕਰਕੇ ਹੀ ਛੱਡਣਾ। ਦਿਮਾਗ 'ਚ ਇੱਦਾਂ ਦੀਆਂ ਗੱਲਾਂ ਬੈਠੀਆਂ ਹੋਈਆਂ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਵੀ ਜਪਜੀ ਸਾਹਿਬ ਤੁਸੀਂ ਨਾ ਕਰੋ, ਜਪਜੀ ਸਾਹਿਬ ਭਾਵੇਂ 50 ਦੀ ਜਗ੍ਹਾ 1 ਕਰੋ, ਪਰ ਸਮਝ ਕੇ ਕਰੋ। ਕਿਹਾ ਕੀ ਜਾ ਰਿਹਾ ਦਿਮਾਗ 'ਚ ਤੇ ਬੜੇ ਪੱਲੇ ਦੇ ਹੋਵੇ, ਸਮਝਾਇਆ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ। ਜੇ ਤੇ ਪਾਠ ਕਰਦੇ ਹਾਂ ਅਸੀਂ ਮੰਤਰਾਂ ਵਾਂਗੂ, ਭਾਵੇਂ 1,00,000 ਪਾਠ ਕਰੀ ਜੋ ਫਿਰ ਨਹੀਂ ਗੱਲ ਬਣਨੀ, ਪਰ ਜੇ ਪਾਠ ਕਰ ਰਹੇ ਹਾਂ
ਬਾਣੀ ਦੇ ਵਿੱਚੋਂ ਮੈਨੂੰ ਮਿਲੇ ਗੁਰੂ, ਬਾਣੀ ਤੋਂ ਮੈਨੂੰ ਮਿਲੇ ਗਿਆਨ। ਬਾਣੀ ਦੇ ਵਿੱਚ ਕੀ ਹੈ ਜੀ? ਬਾਣੀ ਬੋਲੋ, ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰੂ ਦਾ ਮਤਲਬ ਹੁੰਦਾ ਗਿਆਨ, ਬਾਣੀ ਕੀ ਹੈ ਭਲਾ? ਗਿਆਨ। ਤੇ ਜੇ ਤੇ ਪੜ੍ਹੀਏ ਗਿਆਨ ਲੈਣ ਲਈ, ਫਿਰ ਤੇ ਠੀਕ ਹੈ, ਸ਼ਬਦ ਪੜ੍ਹੋ, ਸ਼ਬਦ ਵਿੱਚੋਂ ਕੀ ਹੈ? ਸ਼ਬਦ ਗੁਰੂ, ਸੁਰਤ ਧੁਨ ਚੇਲਾ। ਸ਼ਬਦ ਵਿੱਚੋਂ ਕੀ ਮਿਲਦਾ ਹੈ? ਗਿਆਨ। ਬਾਣੀ ਤੋਂ ਕੀ ਮਿਲਦਾ ਹੈ? ਗਿਆਨ। ਉਹ ਗਿਆਨ ਤੱਕ ਜੇ ਸਾਡੀ ਸੁਰਤ ਜਾਵੇ, ਬਾਣੀ ਦੇ ਵਿੱਚੋਂ ਜਿਹੜਾ ਗਿਆਨ ਮਿਲਦਾ ਹੈ ਉਹਦੇ ਤੱਕ ਜਾਈਏ, ਸਵਾਦ ਆ ਜਾ। ਪਰ ਜਿਹੜਾ ਉਹ ਗਿਆਨ ਹੈ ਉਹਦੇ ਤੱਕ ਤੇ ਸਾਡੇ ਤੋਂ ਗਿਆ ਕੋਈ ਨਹੀਂ। ਬਾਣੀ ਬੜੇ ਬੰਦੇ ਤੇ ਏਦਾਂ ਦੂਰ ਹੀ ਨੇ ਮੱਥੇ ਟੇਕਿਆ ਜੇ ਬਾਣੀ ਪੜ੍ਹਨ ਵੀ ਨਹੀਂ ਲੱਗੇ। ਪਰ ਕਈ ਬੰਦੇ ਬਾਣੀ ਪੜ੍ਹਨ ਲੱਗ ਗਏ ਆ, ਕਈਆਂ ਤੇ ਬਾਣੀ ਆ ਗਈ ਹੈ ਨੇੜੇ, ਕਈ ਤੇ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਵੀ ਜਾਂਦੇ। ਪਰ ਕਈ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆ ਗਏ ਫਿਰ ਬਾਣੀ ਦੇ ਨੇੜੇ ਵੀ ਜਾਂਦੇ। ਕਈ ਬਾਣੀ ਤੱਕ ਪਹੁੰਚ ਚੁੱਕੇ ਆ, ਬਾਣੀ ਬਹੁਤ ਉਹਨਾਂ ਦੇ ਦਿਮਾਗ 'ਚ ਆ ਗਈ, ਪਰ ਬਾਣੀ ਦੇ ਵਿੱਚੋਂ ਜਿਹੜਾ ਗਿਆਨ ਮਿਲਦਾ ਉਹਦੇ ਤੱਕ ਜਾਂਦਾ। ਤੇ ਗੁਰੂ ਸਾਡਾ ਗਿਆਨ, ਬਾਣੀ ਤੋਂ ਮਿਲਣ ਵਾਲਾ ਗਿਆਨ, ਬਾਣੀ ਦੇ ਵਿੱਚ ਗਿਆਨ ਹੈ। ਜਿਵੇਂ ਪ੍ਰਸ਼ਾਦੇ ਦੇ ਭੋਜਨ ਦੇ ਵਿੱਚ ਤਾਕਤ ਹੈ, ਉਹ ਤਾਕਤ ਦੇ ਨਾਲ ਮਿਲੀ, ਦੁੱਧ ਮਿਲ ਗਿਆ, ਤਾਕਤ ਮਿਲੀ ਨਾ, ਉਹਦੇ ਵਿੱਚ ਇੱਕ ਤਾਕਤ ਹੈ ਜਿਹੜੀ ਸਾਡੇ 'ਚ ਆਉਣੀ ਚਾਹੀਦੀ ਹੈ। ਬਾਣੀ ਦੇ ਵਿੱਚ ਜਿਹੜੀ ਗਿਆਨ ਹੈ, ਜਿਹੜਾ ਗਿਆਨ ਸਾਡੀ ਸੁਰਤ ਨੂੰ ਟੱਚ ਕਰਨਾ ਚਾਹੀਦਾ। ਇਸੇ ਕਰਕੇ ਉਹਨਾਂ ਨੇ ਸੰਗ੍ਰਹਿ ਕੀਤਾ, ਇਕੱਠਾ ਕੀਤਾ, ਇੱਥੇ ਗਿਆਨ ਲਓਗੇ, ਸਮਝ ਆਏਗੀ ਤੇ ਦੁੱਖੜੇ ਦੂਰ ਹੋਣਗੇ। ਜੇ ਭਾਈ ਗਿਆਨ ਲੈ ਲਿਆ ਫਿਰ ਕਿਹੜਾ ਦੁੱਖ ਹੈ ਜਿਹੜਾ ਦੂਰ ਨਹੀਂ ਹੋ ਸਕਦਾ? ਜਦੋਂ ਸਮਝ ਆ ਗਈ ਜ਼ਿੰਦਗੀ ਦੀ, ਜ਼ਿੰਦਗੀ ਦੀ ਕਿਹੜੀ ਚੁਣੌਤੀ ਹੈ, ਕਿਹੜੀ ਕਿਹੜੀ ਮੁਸ਼ਕਲ ਹੈ ਜਿਹਦੇ ਨਾਲ ਮੁਕਾਬਲਾ ਨਹੀਂ ਕਰ ਸਕਦਾ, ਉਹ ਕਿਹੜੀ ਭੀੜ ਹੈ ਜਿਹਦੇ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕਦੇ, ਉਹ ਕਿਹੜਾ ਦੁੱਖ ਹੈ ਜਿਹਨੂੰ ਅਸੀਂ ਝੱਲ ਨਹੀਂ ਸਕਦੇ। ਮੈਂ ਬੇਨਤੀ ਕਰਦਾ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਨੂੰ ਦੁਨੀਆਂ ਨੇ ਕਿਹੜਾ ਦੁੱਖ ਹੈ ਜਿਹੜਾ ਦਿੱਤਾ ਨਹੀਂ, ਕਿਹੜੇ ਕਿਹੜੇ ਦੁੱਖ ਲੋਕਾਂ ਨੇ ਨਹੀਂ ਦਿੱਤੇ, ਪਰ ਸਾਰੀ ਦੁਨੀਆਂ ਦੇ ਦੁੱਖ ਦੇ ਕੇ ਵੇਖ ਲਏ, ਗੁਰੂ ਗੋਬਿੰਦ ਸਿੰਘ ਦੁਖੀ ਨਹੀਂ ਹੋਏ, ਦੁਖੀ ਨਹੀਂ ਹੋਏ ਗੁਰੂ ਗੋਬਿੰਦ, ਦੁੱਖ ਸਾਰੇ ਦਿੱਤੇ, ਕਿਉਂਕਿ ਉਹਨਾਂ ਕੋਲ ਗਿਆਨ ਹੈ, ਉਹ ਗਿਆਨ ਤੱਕ ਪੜੇ ਹੋਏ। ਆਪਾਂ ਦੁਖੀ ਕਿਉਂ ਆ? ਅਸੀਂ ਗਿਆਨ ਤੱਕ ਨਹੀਂ ਪਹੁੰਚ ਸਕੇ, ਸਮਝ ਤੱਕ ਨਹੀਂ ਪਹੁੰਚ ਸਕੇ। ਜੇ ਅਸੀਂ ਬਾਣੀ ਤੱਕ ਨਹੀਂ ਪਹੁੰਚੇ ਹਾਂ ਤੇ ਬਾਣੀ ਦੇ ਰੱਟੇ ਹੀ ਲਾਏ ਹੈ, ਨਵੇੜੇ ਹੀ ਕੀਤੇ ਆ। ਸਵੇਰੇ ਨਿਤਨੇਮ ਕਰਦੇ ਬੰਦੇ ਵੇਖੀਦਾ, ਇੱਕ ਵਾਰ ਹੀ ਕਰਦੇ ਆ ਵੀ ਅੱਜ ਰੱਜੀ ਸਾਹਿਬ ਨਿਬੜ ਗਿਆ, ਹੁਣ ਜਾਪ ਸਾਹਿਬ ਹੋ ਗਿਆ, ਆਹ ਹੋ ਗਏ ਸਵਈਏ, ਆਹ ਚਪਈ ਪੜ ਲਈ, ਆਹ ਨੰਦ ਸਾਹਿਬ, ਐਂ ਕਰਦੇ ਆ। ਕਿੰਨੀ ਵਾਰੀ ਬੇਨਤੀ ਕੀਤੀ ਤੇ ਅਸੀਂ ਕਦੇ ਵੀ ਇਹ ਨਹੀਂ ਸੋਚਦੇ ਵੀ ਸਮਝਾਇਆ ਕੀ ਹੈ, ਸਮਝਣ ਦੀ ਕੋਸ਼ਿਸ਼ ਕਰੀ। ਸੋ ਜੇ ਅਸੀਂ ਗੁਰਬਾਣੀ ਦਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਜਿਉਣ ਦਾ ਚੱਜ ਸਿੱਖੀਏ, ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ, ਫਿਰ ਦੁੱਖੜੇ ਦੂਰ ਹੁੰਦੇ। ਜੋ ਸਮਝਿਆ ਉਹਨੂੰ ਫਿਰ ਕਰਨਾ ਹੈ, ਪ੍ਰੈਕਟੀਕਲ ਕਰਨਾ ਹੈ, ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਹੈ। ਜੋ ਗੁਰੂ ਗ੍ਰੰਥ ਸਾਹਿਬ ਸਮਝਾਉਂਦੇ ਸੀ ਉਹਨੂੰ ਕਰਕੇ ਵੇਖਣਾ ਆਪਣੀ ਜ਼ਿੰਦਗੀ ਵਿੱਚ। ਹੁਣ ਆਪਾਂ ਉਹਦੀ ਜ਼ਿੰਮੇਵਾਰੀ ਮਰਜ਼ੀ ਗਾਈ ਦਓ, ਉਦਮ ਕਰਿੰਦੇ ਆ ਜੀ, ਉਹ ਤੂੰ ਕਮਾਮ ਲਿਆ ਸੁੱਖ ਪੁੰਜ, ਏਦਾਂ ਗਾਈ ਦਊ ਉੱਚੀ ਉੱਚੀ, ਰੱਟਾ ਲਾ ਲੈ, ਚਾਦ ਕਰ ਲੈ, ਕੰਠ ਕਰ ਲੈ ਲੈ, ਪਰ ਉਦਮ ਇਹਦੇ ਵਿੱਚ ਜਿਹੜਾ ਗਿਆਨ ਹੈ ਉਹ ਕੀ ਹੈ? ਉਦਮ ਕਰੋ ਤੇ ਕਮਾਈ ਕਰੋ। ਹੁਣ ਨਾ ਉਦਮ ਕੀਤਾ ਨਾ ਕਮਾਈ ਕੀਤੀ ਤੇ ਪੰਗਤੀ ਦੇ ਰੱਟੇ ਲਾਈ ਦਿਓ, ਨਾ ਉਦਮ ਕੀਤਾ ਨਾ ਕਮਾਈ ਕੀਤੀ। ਜਿਹੜਾ ਕੰਮ ਗੁਰੂ ਸਾਹਿਬ ਨੇ ਕਿਹਾ ਉਹ ਕਰਕੇ ਕਾਰਜ ਰਾਸ ਹੋਣੇ ਹੈ। ਪਿਛਲੇ ਸ਼ਨੀਵਾਰ ਵੀ ਬੇਨਤੀ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਰੱਬ ਨਾਲ ਜੋੜਦੇ ਹੈ, ਤੇ ਰੱਬ ਕਿੱਥੇ ਰਹਿੰਦਾ? ਬਾਹਰ ਰਹਿੰਦਾ ਹੈ ਕਿ ਸਾਡੇ ਸਾਰਿਆਂ ਦੇ ਵਿੱਚ ਰਹਿੰਦਾ? ਬੋਲੋ ਗੱਜ ਕੇ ਪਿਆਰੇ ਹੋ ਗਏ, ਤੇ ਫਿਰ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਕਿਹਦੇ ਨਾਲ ਜੋੜਦੇ ਹੈ? ਸਾਨੂੰ ਬਾਹਰ ਕਿਸੇ ਚੀਜ਼ ਨਾਲ ਜੋੜਦੇ ਆ ਕਿ ਆਪਣੇ ਆਪ ਨਾਲ? ਸਾਨੂੰ ਸਾਡੇ ਨਾਲ ਜੋੜਦੇ ਆ ਗੁਰੂ ਗ੍ਰੰਥ ਸਾਹਿਬ। ਕਹਿੰਦੇ ਰੱਬ ਬਾਹਰ ਨਹੀਂ ਤੇਰੇ ਵਿੱਚ ਹੈ, ਤੈਨੂੰ ਕਰਨਾ ਪੈਣਾ। ਮੈਂ ਕਹਿੰਦਾ ਅਰਦਾਸਾਂ ਕਰੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ, ਮਹਾਰਾਜ ਮੇਰਾ ਆ ਕਾਰਜ ਸਵਾਰ ਦਿਓ, ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿਣਗੇ ਸਭੈ ਘੱਟ ਰਾਮ ਬੋਲੈ, ਘੱਟ ਘੱਟ ਮੈਂ ਹਰ ਜੀ ਬਸੈ। ਭਾਈ ਰੱਬ ਸਾਰਿਆਂ 'ਚ ਰਹਿੰਦਾ ਹੈ, ਸਾਰਿਆਂ 'ਚ ਰਹਿੰਦਾ, ਤੇਰੇ ਵਿੱਚ ਵੀ ਰੱਬ ਰਹਿੰਦਾ। ਗੁਰੂ ਗ੍ਰੰਥ ਸਾਹਿਬ ਨੇ ਇਸ਼ਾਰਾ ਕਰਤਾ ਜੇ ਕਰਨਾ ਹੈ
ਤੂੰ ਮੈਨੂੰ ਆਹ ਕੰਮ ਕਰਨ ਨੂੰ ਕਹਿੰਦਾ ਹੈ, ਪਰਮਾਤਮਾ ਅੱਗੇ ਅਰਦਾਸ ਕਰਨ ਆਇਆ ਹੈ। ਗੁਰੂ ਗ੍ਰੰਥ ਸਾਹਿਬ ਅੱਗੇ ਖੜ ਕੇ ਕਹਿੰਦਾ, ਹੇ ਅਕਾਲ ਪੁਰਖ, ਤੇ ਅਕਾਲ ਪੁਰਖ ਤੇਰੇ ਵਿੱਚ ਹੈ, ਤੇ ਜਿਹੜਾ ਵੀ ਕੰਮ ਕਰਾਉਣਾ ਹੈ ਕਰਨਾ ਸ਼ੁਰੂ ਕਰ ਦੇ, ਤੇਰੇ ਕਰਿਆ ਤੇ ਹੋਣਾ, ਕਿਉਂਕਿ ਰੱਬ ਤੇਰੇ ਵਿੱਚ ਹੈ। ਰੱਬ ਕਿਤੇ ਬਾਹਰ ਬੈਠਾ ਨਹੀਂ, ਰੱਬ ਕਿਤੇ ਵੱਖਰਾ ਬੈਠਾ ਨਹੀਂ। ਇਹ ਗੱਲ ਕਿੰਨੀ ਵਾਰੀ ਹੋ ਚੁੱਕੀ ਹੈ, ਤੇ ਮੈਨੂੰ ਇਹ ਲੱਗਦਾ ਮੈਨੂੰ ਇਸ ਗੱਲ ਤੇ ਬਹੁਤ ਪ੍ਰੈਸ਼ਰ ਦੇ ਕੇ ਕਹਿਣੀ ਪੈਣੀ ਹੈ, ਬਹੁਤ ਜ਼ੋਰ ਦੇ ਕੇ ਇਹ ਗੱਲ ਕਹਿਣੀ ਪੈਣੀ ਹੈ, ਹਰ ਸਟੇਜ ਤੇ ਕਹਿਣੀ ਪੈਣੀ ਹੈ। ਏਡੂ ਵੱਡਾ ਭਰਮ ਕੋਈ ਨਹੀਂ, ਏਡੂ ਵੱਡਾ ਭੁਲੇਖਾ ਕੋਈ ਨਹੀਂ ਵੀ ਰੱਬ ਕਿਤੇ ਵੱਖਰਾ ਹੈ, ਰੱਬ ਕਿਤੇ ਅੱਡ ਹੈ, ਰੱਬ ਕੋਈ ਵੱਖਰੀ ਸ਼ਕਤੀ ਹੈ। ਨਹੀਂ, ਰੱਬ ਸਰਬ ਵਿਆਪਕ ਹੈ, ਤੇ ਤੂੰ ਤੇਰੇ ਵਿੱਚ ਹੀ ਰੱਬ ਹੈ, ਕੁਦਰਤ ਵਿੱਚ ਰੱਬ ਹੈ, ਬਲਿਹਾਰੀ ਕੁਦਰਤ ਵਸਿਆ, ਤੇ ਕੁਦਰਤ ਦਾ ਤੂੰ ਤੇ ਮੈਂ ਹਿੱਸਾ ਹਾਂ, ਕੁਦਰਤ ਦਾ ਛੋਟਾ ਜਿਹਾ ਪਾਠ ਹਾਂ, ਛੋਟਾ ਜਿਹਾ ਹਿੱਸਾ ਹਾਂ, ਆਪਾਂ ਸਾਰੇ ਕੁਦਰਤ ਦਾ ਹਿੱਸਾ ਹਾਂ, ਰੱਬ ਦਾ ਹਿੱਸਾ ਹਾਂ। ਤੇ ਜਿੰਨੇ ਕੰਮ ਰੱਬ ਤੋਂ ਕਰਾਉਣੇ ਹੈ ਸਾਨੂੰ ਆਪ ਕਰਨੇ, ਜਿੰਨਿਆਂ ਨੇ ਸੈੱਟ ਹੋਣਾ ਹੈ ਅਰਦਾਸ ਕਰੋ, ਸੈੱਟ ਕਰ ਦਿਓ ਮਹਾਰਾਜ, ਜ਼ਿੰਦਗੀ ਸਾਡੀ ਸੈੱਟ ਕਰ ਦਿਓ, ਫਿਰ ਸੈੱਟ ਸਾਨੂੰ ਆਪ ਕਰਨੀ ਪਏਗੀ। ਮੈਂ ਪਿਛਲੀ ਵਾਰੀ ਕਿਹਾ ਸੀ ਨਾ ਸ਼ਨੀਵਾਰ, ਆ ਮੈਂ ਇੱਕ ਪੋਸਟ ਪੜ੍ਹਦਾ ਸੀ, ਕਹਿੰਦੇ ਲਾਂਘਾ ਤੇ ਕਰਤਾਰਪੁਰ ਦਾ ਨਹੀਂ ਸੀ ਖੁੱਲਣਾ, ਪਰ ਰੱਬ ਨੇ ਢੱਡਰੀਆਂ ਵਾਲੇ ਨੂੰ ਤਾਰੇ ਵਿਖਾਏ, ਕਹਿੰਦਾ ਸੀ ਅਰਦਾਸਾਂ ਨਹੀਂ ਪੂਰੀਆਂ ਹੋਣੀਆਂ, ਇਹਨੂੰ ਦੱਸਿਆ ਗਿਆ ਰੱਬ ਨੇ ਕਰਕੇ ਵਿਖਾਇਆ, ਜਿਹਦੇ ਓਦਾਂ ਕਿਹੜਾ ਪਤਾ ਲੱਗਣਾ ਸੀ, ਰੱਬ ਨੇ ਇਹਨੂੰ ਵਿਖਾਇਆ ਵੀ ਅਰਦਾਸਾਂ ਮੰਨੀਆਂ ਜਾਂਦੀਆਂ। ਉਹ ਨਹੀਂ ਪਿਆਰਿਓ, ਗੱਲ ਧਿਆਨ ਨਾਲ ਸਮਝੋ ਮੈਂ ਕਿੱਦਾਂ ਸਮਝਾਈ ਸੀ, ਕੱਟ ਵੱਟ ਨਾ ਕਰਿਆ ਕਰੋ, ਗੱਲ ਪੂਰੀ ਸੁਣੋ ਤੇ ਸਮਝੋ। ਪਿਛਲੇ ਸ਼ਨੀਵਾਰ ਸੁਣਿਆ ਦੁਆਰ ਮੈਂ ਬੇਨਤੀ ਕੀਤੀ ਸੀ, ਗੁਰੂ ਗ੍ਰੰਥ ਸਾਹਿਬ ਇਹ ਕਹਿੰਦੇ ਹੈ ਵੀ ਜਿਹੜਾ ਵੀ ਕਾਰਜ ਕਰਨਾ ਹੈ ਸਾਰਿਆਂ 'ਚ ਰੱਬ ਵੱਸਦਾ ਹੈ, ਜਿਹੜਾ ਕੰਮ ਮੇਰੇ ਕੋਲ ਲੈ ਕੇ ਆਇਆ ਤੈਨੂੰ ਕਰਨਾ ਪੈਣਾ, ਕਿਉਂਕਿ ਰੱਬ ਤੇਰੇ ਵਿੱਚ ਹੈ। ਮੈਂ ਬੇਨਤੀ ਕੀਤੀ ਸੀ, ਅਸੀਂ ਅਰਦਾਸ ਕਿੰਨੇ ਸਾਲਾਂ ਤੋਂ ਕਰਦੇ ਹਾਂ, ਨਨਕਾਣਾ ਸਾਹਿਬ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਕਿੰਨੇ ਸਾਲਾਂ ਤੋਂ ਕਹਿੰਦੇ ਹਾਂ। ਪਹਿਲੀ ਗੱਲ ਤੇ ਨਨਕਾਣਾ ਸਾਹਿਬ ਦਾ ਜਿਹੜਾ ਗੁਰਧਾਮ ਨੇ ਹੁਣ ਉਹ ਮੁਸਲਮਾਨਾਂ ਕੋਲ ਨੇ ਕਿ ਖਾਲਸੇ ਕੋਲ ਨੇ, ਕਿਹਦੇ ਕੋਲ ਹੈ ਗੁਰਧਾਮ? ਜਿਹੜੇ ਉਹ ਹੁਣ ਉੱਧਰ ਵਾਲੇ ਪਾਕਿਸਤਾਨ ਵਾਲੇ ਨੇ ਉਹ ਸਿੱਖ ਹੈ ਨੇ ਕਿ ਨਹੀਂ, ਖਾਲਸੇ ਹੈ ਨੇ ਕਿ ਨਹੀਂ, ਕਿ ਗਿਣਦੇ ਨਹੀਂ ਖਾਲਸਿਆਂ ਦੇ? ਹੁਣ ਵੀ ਖਾਲਸੇ ਕੋਲ ਹੀ ਹੈ ਪ੍ਰਬੰਧ, ਜਿਹੜਾ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਹੈ, ਬੰਗਲਾਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧ ਹੈ, ਹੁਣ ਵੀ ਸਿੱਖਾਂ ਦੇ ਕੋਲ ਹੀ ਹੈ। ਪੰਥਕ ਅਰਦਾਸ ਵਿੱਚ ਅਸੀਂ ਕੋਈ ਬਦਲਾਵ ਨਹੀਂ ਕਰ ਸਕਦੇ, ਪਰ ਗੱਲ ਇੰਨੀ ਹੈ ਵੀ ਵਿਚਾਰ ਕਰ ਸਕਦੇ ਹਾਂ। ਮੈਂ ਅੱਗੇ ਵੀ ਕੀਤੀ ਸੀ, ਪ੍ਰਬੰਧ ਖਾਲਸੇ ਕੋਲ ਹੀ ਹੈ, ਹੋ ਸਕਦਾ ਸ਼੍ਰੋਮਣੀ ਕਮੇਟੀ ਆਪਣੇ ਆਪ ਨੂੰ ਖਾਲਸਾ ਸਮਝਦੀ ਹੋਵੇ, ਗੋਲਕ ਇਹਨਾਂ ਕੋਲ ਹੈ ਨਹੀਂ, ਆਖੋ ਸਾਧਨਾ ਗੋਲਕ ਉੱਧਰ ਹੈ, ਗੋਲਕ ਨਹੀਂ ਇਹਨਾਂ ਕੋਲ, ਪ੍ਰਬੰਧ ਤੇ ਅੱਜ ਵੀ ਖਾਲਸੇ ਕੋਲ ਹੀ ਹੈ। ਤੇ ਧਿਆਨ ਨਾਲ ਸੁਣਿਓ ਗੱਲ, ਮੈਂ ਬੇਨਤੀ ਕੀਤੀ ਸੀ ਅਸੀਂ ਅਰਦਾਸ ਕਰਦੇ ਹਾਂ 70 ਸਾਲ ਹੋ ਗਏ, ਤੇ ਸਾਡਾ ਸਿਧਾਂਤ ਇਹ ਹੈ ਵੀ ਰੱਬ ਤੁਹਾਡੇ ਚ, ਗੁਰੂ ਗ੍ਰੰਥ ਸਾਹਿਬ ਤੇ ਤੁਹਾਨੂੰ ਸਿੱਧਾ ਹੀ ਕਹਿੰਦੇ ਆ ਵੀ ਸਭੇ ਕਾ ਤੋਂ ਰਾਮ ਬੋਲਿਆ, ਮਹਾਰਾਜ ਮੇਰਾ ਕੰਮ ਕਰ ਦਿਓ, ਕਹਿੰਦੇ ਤੇਰੇ ਟੁੱਟੇ ਆ, ਕਰ ਲੈ ਰੱਬ ਤੇਰੇ ਵਿੱਚ ਨਹੀਂ, ਜਾਂ ਤੇ ਇਹ ਮੰਨੋ ਵੀ ਰੱਬ ਸਾਡੇ ਵਿੱਚ ਨਹੀਂ, ਜੇ ਤੁਹਾਡੇ ਵਿੱਚ ਰੱਬ ਹੈ ਫਿਰ ਕਰਨਾ ਤੇ ਤੈਨੂੰ ਹੀ ਪੈਣਾ ਹੁੰਦਾ, ਵੀ ਪ੍ਰੈਕਟੀਕਲ ਗੱਲ ਵੀ ਏਦਾਂ ਹੀ ਹੈ, ਕੋਠੀ ਦੀ ਨੀਂਹ ਰੱਖ ਲਈਦੀ ਹੈ, ਅਰਦਾਸ ਕਰਕੇ ਨੀਂਹ ਰੱਖ ਲਈਦੀ ਹੈ, ਮੁੜ ਕੇ ਫਿਰ ਬਣਾਉਂਦਾ ਕੌਣ ਹੈ? ਆਪਾਂ ਪੜਾਉਣਾ ਪੈਣਾ, ਸੱਚੇ ਪਾਤਸ਼ਾਹ ਮੇਰੀ ਪੜ੍ਹਾਈ 'ਚ ਲੈਂਡ ਆ ਜਾਣ ਪੂਰੇ, ਤੇ ਮੁੜ ਕੇ ਪੜ੍ਹਨਾ ਕਿਹਨੂੰ ਪੈਂਦਾ? ਆਪ ਨੂੰ, ਆਪ ਹੀ ਕਰਨਾ ਪੈਂਦਾ। ਮੈਂ ਕਿਹਾ ਸੀ 70 ਸਾਲ ਹੋ ਗਏ ਅਰਦਾਸਾਂ ਕਰਦੇ ਆ, ਅਰਦਾਸ ਕੀਤੀ ਹੈ ਸਿਰਫ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਰੱਬ ਤੁਹਾਡੇ 'ਚ ਹੈ, ਰਾਹ ਖੁੱਲ ਜਾਣਗੇ ਜਿੱਦਣ ਖੋਲਣ ਤੁਰੋਗੇ, ਰੱਬ ਤੁਹਾਡੇ ਵਿੱਚ ਹੈ, ਚਾਹੇ ਅੱਜ ਖੋਲ ਲਓ, ਚਾਹੇ 70 ਸਾਲਾਂ ਨੂੰ ਖੋਲ ਲਿਓ, ਚਾਹੇ 700 ਸਾਲਾਂ ਨੂੰ ਖੋਲ ਲਿਓ, ਖੋਲਣਾ ਕਿਹਨੂੰ ਪੈਣਾ? ਤੁਹਾਨੂੰ ਆਪ, ਕਿਉਂਕਿ ਮਹਾਰਾਜ ਕਹਿੰਦੇ ਤੁਹਾਨੂੰ ਹੀ ਖੋਲਣਾ ਪੈਣਾ, ਤੇ ਕਰਤਾਰਪੁਰ ਦੇ ਲਾਂਘੇ ਲਈ ਯਤਨ ਕੀਤਾ ਹੈ, ਤੇ ਹੁਣ ਖੁੱਲਣ ਦਾ ਰਾਹ ਬਣ ਗਿਆ ਨਾ। 70 ਸਾਲ ਕੋਸ਼ਿਸ਼ ਨਹੀਂ ਕੀਤੀ, ਯਤਨ ਨਹੀਂ ਕੀਤਾ, ਖੁੱਲਿਆ ਵੀ ਹੁਣ ਖੋਲਣ ਲੱਗੇ ਆ, ਖੁੱਲ ਰਿਹਾ। ਬਾਕੀਆਂ ਲਈ ਵੀ ਕੋਸ਼ਿਸ਼ ਕਰੋਗੇ, ਕਦੇ ਨਨਕਾਣਾ ਸਾਹਿਬ ਲਈ ਜੋੜ ਲਾਓ, ਹੋ ਸਕਦਾ ਨਨਕਾਣਾ ਸਾਹਿਬ ਦਾ ਵੀ ਖੁੱਲ ਜੇ, ਪਰ ਯਤਨ ਤੁਹਾਨੂੰ ਕਰਨਾ ਪੈਣਾ ਹੈ।
رب سارے ہے پہلا نہیں کسی نے کوشش کی تھی تیرا بولو پیارے ہو ستر سال کئی جم کے مر بھی گئے ہیں جہے بندے ستر سال کے ہو کے مرے ہیں کوئی پنجاب کا مریا ہے وہ جمیا بھی برداشت کرتا مر بھی گیا وہ پوری نہیں ہوئی کیونکہ جتن نہیں نہ کیتا جدو تسی ارداس جہی کرتے ہو وہ کام کرنا شروع کرو پھر ہوئے ہر کار تین خود کرنا پڑے گا ہوں کرتارپور کے لانگے کی کوشش کی جتن کیتا ہے کھل جائے گا کدے ننکانا صاحب کا بھی جتن کدو ہو سکتا وہ بھی کھل جائے گا پر تینو کرنا جنہ چر تب کہ ارداس کر دے بیمار ہزار کام ہو جائے تو مڑ کے سو جا مڑ کے کتنا ہوئے گا ساری سچتے کو ستر سال کی سوتی رہی تو نہیں کچھ ہوا ہوں کھل چلے راہ بند سی راہ بند سی راہ بند سی سچ بند سی ادھر والا تو کھلا ہی سی گیان والا تو گرو گرنتھ صاحب والا تو بند نہیں کیتا کسی نے گرو نانک نے شبد نال جوڑیا کہ دے نہ بولو پیارے شبد والا تو بند نہیں سی راہ ادھر اسی منہ ہی نہیں کیتا پنڈ والے گردوارے کا راہ تو بند نہیں سی پوتیاں گربانی پڑھنے والا وہ تو بند نہیں کیتا کسی نے کن بندے ہیں سارے جنہوں نے سارا گرو گرنتھ صاحب ایک بار زندگی پڑھے کنے کنے جڑے سہج پاٹ کرتے ہیں یہ تو تم آپ ہی بند کری پھرنا جس سے لڑ گرو نانک لا ہے جس سے لڑ گرو انگد صاحب لا ہے جی گل گرو امرداس کرتے ہیں گیان کی گل گرو رامداس کرتے گرو ارجن دیو جی کی پرکاش کرتے ہیں ہرمندر صاحب گرو گرنتھ صاحب کا گرو گوبند سنگھ تک گل کی بھی گرو گرنتھ صاحب گیان گیان گیان گیان یہ راہ تو بند نہیں سی کیتا کسی نے ادھر کو کدے وہ نہیں کیا جاؤ ہرمندر صاحب جاؤ ترن تارن صاحب جاؤ جتنے ترن تارن جاندے سی ہرمندر صاحب جاندے سی آنندپور صاحب جاندے سی اتنے ہوں کرتارپور جاؤ جاواں گے جاؤ پر گل تو یہ ہے گیان والے پاسے بھی تو چلیے سمجھ والے پاسے بھی تو چلیے کہتے مندر مسیتی بھج بھج وڑتا کدے اپنے اندر تو وڑیا ہی نہیں کدے اپنے آپ ول بھی مڑ کے ویخ گرو نانک صاحب نے کیا کی سی گرو نانک صاحب نے سمجھایا کی سی وہ بھی تو ویکھے گرو نانک پاتشاہ نے سارے دماغ چ کی والے انہوں نے ادا کیا کہ جنہیں میں سان بنا اتنے جتنے جتنے میں جرن پا رہا تھی متے ٹیکتے رہنا انہوں نے کیا سی جو میں کہہ رہا وہ سنو وہ سمجھو وہ منو انہوں نے سانو سمجھ لین پریرت کیا گیان لین اگل لو سمجھ لو کسی نے راہ بند نہیں کیتے پر ابھی آپ ہی بند کر کے بیٹھے اس راہ پہ ترے ہی نہیں اس پاسے وال کوشش ہی نہیں کی پھر ہی سانو بابے ورگ لا گئے سانو لیڈران نے لٹیا سڈے آگو ماڑے نکلے کسی کے دھی پت کو برگلا کون سکتا ہے وہی برگلایا جا جڑا دماغ کا ٹھیک ٹھیک ہو جب سمجھ پوری ہونا کمیں برگلا کے لے جائے گا کوئی کسی کے دھی پت کو کمیں برگلا لے گا کوئی کسی کی گھر والی کو کوئی بندہ کمیں برگلا لے گا کسی کے گھر والے کو کون لے جائے گا گل اصل یہ ہے وہ ساری سمجھ کی گھاٹ ہے جنا دھوکھا ہوا جنا نقصان ہوا ساری نہ سمجھی کر کے ہوا ساری مورکھتا کر کے ہوا گرو نانک پاتشاہ کہتے رہے سمجھ والے پاسے ترے ہو گیان لین والے پاسے ترے ہو اکھاں کھول کے زندگی جیونی ہے کوئی کیویں لٹ جائے گا تمہیں تھوڑا نہ دھوکھا کتا کر جائے گا کوئی پر ادھر والے پاسے منہ نہیں کیتا تے اج دے جڑے ساڈے حالات نے ویکھو کرتارپور کا لانگا کھل گیا چنگی گل ہے بدائی ہے
ਪਰ ਇਹਦੇ ਨਾਲ ਇੱਦਾਂ ਨਹੀਂ ਹੋ ਜਾਣਾ ਵੀ ਹੁਣ ਸਾਡੇ ਪੰਜਾਬ ਦੇ ਨਸ਼ੇ ਖਤਮ ਹੋ ਜਾਣਗੇ, ਉਹ ਹੋਣੇ ਨੇ ਸਮਝ ਨਾਲ। ਇਹਦੇ ਨਾਲ ਸਾਡੀ ਰਾਜਨੀਤੀ ਦਾ ਸੁਧਾਰ ਨਹੀਂ ਹੋ ਜਾਣਾ। ਰਾਜਨੀਤਿਕ ਤੇ ਅੱਜ ਵੀ ਬੈਠੇ ਨੇ ਉੱਤੇ ਰੌਲਾ ਪਾ ਰਹੇ ਨੇ, ਰਾਜਨੀਤੀ ਕਿਵੇਂ ਕਰਦੇ ਨੇ ਵੇਖੋ, ਰਾਹ ਤੇ ਕਿੰਨੀ ਰਾਜਨੀਤੀ ਹੋਈ ਹੈ ਲਾਂਘਿਆਂ ਤੇ, ਕਿਵੇਂ ਆਪੋ ਆਪਣੀਆਂ ਰੋਟੀਆਂ ਸੇਕ ਰਹੇ ਨੇ, ਮੇਰਾ ਬਾਬਾ ਮੈਨੂੰ ਮਿੱਟੀ ਮਿਲ ਗਈ, ਮੈਨੂੰ ਮਿਲ ਗਈ ਮਿੱਟੀ, ਏਦਾਂ ਕਰਦੇ ਫਿਰਦੇ। ਇੰਨਾ ਕਿੰਨਾ ਕੁ ਪਿਆਰ ਹੋ ਗਿਆ ਰਾਜਨੀਤਿਕ ਬੰਦੇ ਤੇ, ਆਪੋ ਆਪਣੀਆਂ ਰੋਟੀਆਂ ਸੇਕਦੇ ਆ। ਪਰ ਸਾਨੂੰ ਦਿਮਾਗ ਖੋਲ ਕੇ, ਅੱਖਾਂ ਖੋਲ ਕੇ ਜ਼ਿੰਦਗੀ ਜਿਉਣੀ ਪੈਣੀ ਹੈ, ਸਮਝ ਕੇ ਜ਼ਿੰਦਗੀ ਜਿਉਣੀ ਪੈਣੀ ਹੈ। ਬੜੇ ਦੁੱਧੂ ਬਣ ਕੇ ਅੱਜ ਤੱਕ ਰਹੇ ਹਾਂ, ਆਹ ਨੁਕਸਾਨ ਸਾਡਾ ਤਾਂ ਹੋਇਆ। ਅਕਲ ਵਾਲੇ ਬਣ ਕੇ ਸੋਚੀਏ, ਜਿਹੜੀਆਂ ਕੌਮਾਂ ਰਾਜ ਕਰ ਰਹੀਆਂ ਨੇ, ਜਿਹੜੀਆਂ ਕੌਮਾਂ ਸਾਡੇ ਸਿਰ ਤੇ ਬੈਠੀਆਂ ਨੇ, ਉਹ ਬੰਦੇ ਕਿਵੇਂ ਸੋਚਦੇ ਹੈ, ਉਹ ਕਿਸ ਤਰੀਕੇ ਸਿਰ ਚੱਲਦੇ ਹੈ, ਸਾਡੀ ਸਾਈਕੀ ਕਿੱਦਾਂ ਦੀ ਘੜ ਦਿੱਤੀ ਗਈ ਹੈ, ਸਾਡਾ ਦਿਮਾਗ ਕਿੱਦਾਂ ਦਾ ਬਣਾ ਦਿੱਤਾ ਗਿਆ, ਉਹ ਸਾਰਾ ਕੁਝ ਉਦੋਂ ਹੋਣਾ ਹੈ ਜਦੋਂ ਗੁਰੂ ਦਾ ਗਿਆਨ ਲੈਣ ਵਾਲੇ ਪਾਸੇ ਤੁਰਾਂਗੇ, ਗਿਆਨ ਦੀ ਜੋਤ ਜਗਾਵਾਂਗੇ। ਤੇ ਬਸ ਜਦੋਂ ਤੋਂ ਸ਼ਬਦ ਦੇ ਲੜ ਲੱਗੇ, ਗਿਆਨ ਦੇ ਲੜ ਲੱਗੇ, ਅਕਲ ਵਾਲੇ ਰਾਹ ਤੇ ਤੁਰੇ, ਤੇ ਜਿਵੇਂ ਆਪਾਂ ਪੜ੍ਹਦੇ ਹੀ ਹਾਂ, ਸਾਰੇ ਦੁੱਖ ਦੂਰ ਹੋ ਗਏ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ,

ਬਾਣੀ ਤੱਕ ਪਹੁੰਚੇ ਸੀ, ਗਿਆਨ ਤੱਕ ਨਹੀਂ ਪਹੁੰਚੇ। ਬਾਣੀ ਕੰਠ ਬੜੀ ਕਰ ਲਈ, ਬਾਣੀ ਪੜ੍ਹ ਬਹੁਤ ਲਈ, ਬਾਣੀ ਸ਼ੁੱਧ ਪੜ੍ਹਨ ਦਾ ਵੀ ਪਤਾ ਲੱਗ ਗਿਆ, ਪਰ ਬਾਣੀ ਤੋਂ ਮਿਲਣ ਵਾਲਾ ਜਿਹੜਾ ਗਿਆਨ ਸੀ ਉਹਦੇ ਤੱਕ ਸੁਰਤ ਨਹੀਂ ਸੀ ਜਾਂਦੀ। ਤੇ ਕਿੱਦਾਂ ਗੱਲ ਬਣਦੀ? ਪੜ੍ਹਨਾ ਤੇ ਧੰਦਾ ਬਣਾ ਲਿਆ ਜੀ ਲੋਕਾਂ ਨੇ। ਜਿਵੇਂ ਆਪਾਂ ਪੜ੍ਹਦੇ ਹਾਂ ਇੱਕ ਵਾਰ ਸ਼ਬਦ ਸੁਣ ਲੈਂਦੇ ਹਾਂ, ਦੀਵਾ ਬਲੈ ਅੰਧੇਰਾ ਜਾਏ, ਏਦਾਂ ਹੀ ਪੜ੍ਹਦੇ ਹੋ ਇੱਕ ਵਾਰ, ਸਾਰਾ ਸ਼ਬਦ ਇਹਦੇ ਵਿੱਚ ਸੁਣਿਓ ਧਿਆਨ ਨਾਲ।

ਸਮਝਣ ਤੋਂ ਬਿਨਾਂ ਕਹਿੰਦੇ ਖੁਆਰੀ ਹੋਵਾਂਗੇ। ਦੂਜੇ ਖਿਜਣਾ ਮਤਲਬ ਸਮਝਣਾ, ਜੇ ਅਸੀਂ ਸਮਝਣ ਵਾਲੇ ਪਾਸੇ ਨਾ ਤੁਰੇ ਤੇ ਜਿੰਨਾ ਮਰਜ਼ੀ ਪੜ੍ਹੀ ਜਾਓ, ਪੜ੍ਹਾਈ ਜਾਓ, ਸੁਣੀ ਜਾਓ, ਸੁਣਾਈ ਜਾਓ, ਜ਼ਿੰਦਗੀ ਦੇ ਵਿੱਚ ਸਮਝਣਾ ਆਪ ਪੈਣਾ, ਬਦਲਣਾ ਆਪ ਪੈਣਾ। ਕਰੀਏ ਕੀ ਸਮਝੀ, ਕੀ ਕਰੀਏ ਜ਼ਿੰਦਗੀ ਵਿੱਚ, ਆਪਣੇ ਆਪ ਨੂੰ ਸਮਝਾਓ। ਅੱਜ ਆ ਵੀਰ ਮੇਰੇ ਗੱਲ ਕਰਦੇ ਸੀ ਖੜੇ ਮੇਰੇ ਨਾਲ, ਬਈ ਆਪਾਂ ਕੁਛ ਨਾ ਕੁਛ ਕਰਨਾ ਚਾਹੀਦਾ, ਕੌਮੀ ਮਸਲੇ ਬੜੇ। ਮੈਂ ਤੇ ਇੱਕੋ ਹੀ ਬੇਨਤੀ ਕਰਦਾ, ਹਾਲਾਤਾਂ ਨੂੰ ਵੇਖਦਾ, ਆਲਾ ਦੁਆਲਾ ਵੇਖਦਾ, ਮੈਂ ਕਹਿੰਦਾ ਸਾਡੇ ਆਗੂ ਅੱਜ ਸਾਡੀ ਕੌਮ ਨੂੰ ਥਕਾ ਰਹੇ, ਥੱਕ ਰਹੀ ਹੈ ਸਾਡੀ ਕੌਮ, ਐਨਰਜੀ ਜਿਹੜੀ ਹੈ ਸਾਡੀ ਵੇਸਟ ਹੋ ਰਹੀ। ਬੰਦੇ ਦੇ ਅੰਦਰ ਫਿਊਲ ਭਰਿਆ ਰਹਿਣਾ ਚਾਹੀਦਾ, ਭਜਾ ਭਜਾ ਕੇ ਥਕਾ ਦੇਵਾਂਗੇ ਤੇ ਪਹੁੰਚਾਂਗੇ ਕਿਤੇ ਵੀ। ਅੱਜ ਸਾਡੇ ਚ ਜਿਹੜਾ ਲੀਡਰ ਉੱਠਦਾ ਹੈ ਥਕਾ ਰਿਹਾ, ਕੋਈ ਨਵੀਂ ਲਹਿਰ ਖੜੀ ਕਰ ਦਿੰਦਾ, ਸਾਰੇ ਇੱਕ ਪਾਸੇ ਨੂੰ ਹੋ ਤੁਰਦੇ ਹੈ, ਮੁੜ ਕੇ ਠੁੱਸ ਹੋ ਜਾਂਦਾ ਹੈ, ਤੇ ਜਿੰਨੇ ਬੰਦੇ ਪੈਂਦੇ ਆ ਵਿੱਚ ਉਸ ਲੈਣ ਦੇ, ਉਹ ਫਿਰ ਠੰਡੇ ਜੇ ਪੈ ਕੇ ਘਰਾਂ ਚ ਬਹਿ ਜਾਂਦੇ ਵੀ ਯਾਰ ਹੁਣ ਕੀ ਕਰੀਏ, ਹੁਣ ਕਿੱਧਰ ਨੂੰ ਜਾਈਏ, ਫਿਰ ਕੋਈ ਹੋਰ ਉਹ ਕਰਮ ਜਿਹਾ ਬਿਆਨ ਦੇ ਦਿੰਦਾ, ਐਂ ਕਰ ਦਿਆਂਗੇ, ਐਂ ਕਰ ਦੇਣ, ਉਧਰ ਨੂੰ ਤੁਰ ਪੈਂਦੇ ਸਾਰੇ। ਜਦੋਂ ਉੱਥੇ ਕੱਖ ਨੀ ਮਿਲਦਾ, ਥੱਕ ਕੇ ਫਿਰ ਸਾਡੀ ਨੌਜਵਾਨੀ ਘਰੇ ਬਹਿ ਜਾਂਦੀ। ਇਹ ਜਿਹੜਾ ਸਾਡੇ ਅੰਦਰ ਗੁੱਸਾ ਆਉਂਦਾ ਹੈ, ਜਿਹੜਾ ਸਾਡੇ ਅੰਦਰ ਜੋਸ਼ ਆਉਂਦਾ ਹੈ, ਜਿਹੜਾ ਕੁਝ ਕਰਨ ਨੂੰ ਨਹੀਂ ਕਰਦਾ, ਇਹਨੂੰ ਸਾਂਭ, ਅੰਦਰ ਇਹਨੂੰ ਡਾਊਨ ਨਾ ਹੋਣ ਦਿਓ, ਇਹਨੂੰ ਸਾਂਭ ਕੇ ਰੱਖੋ, ਇਹ ਐਨਰਜੀ ਤੁਹਾਡੀ ਨਾ ਹੋ ਜਾਏ। ਅਸੀਂ ਕੋਈ ਹਥਿਆਰ ਚੁੱਕਣ ਦੀ ਗੱਲ ਨਹੀਂ ਕਰਦੇ, ਕਦੇ ਵੀ ਨਹੀਂ ਕਰ ਸਕਦੇ, ਹਥਿਆਰ ਚੁੱਕ ਕੇ ਕਰਾਂਗੇ, ਚਾਰ ਮਾਰਾਂਗੇ ਅਗਲੇ 40 ਮਾਰਨਗੇ ਸਾਡੇ, ਜਿਹਦੇ ਕਿਸੇ ਦੇ 40 ਮਾਰੋ ਅਗਲਾ 400 ਮਾਰੂ, ਕਿਸੇ ਦੇ 400 ਮਾਰਨ ਜਾਓਗੇ ਅਗਲਾ 4000 ਮਾਰੂ, ਜਿਹਦੇ ਕਿਸੇ ਦੇ 4000 ਮਰੇ ਅਗਲੇ 400000 ਮਾਰਨਗੇ। ਛੋਟੀ ਜਿਹੀ ਗਿਣਤੀ ਹੈ ਡੈਮੋਕ੍ਰੇਸੀ ਦੇ ਵਿੱਚ, ਬਹੁਤ ਗਿਣਤੀਆਂ ਘੱਟ ਗਿਣਤੀਆਂ ਨਾਲ ਧੱਕਾ ਕਰਦੀਆਂ ਆਈਆਂ, ਅੱਜ ਵੀ ਕਰ ਰਹੀਆਂ। ਨਿੱਕੀ ਜੀ ਕੌਮ ਹੈ, ਬਚ ਬਚਾ ਕੇ ਕਿਵੇਂ ਲੰਘਣਾ, ਕਿਵੇਂ ਅੱਗੇ ਲੈ ਕੇ ਜਾਣਾ, ਠੰਡੇ ਮੱਤੇ ਨਾਲ ਸੋਚੀਏ, ਵਿਚਾਰ ਕਰੀਏ। 5-7 ਬੰਦੇ ਜੇ ਕੌਮ ਦੇ ਬਿਹਾਫ ਤੇ ਮਰਨ ਮਾਰਨ ਦਾ ਫੈਸਲਾ ਲੈਣ, ਉਹਨਾਂ ਦੇ ਫੈਸਲੇ ਕੌਮ ਦਾ ਫੈਸਲਾ ਨਹੀਂ ਹੁੰਦਾ, ਫੈਸਲਾ 5-7 ਦਾ ਹੁੰਦਾ ਹੈ। ਕੌਮੀ ਮਸਲੇ ਬਣਾ ਕੇ ਮੁੜ ਕੇ ਭੁਗਤਣੇ ਸਾਰੀ ਕੌਮ ਨੂੰ ਪੈਂਦੇ, ਫੈਸਲੇ ਹੁੰਦੇ ਆ 5-7 ਬੰਦਿਆਂ ਦੇ, ਖੂਨ ਖਰਾਬੇ ਵਾਲੇ ਤੇ ਭੁਗਤਣੇ ਸਾਰੀ ਕੌਮ ਨੂੰ ਪੈਂਦੇ। ਕਰੀਏ ਫਿਰ ਜ਼ਰੂਰੀ ਹੈ ਕਰਨਾ, ਤੂੰ ਆਪਣੇ ਅੰਦਰ ਰੱਖ ਸਾਂਭ ਕੇ ਜੋ ਹੈ ਸਪਿਰਟ, ਇਹਨੂੰ ਇਹਨੂੰ ਅੰਦਰ ਰਹਿਣ ਦੇ। ਜਿਹੜਾ ਬਰੂਦ ਤੇਰੇ ਅੰਦਰ ਗੁੱਸਾ ਆਉਂਦਾ ਹੈ, ਜਿਹੜਾ ਕੁਝ ਕਰਨ ਦਾ ਤੇਰੇ ਵਿੱਚ ਕੁਝ ਸ਼ੌਂਕ ਹੈ, ਇਹਨੂੰ ਰੱਖਣਾ ਸਾਂਭ ਕੇ, ਜ਼ਰੂਰੀ ਹੈ ਇਹਨੂੰ ਕੱਢਣਾ ਹਰ ਥਾਂ ਤੇ, ਅੰਦਰ ਰੱਖਣਾ। ਜਿੱਦਣ ਸਹੀ ਟਾਈਮ ਆਇਆ, ਸਹੀ ਮੌਕਾ ਆਇਆ, ਉਦਣ ਕਿਹੜੀ ਤੇਰੀ ਕਰਨ ਦੀ ਕਪੈਸਿਟੀ ਹੈ, ਉਦਣ ਕਰ। ਉਹਨਾਂ ਚਿਰ ਕੀ ਕਰੇ ਬੰਦਾ, ਉਹਨਾਂ ਚਿਰ ਆਪਣੇ ਸੁਭਾਅ ਤੇ ਕੰਮ ਕਰੇ, ਆਪਣੀਆਂ ਗਲਤੀਆਂ ਤੇ ਕੰਮ ਕਰੇ, ਆਪਣੀਆਂ ਆਦਤਾਂ ਸੁਧਾਰੇ। ਮੈਂ ਕਿਤੇ ਫੁਕਰਾ ਤੇ ਨਹੀਂ, ਮੈਂ ਗੱਲਾਂ 'ਚ ਤੇ ਨਹੀਂ ਆਉਂਦਾ, ਮੈਂ ਬੁੱਧੂ ਤੇ ਨਹੀਂ ਬਣਦਾ, ਮੈਂ 50 ਵਾਰੀ ਬੁੱਧੂ ਬਣਿਆ, ਹੁਣ 51ਵੀਂ ਵਾਰ ਬੁੱਧੂ ਤੇ ਨਹੀਂ ਬਣੂ ਮੈਂ।

ਮੈਂ ਵਿਆਹ ਕਰਾਉਣਾ ਕਿਵੇਂ ਕਰਾ ਲਾ ਨਹੀਂ ਕਰਾਉਣਾ ਮਾਂ ਪਿਓ ਕਹਿੰਦੇ ਨਹੀਂ ਕਰਾਉਣਾ ਮੈਂ ਤੇ ਉੱਥੇ ਹੀ ਕਰਾਊਂਗਾ ਉਹ ਕਹਿੰਦਾ ਨਾ ਬੇਟਾ ਨਾ ਕਰ ਤੂੰ ਮੇਰੀ ਮਾਂ ਹੀ ਨਹੀਂ ਛੱਡ ਕੇ ਮਾਂ ਨੂੰ ਉਹ ਜਾਂਦਾ ਹੈ ਆਪਣੇ ਦਿਮਾਗ ਤੋਂ ਮਾਂ ਹੀ ਕੱਢਤੀ 25 ਸਾਲ ਮਾਂ ਨੂੰ ਅੰਦਰ ਰੱਖਿਆ ਤੇ 25 ਸਾਲਾਂ ਬਾਅਦ ਮਾਂ ਨੂੰ ਕੱਢਤਾ ਮੈਂ ਹੁਣ ਜ਼ੋਰ ਲਾ ਲੈ ਮਾਂ ਆਪਣੀ ਥਾਂ ਨਹੀਂ ਬਣਾ ਸਕਦੀ ਉਹਦੇ ਦਿਮਾਗ ਵਿੱਚ ਜੇ ਬੱਚਾ ਅੰਦਰ ਨਾ ਥਾਂ ਦੇਵੇ ਤੁਸੀਂ ਕਿਸੇ ਦੇ ਅੰਦਰ ਥਾਂ ਨਹੀਂ ਬਣਾ ਸਕਦੇ ਜੇ ਕੋਈ ਅਗਲਾ ਥਾਂ ਨਹੀਂ ਬਣਾਉਣ ਦਿੰਦਾ ਤੇ ਤੂੰ ਆਪਣੇ ਪੁੱਤ ਅੰਦਰ ਥਾਂ ਨਹੀਂ ਬਣਾ ਸਕਦਾ ਜ਼ੋਰ ਲਾ ਲੈ ਜਿੰਨਾ ਮਰਜ਼ੀ ਕੁਦਰਤ ਨੇ ਹਰੇਕ ਜੀ ਵੱਖਰੀ ਪੈਦਾ ਕੀਤੀ ਹੈ ਮੈਂ ਬੇਨਤੀ ਪਰਸੋਂ ਵੀ ਦੁਆ ਕੀਤੀ ਵੀ ਸਾਡੇ ਫਿੰਗਰ ਪ੍ਰਿੰਟ ਨਹੀਂ ਰਲਦਾ ਇੱਕ ਦੂਜੇ ਨਾਲ ਦਿਮਾਗ ਕਿੱਥੇ ਰਲ ਜਾਏਗਾ ਸੋਚ ਕਿੱਦਾਂ ਰਲ ਜਾਏਗੀ ਹਰ ਬੰਦਾ ਵੱਖਰਾ ਹੈ ਤੁਸੀਂ ਸਿਰਫ ਕਹਿ ਸਕਦੇ ਹੋ ਜਿਹੜਾ ਤੇਰੇ ਰਾਹ ਤੇ ਤੁਰਨਾ ਚਾਹੁੰਦਾ ਹੈ ਉਹਨੂੰ ਕਹਿ ਵੀ ਐ ਭਰਾਵਾ ਐ ਹੈ ਗੱਲ ਏਦਾਂ ਹੈ ਜਿਹੜਾ ਪੁੱਛਦਾ ਉਹਨੂੰ ਦੱਸ ਰਾਮ ਪ੍ਰਤਾਪ ਪਾਏ ਕੇ ਕਬੀਰਾ ਸੁਣੋ ਇੱਕ ਵਾਰ

ਬਾਣੀ ਦੇ ਮਾਨ ਮਾਰ ਕੇ ਆਪਣੇ ਆਪ ਨੂੰ ਸਮਝਾਈਏ, ਜਿੱਥੇ ਜਿੱਥੇ ਜਿਹੜੀਆਂ ਜਿਹੜੀਆਂ ਗਲਤੀਆਂ ਕਰ ਰਹੇ ਹਾਂ ਉਹ ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਆਪ ਨੂੰ ਬਦਲ ਲਈਏ। ਪਹਿਲਾਂ ਸਾਨੂੰ ਪੰਜਾਬੀਆਂ ਨੂੰ ਜਿੱਥੇ ਅੱਜ ਖੜੇ ਹਾਂ ਨਾ, ਸਾਡੀ ਸਾਈਕੀ ਬਦਲਣ ਦੀ ਲੋੜ ਹੈ, ਸਾਡਾ ਸੁਭਾਅ ਬਦਲਣ ਦੀ ਲੋੜ ਹੈ, ਮਰਜੋ ਮਾਰ ਦਿਓ ਸਾਡੇ ਤੋਂ ਕੱਢਣ ਦੀ ਲੋੜ ਹੈ। ਆ ਜਿਹੜੀਆਂ ਗੱਲਾਂ ਕਰਦੇ ਹਾਂ ਨਾ, ਹਰ ਗੱਲ ਦੇ ਵਿੱਚ ਕਿਤੇ ਨਾ ਕਿਤੇ ਸਹਿਜ ਲਿਆਉਣ ਦੀ ਲੋੜ ਹੈ। ਜਿਹੜਾ ਹਰ ਗੱਲ ਵਿੱਚ ਗੁੱਸਾ ਚੜ੍ਹਦੇ ਜਾਂ ਨੱਕ ਤੇ ਹੀ ਰਹਿੰਦਾ ਗੁੱਸਾ, ਉਹ ਗੁੱਸੇ ਨੂੰ ਕੰਟਰੋਲ ਕਰਨ ਦੀ ਲੋੜ ਹੈ, ਉਹਨੂੰ ਗੁੱਸਾ ਪੀਣਾ ਕਿੱਦਾਂ ਇਹਦੀ ਲੋੜ ਹੈ। ਆ ਦੀਵਾਨ ਕੈਂਸਲ ਹੁੰਦੇ ਆ ਨਾ, ਕਈ ਬੰਦੇ ਵੇਖੀਦਾ ਮੈਨੂੰ ਕਹਿਣਗੇ ਭਾਈ ਸਾਹਿਬ ਲੈ ਹੁਣ ਏਦਾਂ ਨੱਕ 'ਚ ਕੰਮ ਕਰ ਦੇਣਗੇ, ਇਹ ਚੱਕ ਦਿਓ ਫੱਟੇ ਵੇਖੀ ਦਊ, ਆਪਾਂ ਕਿਹੜਾ ਥੋੜੇ ਹਾਂ, ਚੱਲੀਏ ਆਪਾਂ ਵੇਖਾਂਗੇ, ਐਂ ਕਹਿੰਦੇ ਮੈਨੂੰ ਆ ਕੇ। ਮੈਂ ਕਹਿੰਦਾ ਸਰ ਗਿਆ ਤੇਰੇ ਵਾਲਾ, ਜੇ ਤੇਰੇ ਵਾਲੇ ਮਗਰ ਲੱਗਦਾ ਨਰਦੀ ਕੌਮ ਬਰਬਾਦ ਹੋਈ, ਤੁਹਾਡੇ ਵਾਲੀਆਂ ਗੱਲਾਂ ਸੁਣ ਲਈ। ਆਹ ਗੱਲਾਂ ਸੁਣ ਕੇ ਕਰਾਂਗੇ ਕੀ, ਕਰੋ ਵੀ ਕਰ ਦਿਓ ਕੀ ਕਰਾਂਗੇ, ਪੰਜ ਸੱਤ ਮਾਰਾਂਗੇ ਪੰਜ ਸੱਤ ਮਰਨਗੇ, ਫਿਰ ਇਹੀ ਰੌਲਾ ਪਈ ਜਾਂਦਾ। ਅਸੀਂ ਤੇ ਭੁਪਿੰਦਰ ਸਿੰਘ ਦੀ ਮੈਰ ਮੇਰੇ ਸਾਹਮਣੇ ਮੌਤ ਹੁੰਦੀ ਹੈ, ਗੋਲੀ ਵੱਜਦੀ ਹੈ ਸਿਰ ਵਿੱਚ, ਤੇ ਉਦਣ ਵੀ ਮੈਂ ਬੇਨਤੀ ਕਰ ਦਿੱਤੀ ਸੀ ਇੱਕ ਘੰਟੇ ਦੇ ਵਿੱਚ ਪਿਆਰਿਓ ਠੰਡੇ ਰਹੋ, ਜੇ ਗੁੱਸਾ ਹੈ ਨਾ ਇਹਨੂੰ ਸਾਂਭ ਕੇ ਰੱਖਿਓ। ਤੇ ਮੈਨੂੰ ਕਈ ਕਹਿੰਦੇ ਆ ਦੀਵਾਨ ਕੈਂਸਲ ਹੋ ਜਾਂਦੇ ਆ ਜੀ, ਲੱਗਦੇ ਆ ਜੀ ਕੈਂਸਲ ਹੋ ਜਾਂਦੇ, ਲੱਗਦੇ ਨਹੀਂ ਪਿਆਰਿਓ। ਇਹ ਗੱਲ ਤੇ ਠੀਕ ਹੈ ਵੀ ਦੀਵਾਨ ਕੈਂਸਲ ਹੋ ਗਏ, ਪਰ ਜਿਹੜੇ ਉਹ ਨੰਗੇ ਹੋ ਗਏ 2 ਸਾਲਾਂ ਵਿੱਚ, ਦੇਖਿਆ 2.5 ਸਾਲਾਂ ਵਿੱਚ ਗੁੰਡੇ ਗੁੰਡੇ ਕਹਿਣ ਲੱਗ ਗਿਆ ਹਰੇਕ ਬੰਦਾ, ਜਿਹੜਾ ਹੱਥ ਜੋੜ ਲਏ ਸੀ ਕਾਲ। ਅੱਜ ਬੱਚਾ ਬੱਚਾ ਕਹਿੰਦਾ, ਅੱਜ ਸਾਡੇ ਕਈ ਪ੍ਰਚਾਰਕ ਇੱਦਾਂ ਸੋਚਦੇ ਆ ਵੀ ਇਹ ਕਹਿੰਦੇ ਆ ਚੁੱਪ ਕਰ ਦਿਓ ਜੀ, ਐਂ ਨਾ ਹੋਵੇ ਇਹ ਨਾ ਹੋਵੇ, ਨਹੀਂ ਪਿਆ ਰਹੇ ਹੋ, ਸਾਬਤ ਕਰੋ ਪਬਲਿਕ ਦੇ ਸਾਹਮਣੇ ਘੱਟ ਤੋਂ ਘੱਟ। ਅਗਲਾ ਦੀਵਾਨ ਕੈਂਸਲ ਕਰਦਾ ਭਾਵੇਂ ਅੱਧਾ ਘੰਟਾ ਲਾ ਕੇ ਵੀਡੀਓ ਬਣਾਉਣੀ ਪੈਂਦੀ, ਹਰ ਇੰਟਰਵਿਊ ਵਿੱਚ ਬੋਲਦਾ ਮੈਂ ਇਹ ਗੁੰਡੇ ਆ ਧੱਕਾ ਕਰਦਾ ਧੱਕਾ ਕਰਦਾ। ਡੈਮੋਕ੍ਰੇਸੀ ਵਿੱਚ ਹੱਕ ਹੈ ਗੱਲ ਕਰਨ ਦਾ ਸਾਰਿਆਂ ਨੇ, ਤੇ ਤੁਸੀਂ ਪਿਛਲੇ 2-2.5 ਸਾਲਾਂ ਵਿੱਚ ਵੇਖੋ ਲੋਕੀ ਕਿੰਨੀ ਰਿਸਪੈਕਟ ਕਰਦੇ ਸੀ ਇਹਨਾਂ ਬੰਦਿਆਂ ਦੀ, ਪਰ ਇਹਨਾਂ ਦਾ ਪਤਾ ਲੱਗ ਗਿਆ ਨੰਗੇ ਹੋ ਗਏ ਪਬਲਿਕ ਦੇ ਵਿੱਚ, ਇਹਨਾਂ ਦੇ ਅੰਦਰ ਕੀ ਹੈ, ਕਿੱਦਾਂ ਦੀਆਂ ਗੰਦੀਆਂ ਗਾਲਾਂ ਭਰੀਆਂ ਪਈਆਂ। ਆ ਮੇਰੇ ਇੰਨੇ ਵੀਰਾਂ ਨੇ ਕਮੈਂਟਾਂ ਦੇ ਵਿੱਚ ਭੈੜੀਆਂ ਭੈੜੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਖਾਧੀਆਂ, ਤੁਹਾਨੂੰ ਉਹ ਵੀ ਪਤਾ ਲੱਗ ਜਾਂਦਾ ਯਾਰ ਮੈਂ ਤੇ ਦੁਮਾਲੇ ਵਾਲੇ ਨਾਲ ਗੱਲ ਕਰਦਾ ਵੀ ਇਹੋ ਜਿਹਾ, ਮੈਂ ਤੇ ਇਹਦੇ ਨਾਲ ਗੱਲ ਕਮੈਂਟਾਂ 'ਚ ਵੇਖ ਲਓ, ਫੋਨਾਂ 'ਤੇ ਗੱਲ ਕਰਕੇ ਵੇਖ ਲਓ, ਇੱਕ ਮਿੰਟ 'ਚ ਪਤਾ ਲੱਗ ਜਾਂਦਾ ਇਹਨਾਂ ਲੋਕਾਂ ਦਾ। ਬੱਚੇ ਬੱਚੇ ਨੂੰ ਪਤਾ ਲੱਗ ਗਿਆ ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਡਰਾਵੇ, ਲਾਸ਼ਾਂ ਦੇ ਢੇਰ ਲਾ ਕੇ ਭੇਜਾਂਗੇ ਇੱਥੇ ਬੋਲਦੇ ਅਗਲੇ। ਗੱਲ ਮਾਝੇ ਦੀ ਨਹੀਂ, ਗੱਲ ਦੁਆਬੇ ਦੀ ਨਹੀਂ, ਕੱਲ੍ਹ ਮਾਲਵਾ ਵੀ ਭਾਵੇਂ ਬੰਦ ਹੋ ਜਾਏ ਮੈਂ ਇੱਥੇ ਖੜਾ ਕਿ ਮੈਂ ਜਿਹੜੇ ਮੈਨੂੰ ਸੁਣਦੇ ਹੋ, ਮੈਂ ਤੇ ਇੱਥੇ ਖੜਾ ਵੀ ਮੈਂ ਬਿਲਕੁਲ ਸਾਰਾ ਪ੍ਰਚਾਰ ਭਾਵੇਂ ਮੈਨੂੰ ਇਹ ਅੱਜ ਕਹਿੰਦੇ ਮਾਝੇ 'ਚ ਨਹੀਂ ਵੜਨ ਦੇਣਾ, ਕੱਲ੍ਹ ਨੂੰ ਕਹਿਣ ਦੁਆਬੇ 'ਚ ਨਹੀਂ ਵੜਨ ਦੇਣਾ, ਮੈਂ ਕਹਿਣਾ ਕੋਈ ਨਹੀਂ, ਪਰਸੋਂ ਕਹਿਣ ਮਾਲਵੇ 'ਚ ਨਹੀਂ ਵੜਨ ਦੇਣਾ, ਮੈਂ ਕਹਿਣਾ ਕੋਈ ਨਹੀਂ। ਪਰਮੇਸ਼ਰ ਦੁਆਰ 'ਚ ਦੀਵਾਨ ਬੰਦ ਹੋ ਗਏ, ਜਵਾਨ 'ਤੇ ਨਹੀਂ ਬੰਦ ਹੋਈ। ਇਹ ਤੇ ਉਦਾਂ ਹੀ ਬੰਦ ਹੋ ਨਾ, ਜਵਾਨ ਨਹੀਂ ਬੰਦ ਹੁੰਦੀ, ਜਵਾਨ ਬੰਦ ਹੋਏ ਆ, ਜਵਾਨ ਥੋੜਾ ਬੰਦ ਹੋਈ ਹੈ, ਇਹ ਤੇ ਚੱਲਦੀ ਰਹਿਣੀ ਹੈ ਗੱਲ। ਸਾਡੇ ਦੀਵਾਨ ਬੰਦ ਹੋਣ ਦੇ ਨਾਲ ਵੀ ਜੇ ਤੁਹਾਡੀ ਗੁੰਡਾਗਰਦੀ ਨਸ਼ਰ ਹੁੰਦੀ ਹੈ ਪਤਾ ਲੱਗਦਾ ਹੈ, ਤੇ ਸਾਨੂੰ ਤਾਂ ਵੀ ਸੌਦਾ ਮਹਿੰਗਾ ਨਹੀਂ ਪਿਆ, ਸਾਨੂੰ ਮਹਿੰਗਾ ਨਹੀਂ ਪਿਆ। ਮੇਰੀਆਂ ਸਟੇਜਾਂ ਖੁੱਸ ਜਾਣ, ਸਾਰੇ ਪ੍ਰੋਗਰਾਮ ਬੰਦ ਹੋ ਜਾਣ, ਮੈਂ ਨਹੀਂ ਮੰਨਦਾ, ਮੈਨੂੰ ਫਿਰ ਵੀ ਸੌਦਾ ਮਹਿੰਗਾ ਨਹੀਂ ਪਿਆ, ਕਿਉਂਕਿ ਤੁਹਾਡਾ ਪਤਾ ਲੱਗ ਗਿਆ, ਤੁਹਾਡੀ ਗੁੰਡਾਗਰਦੀ ਦਾ ਬੱਚੇ ਬੱਚੇ ਨੂੰ ਪਤਾ ਲੱਗ ਗਿਆ, ਨਿੱਕੇ ਨਿੱਕੇ ਨਿਆਣਿਆਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਕਿੱਦਾਂ ਦੀ ਸੋਚ ਰੱਖਦੇ ਹੋ, ਤੁਸੀਂ ਕਿਵੇਂ ਧੱਕੇ ਕਰਦੇ ਹੋ ਬੰਦਿਆਂ ਨਾਲ, ਸਾਨੂੰ ਮਹਿੰਗਾ ਨਹੀਂ ਪਿਆ। ਤਾਂ ਕਰਕੇ ਕਈ ਬੰਦੇ ਮੈਨੂੰ ਸਲਾਹ ਦੇਣ ਵਾਲੇ ਹੋਣ, ਚੱਕ ਦਿਓ ਫੱਟੇ ਵੇਖੀ ਜਾਊਗੀ ਫਿਰ ਐਂ ਕਰ ਦਿਓ, ਮੈਂ ਕਹਿੰਦਾ ਸਾਡੇ ਪ੍ਰਚਾਰਕ ਜਿਹੜੇ ਜਾਗਰੂਕ ਪ੍ਰਚਾਰਕ ਹੈ ਇਹਨਾਂ ਦੇ ਬੰਦੇ ਕਈ ਬੋਲਣ, ਇਹ ਗੱਡਰੀਆਂ ਵਾਲੇ ਦੀਵਾਨ ਕੈਂਸਲ ਕਰਦੇ ਹੁੰਦੇ, ਐਂ ਕਰਦੇ ਹੁੰਦੇ, ਅਗਲਿਆਂ ਨੇ ਜਦੋਂ ਇਹਨਾਂ ਨੂੰ ਘੇਰ ਲਿਆ ਮੁੜ ਕੇ ਬੋਲਿਆ ਹੀ ਨਹੀਂ, ਕੋਈ ਕੋਈ ਸਾਹ ਵੀ ਨੀ ਕੱਢਿਆ, ਐਵੇਂ ਨੀ ਦੱਸਿਆ ਵੀ ਕੁਝ ਹੋਇਆ ਵੀ ਹੈ, ਕਹਿੰਦੇ ਚੁੱਪ ਕਰ ਦੋ ਜੇ ਇੱਥੇ ਕੈਂਸਲ ਕਰਾਏ, ਜੇ ਅਸੀਂ ਕੋਈ ਵੀਡੀਓ ਪਾ ਦਿੱਤੀ ਕੱਲ੍ਹ ਨੂੰ ਕਿਤੇ ਹੋਰ ਕੈਂਸਲ ਕਰਾ ਦੇਣਗੇ, ਬੋਲਿਆ ਹੀ ਨਹੀਂ ਕੋਈ, ਚੁੱਪ ਹੀ ਕਰ ਗਏ ਸਾਰੇ, ਕਾਹਦੇ ਲਈ ਪੰਗਾ ਲੈਣਾ ਹੈ, ਕੌਣ ਨੇ ਜੀ ਬਾਹਰ ਖੜੇ, ਸਾਨੂੰ ਨੀ ਪਤਾ, ਉਹ ਜਿਹੜੇ ਰੌਲਾ ਪਾਉਂਦੇ ਨੇ ਕੌਣ ਨੇ ਸਾਨੂੰ ਨੀ ਪਤਾ, ਜੇ ਮੈਂ ਹੁੰਦਾ ਉੱਥੇ ਮੈਂ ਕਹਿੰਦਾ ਗੁੰਡੇ ਨੇ ਗੁੰਡੇ, ਇਹ ਗੁੰਡੇ ਨੇ ਧੱਕਾ ਕਰਦੇ ਆ, ਇਹਨਾਂ ਨੂੰ ਹੱਕ ਕਿੰਨੇ ਦਿੱਤਾ ਇਹ ਗੱਲ ਕਹਿਣ ਦਾ, ਜਦੋਂ ਤੁਸੀਂ ਆਹ ਗੱਲ ਕਹਿਣੀ ਹੈ ਤੁਹਾਡੇ ਨਾਲ 100 ਨੇ ਬੋਲਣਾ ਦੀ ਸੱਚੀ ਗੁੰਡੇ, 1000 ਨੇ ਬੋਲਣਾ ਸੱਚੀ ਗੁੰਡੇ,
ਔਰ ਹਿੰਮਤ ਕਰਨੀ ਪੈਣੀ ਕਹਿਣਾ ਪੈਣਾ ਇੱਕ ਵਾਰੀ ਇਹਨਾਂ ਦੇ ਸਾਹਮਣੇ ਅੱਖਾਂ ਚੱਕਾਂ ਪਾ ਕੇ ਖੜਨਾ ਪੈਣਾ ਲੜਕੇ ਝਗੜ ਕੇ ਨਹੀਂ ਬੰਦੂਕਾਂ ਨਾਲ ਨਹੀਂ ਤਲਵਾਰਾਂ ਨਾਲ ਨਹੀਂ ਵਿਚਾਰਾਂ ਆਹ ਮਾਧਿਆ ਮੈਂ ਸਾਡੇ ਕੋਲ ਆ ਵੇਖੋ ਆ ਕਿੰਨੇ ਲੋਕ ਹੋਣਗੇ ਜਿਹੜੇ ਮਾਝੇ ਦਰਬਾਰ ਸੁਣਦੇ ਹੋਣਗੇ ਹੁਣ ਇਹਦੇ ਤੇ ਨਹੀਂ ਨਾ ਵੈਨ ਲੱਗਣ ਲੱਗਿਆ ਇੱਥੇ ਧਰਨਾ ਮੈਂ ਕਹਿੰਦਾ ਇਹ ਤੇ ਕਿਤੇ ਸਾਡੇ ਇੰਡੀਆ 'ਚ ਹੁੰਦਾ ਇਹਨਾਂ ਦਾ ਯੂਟਿਊਬ ਵਾਲਾਂ ਦਾ ਇਹਨਾਂ ਨੇ ਉੱਥੇ ਜਾ ਕੇ ਗੇਟ ਅੱਗੇ ਕਹਿਣਾ ਹੀ ਧਰਨਾ ਲਾ ਲੈਣਾ ਵੀ ਬੰਦ ਕਰੋ ਤੁਸੀਂ ਹੋ ਸਕਦਾ ਇੱਥੇ ਵੀ ਇਹ ਧਰਨਾ ਲਾ ਲੈਂਦੇ ਵੀ ਯੂਟਿਊਬ 'ਤੇ ਵੀ ਹੋਣਾ ਚਾਹੀਦਾ ਪ੍ਰੋਗਰਾਮ ਫੇਸਬੁੱਕ 'ਤੇ ਵੀ ਕਿਉਂ ਹੁੰਦਾ ਪਰ ਮੇਰੇ ਵੀਰੋ ਜੇ ਮੈਨੂੰ ਪਿਆਰ ਕਰਨ ਵਾਲੇ ਹੋ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਗੁੱਸਾ ਪੀਣਾ ਸਿੱਖੋ ਉਹ ਡਿਲੀਵਰੀ ਕਿਵੇਂ ਕਰੀਦਾ ਇਹ ਸਿੱਖੋ ਕਈ ਵਾਰੀ ਆਪਣੀ ਗੱਲ ਨੂੰ ਪੰਜ ਪੰਜ ਸਾਲ ਲੱਗ ਜਾਂਦੇ ਕੱਢਣ ਦਸ ਦਸ ਸਾਲ ਲੱਗ ਜਾਂਦੇ ਮੈਨੂੰ ਕਈ ਵਾਰੀ ਆ ਸਾਡੇ ਬੰਦੇ ਮੈਂ ਨਹੀਂ ਗੱਲ ਕਰਦਾ ਮੈਨੂੰ ਕਈ ਵਾਰੀ ਕਹਿਣਗੇ ਜਿੱਥੇ ਕਿਤੇ ਮੈਂ ਚੜਿਆ ਹੋਵਾਂ ਨਾ ਗੱਲ ਕਰਨੀ ਹੋਵੇ ਕਿਤੇ ਮੀਟਿੰਗ ਕਰ ਲਵਾਂ ਵੀ ਹਾਂ ਬਈ ਫਿਰ ਮੈਂ ਸਾਰੀ ਹਿਸਟਰੀ ਸੁਣਾ ਦਿੰਦਾ ਸਾਲ ਪਹਿਲਾਂ ਐਂ ਕਰਿਆ ਛੇ ਮਹੀਨੇ ਪਹਿਲਾਂ ਤੂੰ ਇੱਦਾਂ ਗਲਤੀ ਕੀਤੀ ਤਿੰਨ ਮਹੀਨੇ ਪਹਿਲਾਂ ਉਹ ਕਹਿੰਦਾ ਸਾਲ ਦੀਆਂ ਤੁਸੀਂ ਸਾਰੀਆਂ ਅੰਦਰ ਰੱਖੀ ਬੈਠੇ ਮੈਂ ਕਿਹਾ ਮੈਂ ਜੇ ਰੋਜ਼ ਤੁਹਾਡੇ ਵੱਲ ਵੇਖਾਂ ਮੈਂ ਤੇ ਮੈਂ ਤਾਂ ਦਿਮਾਗ ਪਾਗਲ ਹੋ ਜਾਏ ਕੋਈ ਨਾ ਕੋਈ ਗਲਤੀ ਕਰਦੇ ਹੀ ਰਹਿੰਦਾ ਫਿਰ ਤੇ ਮੈਂ ਰੋਜ਼ ਤੁਹਾਡੇ ਨਾਲ ਲੜਦਾ ਰਹਾਂ ਮੇਰਾ ਪਾਰਾ ਤੇ ਹਾਈ ਰਹੇਗਾ ਮੇਰੀ ਤੇ ਜ਼ਿੰਦਗੀ ਗਈ ਨਾ ਫਿਰ ਕਦੇ ਕਿਸੇ ਕੰਨੀ ਵੇਖਾਂ ਗਲਤੀ ਕਦੇ ਕਿਸੇ ਦੀ ਪਰ ਅੰਦਰ ਤੇ ਹੁੰਦਾ ਹੀ ਹੈ ਵੀ ਇੱਥੇ ਐਂ ਕਰ ਗਿਆ ਇੱਥੇ ਐਂ ਕਰ ਗਿਆ ਜਿੱਦਣ ਕਹਿਣਾ ਹੁੰਦਾ ਜਿੱਦਣ ਮੌਕਾ ਆਉਂਦਾ ਹੈ ਫਿਰ ਉਧਰ ਸਾਰੀ ਗੱਲ ਕਰੀ ਪਰ ਸਾਲ ਸਾਲ ਲੰਘਾ ਦਈਦਾ ਕਈ ਵਾਰੀ ਸਾਲ ਸਾਲ ਵੇਖੀ ਜਾਈਦਾ ਕਿ ਚੱਲ ਕੋਈ ਨੀ ਸਮਝਦਾ ਗੱਲ ਕਰਦੇ ਜੇ ਇਹ ਸਾਡੇ ਦਿਮਾਗ 'ਚ ਮਨੁੱਖਤਾ ਆ ਜੇ ਪਿਆਰੇ ਹੋ ਘੱਟ ਗਿਣਤੀ ਆ ਬਹੁਤ ਮਰਨ ਮਰਾਉਣ ਵਾਸਤੇ ਇੰਨੇ ਵਿਹਲੇ ਬੰਦੇ ਨੀ ਸਾਡੇ ਕੋਲ ਹੈ ਵੀ ਦਸ ਵੀਹ ਲੱਖ ਮਰਜੂ ਦਸ ਵੀਹ ਹਜ਼ਾਰ ਮਰਜੂ ਤੇ ਕੋਈ ਫਰਕ ਨਹੀਂ ਪੈਂਦਾ ਨਹੀਂ ਬੜਾ ਉਹਨਾਂ ਨੂੰ ਪੁੱਛੋ ਜਿਹਨਾਂ ਦਾ ਮਾਮਾ ਦਾ ਪੁੱਤ ਮਰਦਾ ਬੜਾ ਫਰਕ ਪੈਂਦਾ ਉਹਨਾਂ ਨੂੰ ਪੁੱਛੋ ਭੁਪਿੰਦਰ ਸਿੰਘ ਦੇ ਬੱਚਿਆਂ ਨੂੰ ਪੁੱਛ ਕੇ ਦੇਖ ਲਓ ਕੀ ਫਰਕ ਪੈਂਦਾ ਜਦੋਂ ਦੀਵਾਲੀਆਂ ਆਉਂਦੀਆਂ ਜਦੋਂ ਕਦੇ ਖੁਸ਼ੀ ਖੁਸ਼ੀ ਗਮੀ ਆਉਂਦੀ ਹੈ ਨਾ ਉਦੋਂ ਜਦੋਂ ਪਿਓ ਕਦੇ ਨਹੀਂ ਆਉਂਦਾ ਉਦੋਂ ਪਤਾ ਲੱਗਦਾ ਫਿਰ ਵੀ ਕਿੰਨਾ ਕੁ ਫਰਕ ਸਾਡਾ ਤੇ ਇੱਕ ਗਿਆ ਸਾਡੇ ਕੋਲ ਤੇ ਉਹ ਮੇਰੇ ਦਿਮਾਗ 'ਚ ਆਉਂਦਾ ਵੀ ਇੱਕ ਵੀ ਕਿਉਂ ਜਾਵੇ ਲੱਖਾਂ ਹੀ ਐਂ ਐਂ ਚਲੇ ਜਾਣ ਮੇਰੇ ਵਰਗਾ ਸਟੇਟਮੈਂਟਾਂ ਦੇ ਕੇ ਤੇ ਉਹ ਜਾਂਦਾ ਗੱਡਰੀਆਂ ਵਾਲਿਆਂ ਨੂੰ ਡਰਦਾ ਇੱਕ ਭਰਾਉਂਦਾ ਡਰਦਾ ਮੈਂ ਨਹੀਂ ਮੇਰੇ ਨਾਲ ਏਕੇ 47 ਵਾਲੇ ਬੰਦੇ ਫਿਰਦੇ ਆ ਮੇਰੇ ਕੋਲ ਤੇ ਆਉਣ ਲਈ ਬੰਦੇ ਨੂੰ ਸਕਿਉਰਿਟੀ ਚੈੱਕ ਕਰਾਉਣੀ ਪੈਂਦੀ ਹੈ ਮੈਨੂੰ ਖਤਰਾ ਨਹੀਂ ਖਤਰਾ ਆਮ ਲੋਕਾਂ ਨੂੰ ਹੈ ਜਿਹੜੇ ਕਿਸੇ ਦਾ ਨੁਕਸਾਨ

ਗੁੱਸਾ ਕੱਢਣਾ ਬਹੁਤ ਔਖਾ ਹੈ, ਗੁੱਸੇ ਨੂੰ ਪੀਣਾ ਇਹ ਔਖਾ, ਆਪਣੇ ਆਪ ਨੂੰ ਕਾਬੂ ਕਰਕੇ ਰੱਖਣਾ ਇਹ ਬਹੁਤ ਔਖਾ। ਸਾਡੇ ਪੰਜਾਬੀਆਂ ਦਾ ਬੜਾ ਫਾਇਦਾ ਲਿਆ ਇਸ ਚੀਜ਼ ਨੇ। ਮੈਂ ਫਿਰ ਗੱਲ ਕਰਦਾ ਦੁਬਾਰਾ, ਪੰਜ ਪਿਆਰੇ ਸਟੇਜ ਤੇ ਆਉਣਗੇ, ਆਪਾਂ ਸਾਰਿਆਂ ਨੇ ਉਹਨਾਂ ਦਾ ਸਤਿਕਾਰ ਕਰਨਾ ਹੈ, ਅੰਮ੍ਰਿਤ ਛਕਣ ਵਾਲਿਆਂ ਨੂੰ ਜੀ ਆਇਆਂ ਨੂੰ ਕਹੀਏ, ਤੇ ਸਾਰੇ ਕਿਰਪਾ ਕਰਕੇ ਨਾਲ ਜਿਵੇਂ ਅੱਗੇ ਆਪਾਂ ਸਤਿਕਾਰ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੇ ਹਾਂ, ਅੱਜ ਵੀ ਕਹੀਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਇੱਕ ਲੜੀ ਚ ਫਰਾਉਣ ਲਈ ਖੰਡੇ ਦੀ ਪੌਲ ਬਖਸ਼ੀ, ਸਾਨੂੰ ਭਰਾ ਭਰਾ ਬਣਾਉਣ ਲਈ ਇੱਕ ਖੰਡੇ ਦੀ ਪੌਲ ਬਖਸ਼ੀ, ਜਾਤਾਂ ਪਾਤਾਂ ਖਤਮ ਕਰਨ ਲਈ ਖੰਡੇ ਦੀ ਪੌਲ ਬਖਸ਼ੀ, ਭਰਾ ਭਰਾ ਬਣ ਕੇ ਰਿਹੋ, ਇਕੱਠੇ ਹੋ ਕੇ ਚੱਲਿਓ, ਬਲਿਹਾਰੇ ਜਾਈਏ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ।

ਧੰਨਵਾਦ ਜਿਹੜੇ ਅੰਮ੍ਰਿਤਧਾਰੀ ਬਣੇ ਸੀ ਸਜੇ ਜਿਨ੍ਹਾਂ ਨੇ ਦਾਖਲਾ ਲਿਆ ਬਹੁਤ ਬਹੁਤ ਵਧਾਈਆਂ ਪਿਆਰਿਓ ਸਿੰਘ ਸਜੇ ਜਿਹੜਾ ਖਾਸ ਰੂਪ ਖਾਲਸਾ ਮਾਰਗ ਨੇ ਬਣਾਇਆ ਨੇ ਤਾਂ ਮਤਲਬ ਜ਼ਿੰਮੇਵਾਰੀ ਲਾਉਣੀ ਹੁੰਦਾ ਜਿਵੇਂ ਕਈ ਵਾਰੀ ਅਗਲਾ ਕਹਿੰਦਾ ਉਹ ਨਹੀਂ ਆਇਆ ਮੈਂ ਨਹੀਂ ਜਾ ਸਕਦਾ ਇਹ ਆਏਗਾ ਮੇਰੀ ਥਾਂ ਤੇ ਇਹ ਆਇਆ ਆਹ ਜਿਹੜਾ ਕੰਮ ਮੈਂ ਕਰਨਾ ਹੁਣ ਇਹ ਕਰੇਗਾ ਅਸੀਂ ਕਹੀ ਜਾਂਦੇ ਗੁਰੂ ਸਾਹਿਬ ਨੇ ਖਾਸ ਰੂਪ ਬਣਾਇਆ ਖਾਲਸਾ ਆਪਣਾ ਰੂਪ ਦੇ ਦਿੱਤਾ ਆਪਣਾ ਰੂਪ ਦੇ ਦਿੱਤਾ ਆਪਣਾ ਰੂਪ ਦੇਣ ਦਾ ਮਤਲਬ ਇਹ ਸੀ ਵੀ ਮੇਰੇ ਵਰਗੀ ਦਮਾਲਾ ਸਜਾ ਲਿਓ ਮੇਰੇ ਵਰਗਾ ਆਪਣਾ ਰੂਪ ਦੇ ਦਿੱਤਾ ਵੀ ਗਾਤਰਾ ਕਿਰਪਾਨ ਪੰਜ ਵਿਕਾਰ ਮੈਂ ਪਾਏ ਤੁਸੀਂ ਪਾ ਲਓ ਆਪਣਾ ਰੂਪ ਦੇ ਦਿੱਤਾ ਚੋਲਾ ਮੈਂ ਪਾਇਆ ਚੋਲਾ ਤੁਸੀਂ ਪਾ ਲਓ ਕਮਰ ਕੱਸਾ ਕੀਤਾ ਤੁਸੀਂ ਕਰ ਲਓ ਆਪਣਾ ਰੂਪ ਲੈਣ ਦਾ ਮਤਲਬ ਇਹ ਸੀ ਜਿਹੜੀਆਂ ਜ਼ਿੰਮੇਵਾਰੀਆਂ ਮੈਂ ਚੁੱਕੀ ਫਿਰਦਾ ਹੁਣ ਤੁਸੀਂ ਆਹ ਜਿਹੜੇ ਫਰਜ਼ ਮੈਂ ਨਿਭਾ ਰਿਹਾ ਤੁਹਾਨੂੰ ਨਿਭਾਉਣੇ ਪੈਣਗੇ ਤੇ ਜੇ ਫਰਜ਼ ਨਿਭਾਉਣੇ ਪੈਣਗੇ ਸੁਣੋ ਬਈ ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਧੀਆਂ ਬਣਾਂਗੇ ਤੇ ਫਰਜ਼ ਨਿਭਾਉਣੇ ਪੈਣਗੇ ਤੇ ਫਿਰ ਕੁਰਬਾਨੀਆਂ ਤੇ ਤਿਆਗ ਉਹਨਾਂ ਦੀ ਤੇ ਚੜ੍ਹਦੇ ਵਿੱਚ ਕੁਰਬਾਨੀ ਤੇ ਤਿਆਗ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਵਿੱਚ ਤੇ ਕੁਰਬਾਨ ਹੋਣਾ ਤਿਆਗ ਕਰਨਾ ਇਹ ਉਹਨਾਂ ਦੀ ਉਹਨਾਂ ਦਾ ਵੱਡਾ ਗੁਣ ਹੈ ਦਸੇ ਪਾਤਸ਼ਾਹੀਆਂ ਕੁਰਬਾਨ ਹੋਣ ਲਈ ਤੇ ਤਿਆਗ ਕਰਨ ਲਈ ਤਿਆਰ ਤੇ ਜੇ ਜ਼ਿੰਮੇਵਾਰੀ ਚੱਕਦਾ ਹੈ ਫਰਜ਼ ਪਛਾਣਨ ਦੀ ਗੱਲ ਕਰਦਾ ਹੈ ਜੇ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਦਾ ਖਾਸ ਰੂਪ ਆ ਜੇ ਉਹ ਜ਼ਿੰਮੇਵਾਰੀ ਨਿਭਾਉਣੀ ਹੈ ਜਿਹੜੀ ਉਹਨਾਂ ਨੇ ਨਿਭਾਈ ਹੈ ਫਿਰ ਤਿਆਗ ਤੇ ਕੁਰਬਾਨੀ ਇਹ ਦੋਨੇ ਚੀਜ਼ਾਂ ਪਹਿਲੇ ਨੰਬਰ ਤੇ ਚਾਹੀਦੀਆਂ ਸੀ ਪਰ ਸਾਡੇ ਵਿੱਚ ਕਿੱਥੇ ਹੈ ਤਿਆਗ ਲੋਕੋ ਤੁਸੀਂ ਕਰੋ ਮੈਂ ਨਹੀਂ ਕਰ ਸਕਦਾ ਕਿਹੜਾ ਬੰਦਾ ਅੱਜ ਤਿਆਗ ਕਰਨ ਲਈ ਤਿਆਰ ਹੈ ਕੁਰਬਾਨੀ ਕਰਨ ਨੂੰ ਕੌਣ ਤਿਆਰ ਹੈ ਅੱਜ ਗੁਰੂ ਸਾਹਿਬ ਕਹਿੰਦੇ ਸੀ ਆਹ ਸੋਚ ਹੈ ਗੁਰੂ ਨਾਨਕ ਦੀ ਫਿਲੋਸਫੀ ਆਹ ਭਗਤ ਕਬੀਰ ਜੀ ਦੇ ਬਚਨ ਨੇ ਆਹ ਵਿਚਾਰਧਾਰਾ ਹੈ ਡਿਕਟੇਟਰਸ਼ਿਪ ਦੇ ਵਿੱਚ ਡੈਮੋਕਰੇਸੀ ਦੀ ਗੱਲ ਕਰਦੇ ਸਾਰਿਆਂ ਨੂੰ ਹੱਕ ਹੋਣਾ ਚਾਹੀਦਾ ਸਾਰੇ ਬਰਾਬਰ ਚਾਹੀਦੇ ਹੈ ਜਿਉਣ ਦਾ ਹੱਕ ਨਾ ਖੋਵੋ ਬੰਦੇ ਤੋਂ ਧੱਕਾ ਨਾ ਕਰੋ ਉਹਨਾਂ ਵੇਲਿਆਂ ਦੇ ਵਿੱਚ ਮੇਰੇ ਗੁਰੂ ਸਾਹਿਬ ਗੱਲ ਕਰਦੇ ਆ ਡਿਕਟੇਟਰਸ਼ਿਪ ਦੇ ਵਿੱਚ ਡੈਮੋਕਰੇਸੀ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਸਾਰਿਆਂ ਦੇ ਹੱਕਾਂ ਦੀ ਗੱਲ ਕਰਦੇ ਆ ਗੁਰੂ ਗੋਬਿੰਦ ਸਿੰਘ ਆਹ ਸਾਡੀ ਸੋਚ ਹੈ ਇਹਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ ਇਹਨੂੰ ਅੱਗੇ ਲਿਜਾਣ ਵਾਸਤੇ ਭਾਵੇਂ ਮੈਨੂੰ ਸਾਰੇ ਸੁੱਖ ਤਿਆਗਣੇ ਪੈ ਜਾਣ ਵੱਡੀ ਤੋਂ ਵੱਡੀ ਕੁਰਬਾਨੀ ਕਰਨੀ ਪੈ ਜੇ ਮੈਂ ਇਹਦੇ ਲਈ ਤਿਆਰ ਹਾਂ ਆਹ ਸੋਚ ਅੱਗੇ ਲੈ ਕੇ ਜਾਣੀ ਹੈ ਆਹ ਸਭ ਸੋਚ ਹੈ ਜਿਹੜੀ ਇਹਨੂੰ ਅੱਗੇ ਲੈ ਕੇ ਜਾਣਾ ਤੇ ਅੱਜ ਕਿਹੜਾ ਬੰਦਾ ਕੁਰਬਾਨੀ ਕਰਨ ਲਈ ਤਿਆਰ ਹੈ ਤਿਆਗ ਕਰਨ ਲਈ ਕੌਣ ਤਿਆਰ ਹੈ ਜੇ ਬੰਦਾ ਥੋੜਾ ਜਿਹਾ ਦੁੱਖ ਝੱਲਦਾ ਵੀ ਹੈ ਅਗਲਾ ਦਸ ਵਾਰੀ ਸੁਣਾਉਂਦਾ ਜੀ ਮੈਂ ਤੇ ਫਿਰ ਆਹ ਗੱਲ ਸੁਣੀ ਮੈਂ ਤੇ ਰਿਸ਼ਤੇਦਾਰਾਂ ਨਾਲੋਂ ਟੁੱਟ ਗਿਆ ਮੈਂ ਤੇ ਫਿਰ ਆਹ ਕੀਤਾ ਮੈਂ ਏਦਾਂ ਕੀਤਾ ਪਰ ਗੁਰੂ ਗੋਬਿੰਦ ਸਿੰਘ ਨੇ ਵੀ ਕਿਤੇ ਕਿਹਾ ਹੋਣਾ ਪਹਿਲਾਂ ਮੈਂ ਪਿਤਾ ਵਾਰਿਆ ਫਿਰ ਮੈਂ ਅਨੰਦਪੁਰ ਛੱਡਿਆ ਫਿਰ ਮੈਂ ਵੱਡੇ ਸ਼ਹੀਦ ਕਰਾਏ ਫਿਰ ਮੈਂ ਛੋਟੇ ਸ਼ਹੀਦ ਕਰਾਏ ਫਿਰ ਮੈਂ ਕੰਡਿਆਂ ਤੇ ਪਿਆ ਫਿਰ ਮੇਰੇ ਕੱਪੜੇ ਵੀ ਪਾਟ ਗਏ ਫਿਰ ਮੇਰੀ ਜੁੱਤੀ ਵੀ ਟੁੱਟ ਗਈ ਫਿਰ ਮੈਂ ਕੰਡਿਆਂ ਤੇ ਏਦਾਂ ਕਿਹਾ ਹੋਣਾ ਕਦੇ ਗੁਰੂ ਗੋਬਿੰਦ ਸਿੰਘ ਉਹ ਤੇ ਲੋਕ ਨਿਕਲਦੇ ਹੁੰਦੇ ਆ ਖਾਸ ਰੂਪ ਖਾਲਸਾ ਕਹਿ ਕੇ ਤੈਨੂੰ ਇਕੱਲੇ ਕੱਪੜੇ ਨਹੀਂ ਦੇਦੇ ਬਾਣਾ ਨਹੀਂ ਦੇਦਾ ਜ਼ਿੰਮੇਵਾਰੀ ਦਿੱਤੀ ਹੈ ਜਿੱਦਣ ਖਾਸ ਕਿਹਾ ਮੇਰਾ ਹੀ ਰੂਪ ਨੇ ਉਦਣ ਇਹਦਾ ਮਤਲਬ ਇਹੀ ਕਹਿਤਾ ਬਸ ਹੁਣ ਜੇ ਮੈਂ ਕਹਿ ਰਿਹਾ ਇੱਥੇ ਮਤਲਬ ਮੈਂ ਕਹਿ ਰਿਹਾ ਵੀ ਆਹ ਬੰਦਾ ਜੀ ਮੇਰਾ ਹੀ ਰੂਪ ਹੈ ਇੱਥੇ ਸਟੇਜ ਤੇ ਤੇਰਾ ਮਤਲਬ ਕੀ ਹੈ ਵੀ ਹੁਣ ਉਹ ਕੀ ਕਰੇ ਮੇਰੇ ਵਰਗੇ ਕੱਪੜੇ ਪਾ ਲਵੇ ਮੇਰੇ ਵਰਗੀ ਪੱਗ ਬੰਨ ਲਵੇ ਤੇ ਬਸ ਰਵੇ ਤੌਰ ਨਾਲ ਜਿੰਨੀ ਮੇਰੀ ਜ਼ਿੰਮੇਵਾਰੀ ਹੈ ਮੇਰੇ ਫਰਜ਼ ਨੇ ਮੇਰੀ ਡਿਊਟੀ ਹੈ ਇਹਦਾ ਮਤਲਬ ਉਹ ਡਿਊਟੀ ਵੀ ਤੇ ਕਰੇਗਾ ਫਿਰ ਉਹ ਫਰਜ਼ ਉਹ ਕੌਣ ਨਿਭਾਏਗਾ ਸਾਡੇ ਗੁਰੂ ਸਾਹਿਬ ਨੇ ਜੇ ਸਾਨੂੰ ਇਹ ਗੱਲ ਕਹੀ ਹੈ ਵੀ ਤੁਸੀਂ ਕਰੋਗੇ ਜ਼ਿੰਮੇਵਾਰੀ ਫਿਰ ਦਿੱਤੀ ਹੈ ਤੇ ਇਸ ਜ਼ਿੰਮੇਵਾਰੀ ਨਿਭਾਉਣ ਵਾਸਤੇ ਕੁਝ ਕਰਨ ਵਾਸਤੇ ਤਿਆਗ ਤੇ ਕੁਰਬਾਨੀ ਗੁਣ ਇਹ ਬਹੁਤ ਜ਼ਰੂਰੀ ਹੈ ਜਿਹੜੇ ਸਾਡੇ 'ਚ ਹੈ ਨੇ ਸਿੱਖਾਂ ਵਿੱਚ ਤਿਆਗ ਕਰਨਾ ਤੇ ਕੁਰਬਾਨੀ ਕਰਨੀ ਇਹ ਹੈ ਨੇ ਬਹੁਤ ਘੱਟ ਗਈ ਸਾਡੇ 'ਚ ਸਾਨੂੰ ਜਜ਼ਬਾਤੀ ਕਰਕੇ ਤੇ ਬੰਦਾ ਵੇਖੋ ਜਜ਼ਬਾਤੀ ਬੰਦੇ ਕੁਰਬਾਨ ਹੋ ਜਾਂਦੇ ਆ ਜਜ਼ਬਾਤੀ ਬੰਦੇ ਮਰ ਮਿਟਦੇ ਆ ਜਜ਼ਬਾਤੀ ਬੰਦੇ ਮਰਦੇ ਆ ਜ਼ਰੂਰ ਕੋਈ ਸ਼ੱਕ ਨਹੀਂ
ਪਰ ਗਿਆਨਵਾਨ ਬੰਦਾ ਸਮਝ ਕੇ ਫਿਰ ਵੀ ਕੁਰਬਾਨ ਹੋਣ ਲਈ ਤਿਆਰ ਹੋਵੇ, ਤਿਆਗ ਕਰਨ ਲਈ ਤਿਆਰ ਹੋਵੇ। ਅੱਜ ਜਿਹੜੇ ਮੇਰੇ ਵੀਰ ਤੁਸੀਂ ਸੁਣਦੇ ਹੋ ਸਮਝਦੇ ਹੋ, ਸਾਡੇ ਤੇ ਕਈ ਬੰਦੇ ਜਦੋਂ ਸੁਣ ਸਮਝ ਜਾਂਦੇ ਹੈ, ਅੱਛਾ ਜੀ ਫਿਰ ਤੇ ਗੱਲ ਹੀ ਕੋਈ ਨੀ, ਰੱਬ ਤੇ ਸਾਰਿਆਂ ਦੇ ਵਿੱਚ ਹੀ ਹੈ, ਠੀਕ ਹੈ, ਪਰ ਫਿਰ ਵੱਖਰਾ ਤੇ ਹੈ ਨੀ, ਦੇਖਦਾ ਤੇ ਹੈ ਨੀ, ਫਿਰ ਫਿਰ ਹੁਣ ਹੁਣ ਤੇ ਸਾਨੂੰ ਕੁਝ ਕਰਨ ਦੀ ਲੋੜ ਹੀ ਨਹੀਂ। ਕਈ ਬੰਦੇ ਗੁਰਦੁਆਰੇ ਤੱਕ ਨਹੀਂ ਜਾਂਦੇ, ਇੱਦਾਂ ਦੇ ਵੀ ਹੋ ਜਾਂਦੇ, ਸਾਡੇ ਬਾਰੇ ਹੁਣ ਕੀ ਲੈਣਾ ਚਾਹਤਾ, ਹੁਣ ਪਾਠ ਕਰਨ ਦਾ ਕੀ ਫਾਇਦਾ, ਇਹਦੇ ਏਦਾਂ ਥੋੜਾ ਬਣਾਇਆ ਕਿਤੇ। ਜਿਹੜਾ ਬੰਦਾ ਗਿਆਨਵਾਨ ਹੋ ਜਾਂਦਾ ਹੈ, ਸਮਝਦਾਰ ਬਣ ਜਾਂਦਾ ਹੈ, ਉਸ ਤੋਂ ਬਾਅਦ ਫਿਰ ਉਹ ਤਿਆਗ ਕਰਨ ਲਈ ਕੁਰਬਾਨ ਹੋਣ ਲਈ ਤਿਆਰ ਹੋਵੇ, ਉਹ ਸੋਚ ਨੂੰ ਅੱਗੇ ਲਿਜਾਣ ਵਾਸਤੇ ਤਿਆਰ ਹੋਵੇ। ਤਾਂ ਹੀ ਤੁਹਾਨੂੰ ਬੇਨਤੀ ਕਰੀ ਸੀ ਵੀ ਇੱਥੇ ਬੜੇ ਬੰਦੇ ਆ ਜਿਹੜੇ ਨੈੱਟ ਦੇ ਉੱਤੇ ਵੀ ਸੁਣਦੇ ਹੋਣਗੇ, ਘਰਾਂ 'ਚ ਬੈਠੇ ਹੀ ਕਹੀ ਜਾਂਦੇ ਆ, ਨੰਗੇ ਧੜ ਤੁਹਾਡੇ ਨਾਲ ਖੜੇ ਆ ਭਾਈ ਸਾਹਿਬ, ਨੰਗੇ ਧੜ ਖੜੇ, ਮੈਂ ਕਹਿੰਦਾ ਕੱਪੜੇ ਪਾ ਕੇ ਹੀ ਰੱਖ, ਇਹ ਸੋਹਣਾ ਤਰੀਕਾ, ਤੂੰ ਜੇਬ ਜੇਬ ਵੀ ਤੇਰੀ ਨਾਲ ਹੀ ਜਾਣੀ ਨਾ, ਜਦੋਂ ਨੰਗਾ ਖਲੋਵੇਂਗਾ ਤੇ ਤੇਰੀ ਪੈਂਟ ਵੀ ਨਾਲ ਹੀ ਗਈ, ਤੇ ਆ ਜੇਬ ਵੀ ਤੇਰੀ ਨਾਲ ਹੀ, ਦੇਣਾ ਹੀ ਨੀ ਪੈਣਾ, ਕੁਝ ਕਹਿਣਾ ਹੀ ਪੈਣਾ, ਨੰਗੇ ਧੜ ਨੰਗੇ ਧੜ ਵਾਲੇ ਕੋਲ ਕੀ ਹੋਣਾ ਫਿਰ। ਨਹੀਂ ਮੈਂ ਮਤਲਬ ਏਦਾਂ ਨੀ ਮੈਂ ਕਹਿ ਰਿਹਾ ਵੀ ਤੁਸੀਂ ਪੈਸੇ ਕੱਢੋ, ਮੇਰੇ ਮਤਲਬ ਕਹਿਣ ਦਾ ਇਹ ਹੈ ਅਸੀਂ ਚਟਾਨ ਵਾਂਗੂ ਨਾਲ ਖੜੇ ਹਾਂ, ਚਟਾਨ ਨੀ ਬੰਦੇ ਬਣ ਕੇ ਖੜ ਜਾ, ਪੱਥਰ ਨਾ ਬਣ ਬੰਦਾ ਬਣ, ਬੰਦਿਆਂ ਵਾਂਗੂ ਖੜੀਏ, ਜਿਹੜੀ ਗੱਲ ਸਮਝ ਆਉਂਦੀ ਹੈ ਇਹਨੂੰ ਅੱਗੇ ਲੈ ਕੇ ਚੱਲੀਏ, ਆਪਣੇ ਭਰਾਵਾਂ ਨੂੰ ਸਮਝਾਈਏ, ਇਸ ਸੋਚ ਨੂੰ ਅੱਗੇ ਲੈ ਕੇ ਚੱਲੀਏ। ਤਾਂ ਇਹ ਬੇਨਤੀ ਕਰੀ ਵੀ ਕਿਤੇ ਨਾ ਕਿਤੇ ਖੜ ਨਾ ਜਾਈਏ, ਰੁਕ ਨਾ ਜਾਈਏ, ਜਦੋਂ ਸਮਝ ਆ ਜਾਏ ਫਿਰ ਹਿੰਮਤ ਰੱਖੀਏ, ਫਿਰ ਬਹਿ ਨਾ ਜਾਈਏ, ਫਿਰ ਤੇ ਰੁਕ ਗਏ। ਇਹਦੇ ਸਮਝ ਆ ਗਈ ਵੀ ਪੁਜਾਰੀ ਢਾਂਚਾ ਬਹੁਤ ਗਲਤ ਸਾਡੇ ਤੇ ਸਥਾਪਿਤ ਕੀਤਾ ਗਿਆ ਹੈ, ਪੁਜਾਰੀ ਢਾਂਚੇ ਜੋ ਕਾਪੀ ਕਰਦੀ ਸਾਡੇ ਧਰਮ ਦੇ ਵਿੱਚ ਵੀ ਕਾਪੀ ਕਰਦੀ, ਜਿਹੜੇ ਪੁਰਾਣੇ ਧਰਮ ਚੱਲਦੇ ਆ ਉਹਦੀ ਕਾਪੀ ਕਰ ਲਈ ਸਾਡੇ ਵੀ। ਸਾਡੇ ਤੇ ਕਿਹਾ ਜਾਂਦਾ ਸੀ ਕਿ ਰੱਬ ਸਾਰਿਆਂ ਥਾਵਾਂ ਤੇ ਹੈ, ਅੱਲਾ ਏਕ ਮਸੀਤ ਬਸ ਹੈ ਅਮਰ ਮੁਲਕ ਕਿਸਕੇ ਰੰਗ, ਮੈਂ ਰਾਤ ਨੂੰ ਦੀਵਾਨ ਚ ਗੱਲ ਕਰਕੇ ਆਇਆ, ਪੁਜਾਰੀ ਕਹਿੰਦਾ ਰੱਬ ਇਸ ਜਗ੍ਹਾ ਤੇ ਰਹਿੰਦਾ, ਪੁਜਾਰੀ ਕਹਿੰਦਾ ਮੰਦਰ ਚ ਰਹਿੰਦਾ, ਪੁਜਾਰੀ ਕਹਿੰਦਾ ਮਸਜਿਦ ਚ ਰਹਿੰਦਾ, ਮੇਰੇ ਵਰਗਾ ਪੁਜਾਰੀ ਕਹਿੰਦਾ ਗੁਰਦੁਆਰੇ ਚ ਰਹਿੰਦਾ, ਸਾਡੇ ਸਾਡਾ ਖਾਸ ਹੈ। ਪੁਜਾਰੀ ਕਹਿੰਦਾ ਜੇ ਰੱਬ ਨਾਲ ਗੱਲ ਕਰਨੀ ਆ ਮੇਰੇ ਨਾਲ ਕਰੋ ਮੈਂ ਕਰਾਂਗਾ, ਮਸੀਤ ਵਾਲਾ ਕਹਿੰਦਾ ਰੱਬ ਨਾਲ ਮਿਲਣਾ ਰੱਬ ਨਾਲ ਗੱਲ ਕਰਨੀ ਹੈ, ਰੱਬ ਰਹਿੰਦਾ ਮਸੀਤ ਵਿੱਚ ਮੇਰੇ ਨਾਲ ਗੱਲ ਕਰੋ ਕਰੋ, ਤੇ ਗੁਰਦੁਆਰੇ ਵਾਲਾ ਕਹਿੰਦਾ ਅਰਦਾਸ ਮੇਰੇ ਤੋਂ ਕਰਾਓ ਮੈਂ ਗੱਲ ਕਰਾਂਗਾ ਰੱਬ ਨਾਲ। ਪੁਜਾਰੀ ਢਾਂਚਾ ਇਹਨਾਂ ਦਾ ਸਥਾਪਿਤ ਹੋ ਗਿਆ, ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ, ਗੁਰੂ ਨਾਨਕ ਫਕੀਰ ਬਣੇ ਸਨ। ਕਹਿੰਦੇ ਰੱਬ ਤੇ ਇਹਨਾਂ ਨੇ ਕੈਦ ਕਰ ਲਿਆ ਮੰਦਰਾਂ 'ਚ, ਵੀ ਮੰਦਰ ਕੀ ਹੈ, ਗੁਰਦੁਆਰੇ ਕੀ ਹੈ, ਮਸਜਿਦ ਵਿੱਚ ਵੀ ਰੱਬ ਹੈ, ਤੇ ਗੁਰੂ ਸਾਹਿਬ ਜਗ੍ਹਾ ਜਗ੍ਹਾ ਜਾ ਕੇ ਕਹਿੰਦੇ ਭਾਈ ਲੋਕੋ ਤੁਹਾਡੇ 'ਚ ਰੱਬ ਹੈ, ਰੱਬ ਕੈਦ ਨਹੀਂ, ਇਹ ਤੁਹਾਡਾ ਸ਼ੋਸ਼ਣ ਕਰੇਗਾ ਪੁਜਾਰੀ, ਤੁਹਾਡੇ ਇਮੋਸ਼ਨ ਨੇ ਜਿਹੜੇ ਉਹਨਾਂ ਨਾਲ ਖੇਡੇਗਾ ਪੁਜਾਰੀ, ਧੋਖਾ ਨਾ ਖਾ ਜੀ ਕਿਤੇ, ਇਹ ਲੁੱਟੇਗਾ ਤੈਨੂੰ, ਰੱਬ ਤੇਰੇ ਵਿੱਚ ਹੈ, ਤੂੰ ਰੱਬ ਦਾ ਰੂਪ ਹੈ। ਬਾਬੇ ਨੇ ਪ੍ਰਚਾਰ ਸ਼ੁਰੂ ਕੀਤਾ ਰੱਬ ਤੁਹਾਡੇ 'ਚ ਹੈ, ਉਹ ਭਾਈ ਰੱਬ ਰੱਬ ਕਿਸੇ ਖਾਸ ਥਾਂ ਤੇ ਜਗ੍ਹਾ ਤੇ ਨਹੀਂ ਬੈਠਾ, ਵੀ ਇੰਨੇ ਥਾਂ ਤੇ ਰੱਬ ਹੈ, ਇੰਨੀ ਜਗ੍ਹਾ 'ਚ ਰੱਬ ਹੈ। ਪਰ ਹੋਇਆ ਫਿਰ ਨਾਨਕ ਤੇ ਫਕੀਰ ਹੋਇਆ, ਬਾਬਾ ਨਾਨਕ ਕਹਿੰਦਾ ਚਲੋ ਫਕੀਰ ਤੇ ਹੋ ਗਏ, ਰੱਬ ਮੰਦਰਾਂ 'ਚ ਕੈਦ ਹੋਇਆ ਵੇਖ ਕੇ ਨਾਨਕ ਫਕੀਰ ਹੋ ਗਿਆ, ਬਾਬਾ ਸਾਰਿਆਂ ਨੂੰ ਆਖੇ ਰੂਪ ਰੱਬ ਦਾ, ਹਰ ਕੋਈ ਕਹਿੰਦੇ ਰੱਬ ਦਾ ਰੂਪ, ਉਹ ਤੇਰੇ ਵਿੱਚ ਰੱਬ ਹੈ, ਰੱਬ ਬਾਹਰ ਨਹੀਂ, ਪਰਮਾਤਮਾ ਤੇਰੇ ਵਿੱਚ, ਤੂੰ ਕਰ ਜੋ ਕਰਨਾ ਹੈ, ਬੰਦੇ ਦੇ ਫੈਸਲੇ ਨੇ ਰੱਬ ਦੇ ਨਹੀਂ। ਦੱਸਿਓ ਮੈਂ ਕਿੰਨੀ ਵਾਰੀ ਪੁੱਛ ਸਕਿਆ, 12-12 ਬੱਚੇ ਹੁੰਦੇ ਸੀ, ਫੈਸਲਾ ਰੱਬ ਦਾ ਸੀ ਕਿ ਬੰਦੇ ਦਾ, ਹੁਣ 2-2 ਹੀ ਰਹਿ ਗਏ, ਹੁਣ ਫੈਸਲਾ ਰੱਬ ਦਾ ਕਿ ਬੰਦੇ ਦਾ, ਏਡੇ ਏਡੇ ਫੈਸਲੇ ਤੇ ਬੰਦੇ ਨੇ ਕੀਤੇ ਨੇ, ਪਾਪੂਲੇਸ਼ਨ ਵਾਲੇ ਬੰਦੇ ਨੇ ਕੀਤੇ ਨੇ ਸਾਰੇ, ਤੇ ਗੁਰੂ ਸਾਹਿਬ ਨੇ ਕਿਹਾ ਸੀ ਤੇਰੀ ਮਰਜ਼ੀ ਚੱਲਣੀ ਹੈ, ਸਮਾਜ ਵਿੱਚ ਕਰੋੜਾਂ ਬੱਚੇ ਪੈਦਾ ਕਰਨੇ ਕਿ ਲੱਖਾਂ ਕਰਨੇ ਕਿ ਹਜ਼ਾਰਾਂ ਕਰਨੇ, ਚੀਨ ਵਾਲਿਆਂ ਨੇ ਇੱਕ ਇੱਕ ਬੱਚਾ ਹੀ ਕਿਹਾ, ਇੱਕ ਇੱਕ ਨਿਆਣਾ, 2-2 ਨਹੀਂ, ਇੱਕ ਇੱਕ, ਪਾਪੂਲੇਸ਼ਨ ਕੰਟਰੋਲ ਕਰਨ ਲਈ ਫੈਸਲਾ ਬੰਦੇ ਦਾ,
رب نہیں فیصلے کرتا جی رب رب نے لکھا جتان کے ویاہ جتان چ ہونگے مجبیاں کے مجبیاں چ ہونگے رمداسیاں کے رمداسیاں چ ہونگے پاپے پاپیا جی ویاہ کرن گے کتری کتری کے گھر چ کرن گے بامن بامنا کے گھر چ کرن گے رب نے لکھ کے بھیجا دسو بھائی کنے لکھا بندے یہ رب لکھتا پرماتما ایسا لکھتا بندے دے دیتے فیصلے تو گرو صاحب نے کہا سی جدو تو کرتا پھر ذمہ واری چکو جو غلط ہویا بندے نے نہیں کہا ٹھیک کون کرے گا بولو جی بندہ رب نہیں کرے گا بندہ کرے گا بندے دے وچ رب ہے ساڈے گرو صاحب کہندے مندراں وچ نہیں رب مسجداں وچ نہیں رب سارے دے وچ ہے تہانوں تہاڈے فیصلے کرنے پڑن گے ذمہ واریاں چکنیاں پڑن گیاں کہندے رب مندراں وچ قید ہویا وے رات وی پڑھیا سی اکر پھر پڑھدا چلو ستگر نے ویکیا بھی یہ قیدی کر لیا رب مندر چ رہتا ہے رب کا ساتھ بندہ پجاری گردوارے کا گرنتی جو سارے ورگا بابا بابا جی ارداس کر کے پھر لگی میرے کئی کہہ رہے ساری کتنے اتنے تک پہنچ ہے جی تھی ارداس کری لگی میرے کہیں ساری اتنے تک پہنچ ہی نہیں ہے تیرے دل تیری تیرے تک ہی پہنچ نہیں کت کہ گلا کرتا ستگرو کہندے ہیں ہن مینو فقیراں دے کپڑے پانے پینے ہیں پٹواریاں دے پت نے کلیان داس مہتا جی دا کلا کلا پت بابا نانک گرو نانک سچے پاتشاہ او کہندے ساداں دے میں ورودھ بہت ہاں پر کراں کہ ساداں دے کپڑے مینو ہن بولو میں بھگویں ساداں والیاں دے ورودھ ہاں کپڑے پگویا والے سارا بے برد ہاں میں پر میں کراں کہ مینوں بھیک تے سارا والا ہی بناونا پینا مینوں پسند نہیں آ جڑے ساد نے پر کپڑے ہی پانے پہن گے کیونکہ یہ کھلارا انہاں کپڑیاں نال ہی انہاں نے پایا تے صاف وی انہاں نال ہی کراں گے آکھو ستنام یہ کھلارا صاف وی اسے کپڑیاں نال کراں گے پیا وی ایسا ہی صاف ہی ادا ہی کراں گے تے گرو نانک پاتشاہ نے سارا والا بھیک بنا کے بابے بھیک بنایا وہ اسی کی ریت چلائی بھیک پھر اینڈ وچ اتار بھی دتا پھر بابا آیا کرتار پور بھیک اداسی سگل اتار کپڑے لا بھیک لا

0: ਜਿਹੜੇ ਦਰਗਾਹ ਦਰਗਾਹ ਚ ਘੜੇ ਜਾਂਦੇ ਆ। ਦਰਗਾਹ ਮਤਲਬ ਕੁਦਰਤੀ ਜਿਹੜਾ ਢਾਂਚਾ ਬਣਿਆ, ਤਿੰਨੇ ਤਰ੍ਹਾਂ ਦੀ ਸੋਚ ਹੋ ਸਕਦੀ, ਤਿੰਨ ਤਰ੍ਹਾਂ ਦੀ ਸੋਚ ਹੁੰਦੀ, ਜਿਹਨੂੰ ਆਪਾਂ ਧਾਰਮਿਕ ਭਾਸ਼ਾ ਵਿੱਚ ਰਜੋ ਗੁਣ ਸਤੋ ਤਮੋ ਏਦਾਂ ਰਾਜਸ ਤਾਮਸ ਸਾਤਕ ਏਦਾਂ ਕਹਿੰਦੇ ਆ। ਆਪਾਂ ਇਹਨੂੰ ਏਦਾਂ ਸਿੱਧਾ ਜਿਹਾ ਸਮਝ ਲਓ, ਤਿੰਨੇ ਤਰ੍ਹਾਂ ਦੇ ਵਿਚਾਰ ਹੋਣਗੇ, ਜਾਂ ਤੇ ਬੰਦਾ ਮਾੜਾ ਹੁੰਦਾ ਜਾਂ ਬਹੁਤ ਚੰਗਾ ਹੁੰਦਾ, ਤੇ ਜਾਂ ਵਿੱਚ ਵਿਚਾਲੇ ਹੁੰਦਾ ਵੀ ਅੱਧਾ ਕੁ ਚੰਗਾ ਅੱਧਾ ਕੁ ਮਾੜਾ, ਜਾਂ ਏਦਾਂ ਕਹਿ ਲਓ, ਜਾਂ ਕਹਿ ਲਓ ਗੁਣੀ ਹੁੰਦਾ ਜਾਂ ਔਗਣ ਹੀ ਹੁੰਦੇ ਨੇ, ਜਾਂ ਕੁਛ ਗੁਣ ਹੁੰਦੇ ਨੇ ਕੁਛ ਔਗਣ ਮਿਕਸ ਹੁੰਦਾ, ਜਾਂ ਏਦਾਂ ਕਹਿ ਲਓ ਬੰਦਾ ਸੱਚਾ ਹੁੰਦਾ ਜਾਂ ਝੂਠਾ ਹੁੰਦਾ, ਝੂਠਾ ਜਾਂ ਸੱਚਾ, ਤੇ ਜਾਂ ਫਿਰ ਦੋਗਲਾ ਅੱਧਾ ਕੁ ਸੱਚਾ ਅੱਧਾ ਕੁ ਝੂਠਾ। ਸਮਝ ਕੇ ਗੱਲ ਕਰ, ਸਾਡੇ ਵੀ ਦੋਗਲੇ ਬੰਦੇ ਬਹੁਤ ਹੈ, ਦੋਗਲੇ ਬੰਦੇ ਇਸ ਕਿਸਮ ਦੇ ਹੁੰਦੇ, ਛੱਡੋ ਜੀ ਕੋਈ ਲੜਾਈ ਝਗੜਾ ਕਾਹਦੇ ਲਈ ਜੀ, ਭਾਈ ਸਾਹਿਬ ਜੀ ਇਕੱਠੇ ਰਹੀਏ, ਕੌਮ ਦੇ ਵਿੱਚ ਫੁੱਟ ਪਈ ਪਈ ਹੈ, ਇਹ ਦੋਗਲੇ ਦੋਗਲੇ ਕਿਸਮ ਏਦਾਂ ਦੀ ਹੁੰਦੀ ਹੈ। ਉਹ ਬੰਦੇ ਕਦੇ ਐਨ ਸੱਚ ਨੂੰ ਸੱਚ ਨਹੀਂ ਕਹਿ ਸਕਦੇ। ਕਈ ਪੱਤਰਕਾਰ ਨੀ ਮੇਰੇ ਕੋਲ ਆਉਂਦੇ, ਮੇਰੇ ਜਦੋਂ ਬਹਿ ਕੇ ਕਹਿਣਗੇ ਭਾਈ ਸਾਹਿਬ ਕੌਮ ਦੇ ਵਿੱਚ ਫੁੱਟ ਪਈ ਏਕ ਤਾਂ ਕਿਵੇਂ ਹੋਏਗੀ, ਮੈਂ ਕਿਹਾ ਸੱਚ ਤੇ ਪਹਿਲਾਂ ਤਾਂ ਤੂੰ ਇਹ ਕਹਿ ਵੀ ਅਸੀਂ ਕਿਸੇ ਦਾ ਧੱਕਾ ਕਰਨ ਜਾਂਦੇ ਹਾਂ, ਕਿਸੇ ਦਾ ਅਸੀਂ ਕਿਸੇ ਦਾ ਬੰਦਾ ਮਾਰਨ ਜਾਂਦੇ ਹਾਂ, ਅਸੀਂ ਕਿਸੇ ਦਾ ਪ੍ਰੋਗਰਾਮ ਰੋਕਣ ਜਾਂਦੇ ਹਾਂ, ਅਸੀਂ ਕਿਸੇ ਦਾ ਧੱਕਾ ਕਰਦੇ ਹਾਂ। ਸੱਚਾ ਬੰਦਾ ਉਹ ਹੈ ਜਿਹੜਾ ਆਪ ਪਰਖੇ ਵੇਖੇ, ਸੱਚ ਨੂੰ ਸੱਚ ਕਵੇ, ਗਲਤ ਨੂੰ ਗਲਤ ਕਵੇ, ਉਹ ਸੋਚ ਸਮਝ ਕੇ ਗੱਲ ਕਰੇ। ਪਰ ਕਈ ਬੰਦੇ ਦੋਗਲੇ ਹੁੰਦੇ ਆ, ਵਿੱਚ ਵਿਚਾਲੇ, ਵਿੱਚ ਵਿਚਾਲੇ ਹੁੰਦੇ ਆ, ਜਾਂ ਸੱਚਾ ਜਾਂ ਝੂਠਾ ਜਾਂ ਫਿਰ ਮਿਕਸ ਜਿਹਾ ਦੋਗਲਾ ਜਿਹਾ। ਕਿੰਨੇ ਤਰ੍ਹਾਂ ਦਾ ਬੰਦਾ ਬਣ ਸਕਦਾ, ਜਿੱਦਾਂ ਦਾ ਬਣਨਾ, ਜਾਂ ਤਾਂ ਸੱਚਾ ਹੋ ਜਾ, ਕੁਦਰਤੀ ਢਾਂਚਾ ਇੱਦਾਂ ਦਾ ਵੀ ਸੱਚਾ ਵੀ ਹੋ ਸਕਦਾ, ਜਾਂ ਫਿਰ ਕਪਟੀ ਬਣ ਜਾ, ਝੂਠਾ ਹੋ ਜਾ, ਤੇਰੀ ਮਰਜ਼ੀ ਹੈ, ਭਾਵੇਂ ਦੋਗਲਾ ਜਿਹਾ ਰਹੀ ਜਾ, ਲੱਖੋ ਸਤਨਾ ਹਾਂ। ਕੁਦਰਤ ਨੇ ਓਦਾਂ ਦਾ ਹੀ ਬਣਾ ਦੇਣਾ ਤੈਨੂੰ, ਕੁਦਰਤ ਨੇ ਤਿੰਨੇ ਤਰ੍ਹਾਂ ਦਾ ਲੇਖ ਲਿਖ ਦੇਣਾ, ਕੁਦਰਤ ਨੇ ਓਦਾਂ ਦਾ ਹੀ ਬਣਾ ਦੇਣਾ, ਜਾਂ ਸੱਚਾ ਹੋ ਜਾ ਜਾਂ ਝੂਠਾ ਹੋ ਜਾ ਜਾਂ ਦੋਗਲਾ ਜਾਂ ਚੱਲੀ ਚੱਲ। ਕੁਦਰਤ ਦਾ ਢਾਂਚਾ ਇੱਦਾਂ ਦਾ, ਜੋ ਜਿੱਦਾਂ ਦਾ ਬਣਨਾ ਚਾਹੇਗਾ ਓਦਾਂ ਦਾ ਬਣ ਜਾਏਗਾ। ਹੁਣ ਅਗਲੀ ਪੰਕਤੀ,
1: ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਏ,
0: ਜੇ ਵਿੱਚ ਹੋਵੇ ਚਾਂਦੀ, ਕਹਿੰਦੇ ਜਿਹੜਾ ਉਹ ਪੈਸੇ ਦੇ ਵਿੱਚ ਜੇ ਚਾਂਦੀ ਹੋਵੇ, ਪਿਓਰਿਟੀ ਹੋਵੇ, ਪਿਓਰ ਹੋਵੇ, ਕਹਿੰਦੇ ਲੋਕ ਫਿਰ ਖਰਾ ਖਰਾ, ਜੇ ਜ਼ਿੰਦਗੀ ਦੀ ਚਮਕ ਹੋਵੇ, ਗੁਣ ਹੋਣਗੇ, ਸੱਚ ਹੋਏਗਾ, ਤੇ ਲੋਕ ਸੱਚਮੁੱਚ ਖਰਾ ਖਰਾ ਕਹਿਣਗੇ। ਆਪਣੇ ਅੰਦਰ ਗੁਣ ਪੈਦਾ ਕਰ, ਆਪਣੀ ਸੋਚ ਨੂੰ ਬਦਲ, ਆਪਣੇ ਵਿਚਾਰਾਂ ਨੂੰ ਬਦਲ, ਬਦਲ ਸਕਦਾ ਜੇ ਬਦਲਣਾ ਚਾਹਵੇਂ, ਦੋਗਲਾ ਜਾਣਾ ਚੱਲ ਸੱਚ ਤੇ ਖੜ, ਝੂਠਾ ਤੇ ਸੱਚ ਤੇ ਆ, ਆਪਣੇ ਆਪ ਨੂੰ ਬਦਲ। ਅਗਲੀਆਂ ਪੰਕਤੀਆਂ ਵਿੱਚ ਵੇਖ ਸਪਸ਼ਟ ਸੁਣਿਓ, ਹਾਂਜੀ,
1: ਕਾਜੀ ਕੂੜ ਬੋਲ ਮਲ ਖਾਏ,
0: ਕਾਜੀ ਉਹ ਨੇ ਜਿਹੜੇ ਵੱਡੀਆਂ ਲੈਂਦੇ ਆ ਜੱਜ, ਉਹਨਾਂ ਵੇਲਿਆਂ ਦੇ ਜੱਜ ਪੈਸਾ ਲੈ ਕੇ ਤੇ ਝੂਠ ਬੋਲਦੇ ਆ, ਫੈਸਲਾ ਸੁਣਾਉਂਦੇ ਆ, ਕਿਸੇ ਦੀ ਸਜ਼ਾ ਕਿਸੇ ਨੂੰ ਦੇ ਰਹੇ ਆ, ਕਾਜੀ ਝੂਠ ਬੋਲ ਕੇ ਵੱਡੀਆਂ ਲੈ ਕੇ ਫੈਸਲੇ ਸੁਣਾ ਰਹੇ ਆ। ਕਾਜੀ ਝੂਦ ਬੋਲ ਮਲ ਖਾਏ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਅੱਗੇ,
1: ਬ੍ਰਾਹਮਣ ਨਾਵੇ ਜੀਆਂ ਖਾਏ,
0: ਬ੍ਰਾਹਮਣ ਕਹਿੰਦੇ ਨਹਾਉਂਦਾ ਤੀਰਥਾਂ ਦੇ ਉੱਤੇ, ਪਰ ਓਦਾਂ ਤਾਂ ਏਦਾਂ ਛੋਟੀਆਂ ਜਾਤਾਂ ਪਰਖਦਾ, ਆ ਫਲਾਣੀ ਜਾਤ ਦਾ ਫਲਾਣੀ ਜਾਤ ਦਾ, ਕਹਿੰਦੇ ਓਦਾਂ ਤੀਰਥਾਂ ਤੇ ਨਹਾਉਂਦਾ ਫਿਰਦਾ ਹੈ, ਓਦਾਂ ਜਾਤਾਂ ਪਰਖਦਾ, ਦਿਲ ਦੁਖੀ ਕਰਦਾ, ਜੀਵਾਂ ਨੂੰ ਤੰਗ ਕਰਦਾ ਹੈ, ਜਾਤਾਂ ਪਾਤਾਂ ਦਾ ਢਾਂਚਾ ਖੜਾ ਕਰਦਾ, ਇੱਥੇ ਬੰਦੇ ਨੂੰ ਬੰਦਾ ਨਹੀਂ ਸਮਝਦਾ, ਤੇ ਓਦਾਂ ਕਹਿੰਦੇ ਇਹ ਤੀਰਥਾਂ ਤੇ ਨਹਾਉਂਦਾ ਫਿਰਦਾ। ਅਗਲੀ ਪੰਕਤੀ ਸੁਣ,
1: ਜੋਗੀ ਜੁਗਤ ਨਾ ਜਾਣੇ ਅੰਦ, ਤਿੰਨੇ ਉਜਾੜੇ ਦਾ ਬੰਦ,
0: ਇਹ ਤਿੰਨੇ ਕਹਿੰਦੇ ਉਜਾੜਾ ਪਾਉਣ ਵਾਲੇ ਨੇ, ਸਮਾਜ ਦਾ ਉਜਾੜਾ ਇਹਨਾਂ ਤਿੰਨਾਂ ਨੇ ਪਾਇਆ। ਕਾਜੀ ਕੂੜ ਬੋਲ ਮਲ ਖਾ, ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣਾ ਅੰਧ, ਇਹ ਜੋਗੀ ਨੂੰ ਜ਼ਿੰਦਗੀ ਜਿਉਣ ਦਾ ਚੱਜ ਨਹੀਂ ਆਇਆ, ਅਕਲ ਦਾ ਅੰਨਾ ਹੈ, ਇਹਨੇ ਵੀ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ, ਇਹ ਜੋਗੀ ਤੇ ਵਿਹਲਰ ਸੀ ਤੇ ਕੰਦਰਾਂ ਚ ਜਾ ਕੇ ਇੱਦਾਂ ਅੱਖਾਂ ਬੰਦ ਕਰਕੇ ਬਹਿ ਗਿਆ, ਸਮਾਧੀ ਲਾ ਕੇ ਸਾਡੇ ਵਾਲਿਆਂ ਨੂੰ ਵੀ ਭੁਲੇਖੇ ਚ ਪਾ ਗਿਆ। ਸਾਡੇ ਆਲਿਆਂ ਦੇ ਦਿਮਾਗ ਵੀ ਇਹ ਚੀਜ਼ਾਂ ਭਰਤੀਆਂ ਵੀ ਏਦਾਂ ਬਹਿ ਕੇ ਰੱਬ ਮਿਲਣਾ ਹੈ, ਇਹ ਨਹੀਂ ਸਮਝਾਇਆ ਆਪਣੇ ਆਪ ਨਾਲ ਜੁੜ, ਰੱਬ ਤੇਰੇ ਵਿੱਚ ਹੈ, ਜੋਗੀ ਜੁਗਤ ਨਾ ਜਾਣਾ ਹੈ, ਅੰਧ ਕੀਨੇ ਉਹ ਜਾਣੇ ਕਾ ਬੰਦ, ਇਹਨਾਂ ਨੇ ਨੁਕਸਾਨ ਕੀਤਾ। ਅੱਗੇ ਕਹਿੰਦੇ ਨੇ ਵੀ ਜੇ ਕੋਈ ਬਦਲਣਾ ਚਾਹੇ ਤੇ ਸੱਚਾ ਕੌਣ ਹੈ, ਏਦਾਂ ਬਣਿਆ ਜਾ ਸਕਦਾ। ਹਾਂਜੀ,
1: ਸੋ ਜੋਗੀ ਜੋ ਜੁਗਤ ਪਛਾਣੇ ਗੁਰ ਪ੍ਰਸਾਦੀ ਕੋ ਜਾਣੇ।
0: ਕਹਿੰਦੇ ਅਸਲ ਜੋਗੀ ਉਹ ਹੈ ਜਿਹੜਾ ਗੁਰੂ ਦਾ ਗਿਆਨ ਲੈ ਕੇ ਇੱਕ ਹੀ ਪਰਮਾਤਮਾ ਨੂੰ ਸਮਝੇ ਤੇ ਆਪਣੇ ਆਪ ਨੂੰ ਉਹਦਾ ਰੂਪ ਜਾਣੇ। ਇੱਕ ਪਰਮਾਤਮਾ ਹੈ ਤੇ ਅਸੀਂ ਉਹਦਾ ਰੂਪ ਹਾਂ। ਅਸਲ ਜੋਗੀ ਉਹ ਹੈ, ਪਖੰਡ ਕਰਨ ਵਾਲਾ ਕੰਦਰਾਂ ਚ ਬਹਿਣ ਵਾਲਾ ਜੋਗੀ ਨਹੀਂ। ਇਹ ਜੋਗ ਕਮਾਓ ਭਾਈ, ਘਰਾਂ ਚ ਰਹਿ ਕੇ ਜੋਗੀ ਬਣੋ, ਇੱਕ ਪਰਮਾਤਮਾ ਨਾਲ ਜੁੜ ਕੇ ਆਪਣੇ ਆਪ ਨੂੰ ਉਹਦੀ ਅੰਸ਼ ਮੰਨ ਕੇ ਚੱਲੋ। ਅਸਲ ਜੋਗ ਇਹ ਹੈ, ਗੁਰੂ ਤੋਂ ਗਿਆਨ ਲੈ ਕੇ ਘਰ ਚ ਰਹਿ ਕੇ ਜੋਗੀ ਬਣੋ। ਹਾਂਜੀ,
1: ਕਾਜੀ ਸੋ ਜੋ ਉਲਟੀ ਕਰੇ ਗੁਰ ਪ੍ਰਸਾਦੀ ਜੀਵਤ ਮਰੇ।
0: ਕਹਿੰਦੇ ਕਾਜੀ ਲੈਂਦਾ ਲੋਕਾਂ ਤੋਂ ਵੱਡੀਆਂ, ਆਪਣਾ ਮਨ ਮਾਰੇ ਗੁਰੂ ਦਾ ਗਿਆਨ ਲੈ ਕੇ ਤੇ ਆਪਣਾ ਸੁਭਾਅ ਬਦਲੇ, ਉਲਟ ਜੇ ਉਹਦਾ ਸੁਭਾਅ ਉਲਟ ਜਾਵੇ। ਹੁਣ ਤੇ ਵੱਡੀਆਂ ਲੈਂਦਾ ਹੈ ਤੇ ਆਪਣਾ ਸੁਭਾਅ ਬਦਲੇ, ਕਾਜੀ ਸੋਚ ਉਲਟੀ ਕਰੇ, ਉਲਟ ਚੱਲੇ। ਭਾਵ ਹੁਣ ਪੁੱਠੇ ਪਾਸੇ ਚੱਲਦਾ ਹੈ, ਹੁਣ ਸਿੱਧੇ ਪਾਸੇ ਤੁਰਨਾ ਸ਼ੁਰੂ ਕਰਦਾ, ਉਲਟ ਜਾਵੇ, ਆਪਣੇ ਸੁਭਾਅ ਨੂੰ ਚੇਂਜ ਕਰ ਲਵੇ, ਬਦਲ ਜਾਵੇ, ਆਪਣਾ ਮਨ ਮਾਰੇ। ਅਸਲ ਕਾਜੀ ਉਹ ਹੈ, ਐਵੇਂ ਐਵੇਂ ਨੀ ਕਾਜੀ ਬਣਿਆ ਜਾਂਦਾ ਜਿਹੜੇ ਫਿਰਦੇ ਨੇ, ਇਹ ਕਹਿੰਦੇ ਕਾਜੀ ਨੀ, ਇਹ ਵੱਡੀਆਂ ਲੈ ਕੇ ਧੋਖਾ ਕਰਦੇ ਹੈ। ਅਸਲ ਕਾਜੀ ਉਹ ਹੈ ਜਿਹੜਾ ਆਪਣੇ ਵਿਚਾਰਾਂ ਨੂੰ ਬਦਲੇ, ਚੇਂਜ ਕਰੇ, ਉਲਟ ਕਰ ਲਵੇ, ਬਦਲੇ ਆਪਣੇ ਸੁਭਾਅ ਨੂੰ। ਹਾਂਜੀ,
1: ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੇ ਆਪ ਤਰੇ ਸਗਲੇ ਕੁਲ ਤਾਰੇ।
0: ਬ੍ਰਹਮਣ ਅਸਲ ਉਹ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰੇ। ਇਹ ਤੇ ਤੀਰਥਾਂ ਤੇ ਨਹਾਉਂਦਾ ਫਿਰਦਾ ਹੈ, ਕੱਲਾ ਤੀਰਥਾਂ ਤੇ ਨਹਾਇਆ ਤੇ ਗਿਆ ਨਹਾਇਆ। ਆਪਾਂ ਪੜ੍ਹਦੇ ਹੁੰਦੇ ਸੀ ਪਹਿਲਾਂ ਪਹਿਲਾਂ

ਜਿਵੇਂ ਦਿਮਾਗ ਸ਼ਬਦ ਹੁਣ ਪ੍ਰਚਲਿਤ ਹੋਇਆ ਦਿਮਾਗ ਗੁਰਬਾਣੀ ਚ ਨਹੀਂ ਕਿਤੇ ਆਉਂਦਾ ਮਨ ਦਿਲ ਕਈ ਵਾਰੀ ਆਪਾਂ ਕਹਿੰਦੇ ਬੰਦਾ ਦਿਲੋਂ ਗੱਲ ਕਰੇ ਦਿਲੋਂ ਪਿਆਰ ਕਰੇ ਦਿਲੋਂ ਮੁਹੱਬਤ ਦਿਨ ਸਹੀ ਸਕਿਆ ਅਸਲ ਇਹ ਦਿਮਾਗ ਦਾ ਹੀ ਪਾਠ ਹੈ ਹੈ ਦਿਲ ਵੱਖਰਾ ਦਿਮਾਗ ਵੱਖਰਾ ਪਰ ਇਹ ਗੱਲ ਕਹਿਣ ਚਾਹੁੰਦੀ ਹੈ ਵੀ ਦਿਲ ਧੋ ਦਿਮਾਗ ਧੋ ਆਪਣਾ ਮਨ ਸ਼ੁੱਧ ਕਰ ਦਿਲੋਂ ਪਿਆਰ ਕਰ ਅੰਦਰੋਂ ਦਿਲ ਕਹੀਏ ਅੰਦਰ ਧੋ ਛੱਡ ਅੰਦਰ ਧੋ ਆਪਣਾ

0: ਦਿਲ ਦਾ ਟੁਕੜਾ ਤੂੰ। ਆਪਣੇ ਦਿਲ ਦਾ ਟੁਕੜਾ ਮਤਲਬ ਅੰਦਰੋਂ ਤੂੰ, ਜਦੋਂ ਆਪਣਾ ਦਿਲ ਹੋ ਮੁਹੱਬਤ ਮਤਲਬ ਅੰਦਰੋਂ ਪਿਆਰ, ਦਿਲੋਂ ਜਿੱਥੇ ਕਹਿਣਾ ਉਹਦਾ ਮਤਲਬ ਗੁਰਬਾਣੀ ਦਿਲੋਂ ਕਰ ਮਤਲਬ ਅੰਦਰੋਂ, ਦਿਲ ਧੋ ਮਤਲਬ ਆਪਣੇ
1: ਅੰਦਰ ਅੰਦਰ,
0: ਬਾਹਰੋਂ ਤੇ ਧੋਈ ਜਾਂਦਾ। ਆ ਕਈਆਂ ਤੇ ਬੜੀ ਫਿੱਟ ਆਉਣੀ ਗੱਲ, ਪੋਹ ਚੱਲਣ ਵਾਲਾ ਹੀ ਹੈ ਕਹਿਣਗੇ ਨਹਾਉਣ ਦੀ ਤੇ ਲੋੜ ਨਹੀਂ ਹੋਣੀ। ਆ ਕਈ ਤੁਹਾਡੇ ਚੱਜ ਵੀ ਆਏ ਹੋਣਗੇ, ਬੀਬੀ ਨੇ ਕਿਹਾ ਹੋਣਾ ਮਰ ਜੇ ਅੱਜ ਤੇ ਨਹਾਲਾ, ਤੇ ਕਈ ਕਹਿਣਗੇ ਪੰਜ ਸਨਾਨਾ ਹੀ ਠੀਕ ਹੈ। ਕਈ ਹੋਣਗੇ ਵਿੱਚ, ਸੱਚੀ ਗੱਲ ਹੈ, ਅੱਜ ਵੀ ਨਹੀਂ ਨਹਾਤੇ ਹੋਣੇ, ਏਦਾਂ ਹੀ ਆਏ। ਤੇ ਜਿਵੇਂ ਜਿਵੇਂ ਸਿਆਲ ਚੜੀ ਜਾਂਦਾ ਬਸ ਠੰਡ, ਜਿਵੇਂ ਹਫ਼ਤੇ ਹਫ਼ਤੇ ਬਾਅਦ ਵੀ ਬਸ ਕਦੇ ਬੀਬੀ ਕੋ, ਕਈ ਤੇ ਸਾਡੇ ਬੀਬੀਆਂ ਪਾਣੀ ਵੀ ਅੰਦਰ ਹੀ ਲੈ ਆਉਂਦੀਆਂ, ਬਿਸਤਰੇ ਦੇ ਕੋਲ ਹੀ ਲੈ ਪੁੱਤ ਮੂੰਹ ਧੋ ਕੇ ਤੇ ਚਾਹ ਪੀਂਦਾ। ਸ਼ੇਰਾਂ ਨੇ ਵੀ ਕਦੇ ਮੂੰਹ ਧੋਤੇ, ਹੁਣ ਸ਼ੇਰ ਇੱਦਾਂ ਦੇ ਬਣ ਜਾਣੇ, ਰਜਾਈਆਂ 'ਚ ਲੱਭਣੇ ਸ਼ੇਰ, ਵੜ ਜਾਣਾ ਰਜਾਈਆਂ 'ਚ, ਉੱਥੇ ਹੀ ਫੋਨ ਚੱਲੀ ਜਾਂਦਾ, ਉੱਥੇ ਹੀ ਮੂੰਗਫਲੀ ਖਾਈ ਜਾਂਦਾ, ਉੱਥੇ ਹੀ ਸਾਰਾ ਕੁਛ ਇੱਦਾਂ ਹੀ ਹੈ। ਆ ਸਾਡੇ ਵਾਲੇ ਅੱਜ ਮੈਨੂੰ ਦੱਸਦੇ ਸੀ ਸਿੰਘ, ਕਹਿੰਦੇ ਸੀ ਥੋੜ੍ਹਾ ਜਿਹਾ ਇੱਕ ਬੇਨਤੀ ਕਰਿਓ। ਮੈਂ ਕਿਹਾ ਕੀ? ਵੀ ਜਿਹੜੇ ਬਿਸਤਰੇ ਵਿਛਾਉਂਦੇ ਹਾਂ ਸਵੇਰੇ ਇਕੱਠੇ ਕੁੱਠੇ ਕਰਾ ਜਿਆ ਕਰਨ, ਜਿਹੜੇ ਵਿਛਾਉਂਦੇ ਨੇ ਇੱਧਰ ਦਵਾਰ ਦੀਵਾਨ ਹਾਲ 'ਚ, ਨਹਾ ਤੇ ਲੈਂਦੇ, ਇੱਧਰ ਬਾਥਰੂਮ ਬਣਾਏ ਹੈ ਤੇ ਬਿਸਤਰੇ ਵਿਛਾਏ ਹੁੰਦੇ ਆ ਜਿਨ੍ਹਾਂ ਨੇ ਰਹਿਣਾ ਹੁੰਦਾ। ਤੇ ਮੈਨੂੰ ਕਹਿੰਦੇ ਤੁਸੀਂ ਸਟੇਜ ਤੇ ਬੋਲਿਓ ਬਈ ਬਿਸਤਰੇ ਜਿਹੜੇ ਸੰਭਾ ਦਿਆ ਕਰੋ, ਮਾੜਾ ਜਿਹਾ ਤਹਿ ਲਵਾ ਦਿਆ ਕਰੋ। ਮੈਂ ਕਿਹਾ ਸਾਰੇ ਪ੍ਰਾਹੁਣੇ ਆਏ ਹੁੰਦੇ ਆ, ਤੁਸੀਂ ਆਪੇ ਲਾਓ ਆਪੇ ਬਿਠਾਓ, ਇਹ ਹੁਣ ਕਿੱਥੇ ਕਰਨਗੇ? ਤੇ ਹੁਣ ਏਦਾਂ ਥੋੜਾ ਹੁੰਦਾ, ਏਦਾਂ ਹੀ ਹੈ। ਬਾਬਿਆਂ ਦੇ ਕਮਲਾਏ ਹੋਏ ਆ ਸਾਡੇ ਵਰਗੇ, ਕਹਿਣਗੇ ਵਾਹ ਜੀ ਸਾਡੇ ਘਰ ਤੇ ਸ਼ੁਕਰ ਹੈ ਧੰਨ ਪਾ ਗਾ ਉਹ। ਸੋ ਮੈਂ ਬੇਨਤੀ ਕਰਦਾ ਵੀ ਕਰਿਆ ਕਰੋ ਪਿਆ, ਆਪਾਂ ਕੋਸ਼ਿਸ਼ ਕਰੀਏ। ਮੈਂ ਇੱਥੇ ਮਰ ਜਾਂਦਾ ਕਹਿੰਦਾ ਵੀ ਆਪਣਾ ਬਿਸਤਰਾ ਤਹਿ ਲਾਉਣ ਤੋਂ ਸ਼ੁਰੂ ਕਰੋ ਕੰਮ, ਕੀ ਕਰੀਏ ਆਪਣੇ ਕੰਮ ਆਪ ਕਰਨੇ, ਪਾਣੀ ਆਪ ਪੀਣਾ, ਚਾਹ ਆਪਣੀ ਆਪ ਬਣਾਉਣੀ, ਰੋਟੀ ਪਾ ਕੇ ਆਪੇ ਖਾਣੀ, ਘਰ ਦੀ ਸਫਾਈ ਆਪ ਕਰਨੀ, ਬਾਥਰੂਮ ਆਪ ਸਾਫ਼ ਕਰਨਾ, ਇੱਥੋਂ ਸ਼ੁਰੂ ਕਰੋ। ਨਿੱਕੇ ਨਿੱਕੇ ਘਰ ਦੇ ਕੰਮ ਆਪ ਕਰਨੇ ਸ਼ੁਰੂ ਕਰੋ, ਫਿਰ ਕੌਮ ਦੇ ਵੱਡੇ ਵੱਡੇ ਕੰਮ ਕਰੋਗੇ ਤੁਸੀਂ। ਫਿਰ ਆਪਾਂ ਵੱਡੇ ਵੱਡੇ ਕੰਮ ਕਰਨ ਲੱਗਾਂਗੇ, ਨਿੱਕੇ ਨਿੱਕੇ ਕੰਮਾਂ ਤੋਂ ਸਟਾਰਟ ਕਰਾਂਗੇ। ਤੇ ਪਰ ਇਹ ਹੈ ਵੀ ਸਾਡੇ ਤੇ ਇੱਥੇ ਹੀ, ਮੈਂ ਕਹਿੰਦਾ ਬਿਸਤਰੇ ਘਰਾਂ ਦੇ ਤਹਿ ਲਾਇਆ ਕਰੋ, ਇੱਥੇ ਵੀ ਲੱਗ ਜਾਂਦੇ। ਉਹ ਬਾਬਾ ਬੋਲੇ ਕਹਿੰਦਾ ਉਹ ਬਾਹਰੋਂ ਬੱਤੀ ਨਾ ਬਾਲਿਆ ਕਰੋ, ਓਏ ਪਿਆਰਿਓ ਇਹ ਬੜਾ ਨੁਕਸਾਨ ਆ, ਓਏ ਟੈਕਸ ਗੌਰਮੈਂਟਾਂ ਭਰਦੀਆਂ, ਓਏ ਤੇ ਬਿੱਲ ਭਰਿਆ ਕਰੋ, ਕੁੰਡੀਆਂ ਨਾ ਲਾਇਆ ਕਰੋ। ਉਹ ਕਹਿੰਦੇ ਬਾਬਾ ਚੁੱਪ ਕਰਦੇ, ਜਿੱਥੇ ਬੋਲਦਾ ਇੱਥੇ ਵੀ ਕੁੰਡੀ ਹੋਈ ਲੱਗੀ। ਆ ਜਿਹੜੀ ਮਸੀਤੇ ਬੋਲਦਾ ਨਾ ਤੂੰ, ਅਸੀਂ ਵੀ ਕੁੰਡੀ ਲਾਈ ਲਈ। ਹੁਣ ਮੇਰੇ ਵਰਗਾ ਜੇ ਸਟੇਜ ਤੇ ਇੱਥੇ ਬਹਿ ਕੇ ਬੋਲੇ ਵੀ ਕੁੰਡੀਆਂ ਨਾ ਲਾਇਆ ਕਰੋ, ਤੇ ਆਪ ਤਾਰ ਲੱਗੀ ਹੋਵੇ ਸਾਡੀ, ਸਾਡਾ ਵੀ ਦੋ ਨੰਬਰ ਦਾ ਹੀ ਹੋਵੇ ਵੀ ਕੁੰਡੀਆਂ ਮੀਟਰ ਤੇ ਅੱਜ ਨਹੀਂ ਚੱਲਦੇ, ਕਿੰਨੇ ਜਗਾੜੂ ਨੇ ਯਾਰ ਬੰਦੇ, ਜਗਾੜੂ ਬਹੁਤ ਹੈ, ਹਰ ਤਰ੍ਹਾਂ ਦਾ ਜਗਾੜ ਲੱਭ ਲਈਦਾ। ਕਹਿੰਦੇ ਇੱਦਾਂ ਹੀ ਕਰਨਾ। ਸੋ ਇਹ ਹੈ ਵੀ ਸਾਡੇ ਤੇ ਸਾਡਾ ਹੀ ਨਹੀਂ ਕੰਮ ਸੁਧਰਦਾ, ਸਾਡੇ ਇੱਥੇ ਆ ਕੇ ਅਗਲਾ ਬਿਸਤਰੇ ਤੈਅ ਨਹੀਂ ਲਾਉਂਦਾ, ਘਰੇ ਜਾ ਕੇ ਕਿਆ ਲਾ ਲੂ, ਘਰੇ ਕੀ ਲਾ ਲੂ? ਅਗਲਾ ਕਹਿੰਦਾ ਦੁਨੀਆਂ ਕਰੇ, ਮੈਂ ਥੋੜਾ ਆਇਆ ਕਰਨ ਵਾਸਤੇ, ਲੋਕੀ ਕਰਨ ਮੇਰੇ ਵਾਸਤੇ। ਸੋ ਮੈਂ ਬੇਨਤੀ ਕਰਦਾ ਵੀ ਦੇਹੀਆਂ ਧੋਂਦੇ ਨਾ ਰਹਿ ਜਾਈਏ, ਆਪਣੇ ਆਪ ਨੂੰ ਪਛਾਣੀਏ, ਆਪਣੇ ਕਾਰਜ ਕਰੀਏ, ਆਪਣੀ ਜ਼ਿੰਮੇਵਾਰ ਬਣੀਏ, ਆਪਣੇ ਸੁਭਾਅ ਤੇ ਕੰਮ ਕਰੋ, ਆਪਣੇ ਆਪ ਨੂੰ ਬਦਲੋ। ਕੀ ਕਰਨਾ ਸ਼ੁਰੂ ਕਰੀਏ? ਬਸ ਗੁੱਸਾ ਪੀਣਾ ਸ਼ੁਰੂ ਕਰੋ, ਜਜ਼ਬਾਤੀ ਹੋ ਕੇ ਗਲਤ ਫੈਸਲਾ ਨਾ ਲੈ ਲਿਆ, ਫੈਸਲਾ ਲੈ ਗਲਤ ਨਾ ਲੈ ਜੀ, ਨੁਕਸਾਨ ਆਪਣਾ ਵੀ ਕਰਾਏਗਾ ਬਾਕੀਆਂ ਦਾ ਵੀ ਕਰਾਏਗਾ। ਸਾਂਭ ਕੇ ਰੱਖ, ਸਾਂਭ ਕੇ ਰੱਖ, ਐਨਰਜੀ ਹੈ ਤੇਰੇ ਤੇ ਕੁਝ ਕਰਨ ਦੀ, ਕੋਈ ਮੌਕਾ ਵਧੀਆ ਮਿਲੇਗਾ ਫਿਰ ਉਹ ਸਾਂਭ ਕੇ ਰੱਖੀ ਹੋਏਗੀ, ਫਿਰ ਕਰੀ ਕਰੀ ਜਦੋਂ ਉਹਦਾ ਰਿਜ਼ਲਟ ਆਏਗਾ ਫਿਰ ਤੇਰਾ ਹੋਰ ਚਾਅ ਚੜੂ, ਤੈਨੂੰ ਵੀ ਰਿਜ਼ਲਟ ਆਇਆ ਹੋਰ ਵਧੀਆ ਕਰੇਗੀ, ਫਿਰ ਹੋਰ ਵਧੀਆ ਕਰੇਗਾ, ਹੋਰ ਚੰਗਾ ਰਿਜ਼ਲਟ ਨਿਕਲੂਗਾ। ਤੇ ਜੇ ਤੈਨੂੰ ਰਿਜ਼ਲਟ ਨਾ ਮਿਲਿਆ ਫਿਰ ਤੇਰੇ ਤੇ ਨੈਗੇਟਿਵਿਟੀ ਆ ਜਾਣੀ ਹੈ ਕਿ ਮੇਰਾ ਕੰਮ ਤੇ ਬਣਿਆ ਕੋਈ ਨਹੀਂ, ਹੋਇਆ ਹੀ ਨਹੀਂ ਕੁਛ, ਅੱਗੇ ਹੁਣ ਅੱਗੇ ਕਿਵੇਂ ਹੋਏਗਾ? ਤਾਂ ਕਰਕੇ ਭਾਈ ਇਹਨੂੰ ਸਾਂਭ ਕੇ ਰੱਖੋ। ਜੇ ਤੁਸੀਂ ਗੁੱਸੇ ਦੇ ਵਿੱਚ ਗਲਤ ਫੈਸਲੇ ਲੈ ਜਾਓਗੇ ਫਿਰ ਕੀ ਹੋਊਗਾ? ਕੁਛ ਨਹੀਂ ਹੋਣਾ। ਆਪਾਂ ਗਲਤ ਫੈਸਲਾ ਲੈ ਲਓ, ਭੁਪਿੰਦਰ ਸਿੰਘ ਨੂੰ ਮਾਰਤਾ, ਆਪਾਂ ਵੀ ਹੁਣ ਆਏ ਨਹੀਂ ਬਦਲੇ ਲਵਾਂਗੇ, ਲੈ ਹੁਣ ਮੈਂ ਕਹਿ ਦਿੰਦਾ ਇੱਦਾਂ ਤੇ ਕੀ ਹੁੰਦਾ ਫਿਰ? ਪੰਜ ਸੱਤ ਸਾਡੇ ਵਾਲੇ ਜਿਹਨਾਂ 'ਚ ਬੈਠੇ ਹੁੰਦੇ, ਪੰਜ ਸੱਤ ਉਹਨਾਂ ਦੇ ਬੈਠੇ, ਇਹੀ ਕੁਛ ਚੱਲਣਾ ਸੀ। ਪਰ ਸਾਂਭ ਕੇ ਰੱਖਣ ਦੇ ਨਾਲ ਕੀ ਹੋਇਆ? ਆਪਾਂ ਚੁੱਪ ਰਹੇ, ਆਪਣੀ ਗੱਲ ਸਟੇਜ ਤੇ ਕਹਿੰਦੇ ਕਹਿੰਦੇ ਕਹਿੰਦੇ ਕਹਿੰਦੇ ਕਹਿੰਦੇ, ਠੀਕ ਹੈ ਭਾਵੇਂ ਸਾਰੀ ਦੁਨੀਆਂ ਦੇ ਪ੍ਰੋਗਰਾਮ ਰੱਦ ਹੋ ਜਾਣ, ਪਰ ਅਗਲੇ ਚੰਗੀ ਤਰ੍ਹਾਂ ਦੁਨੀਆਂ ਦੇ ਸਾਹਮਣੇ ਨੰਗੇ ਹੋ ਗਏ। ਉਹ ਪਤਾ ਲੱਗਾ ਦਿਸ ਗਏ ਵੀ ਆਹ ਗੁੰਡਾਗਰਦੀ, ਸਾਨੂੰ ਵੀ ਲੋਕਾਂ ਨੇ ਕਹਿਣਾ ਸੀ ਉਹ ਗੁੰਡੇ, ਤੁਸੀਂ ਕਿਹੜਾ ਘੱਟ ਹੈ।
1: ਤੁਸੀਂ ਵੀ ਤਾਂ ਬਰਾਬਰ ਹੀ ਹੈ, ਅਗਲੇ ਨੇ ਇੱਕ ਮਾਰਿਆ ਤੁਸੀਂ ਦੋ ਮਾਰਤੇ, ਅਗਲੇ ਨੇ ਸਾਨੂੰ ਵੀ ਇੱਦਾਂ ਹੀ ਕਹਿਣਾ ਸੀ ਲੋਕਾਂ ਨੇ, ਤਾਂ ਕਈ ਸਾਨੂੰ ਵੀ ਇੱਦਾਂ ਦਾ ਹੀ ਸੁਣਾ ਲੈਣਾ, ਪਰ ਤੁਸੀਂ ਕਾਲੇ ਨੇ ਜ਼ਿੰਦਗੀ ਦੇ ਵਿੱਚ ਕਦੇ ਨਾ ਕੋਈ ਵੀ ਬੰਦਾ ਜੇ ਇਹ ਸਿੱਖ ਰਹਿਣਾ ਸੀ ਵੀ ਜਾਪਦੇ ਚ ਰਹਿਣਾ, ਸ਼ਾਂਤ ਰਹਿਣਾ, ਆਪਣੇ ਆਪ ਨੂੰ ਬਦਲਣਾ, ਸੁਭਾਅ ਚੇਂਜ ਕਰਨਾ ਆਪਣਾ, ਹੌਲੀ ਹੌਲੀ ਫੈਸਲੇ ਲੈ ਕੇ ਇਹ ਚੀਜ਼ਾਂ ਸਿੱਖਣ ਦੀ ਲੋੜ ਹੈ ਸਾਨੂੰ, ਸਿੱਖਾਂ ਨੂੰ ਤੇ ਬਹੁਤ ਜ਼ਿਆਦਾ। ਸੋ ਵੱਡੇ ਵੱਡੇ ਬੰਦਿਆਂ ਦੀਆਂ ਜਿਹੜੇ ਜਿਹੜੇ ਬੰਦੇ ਤੁਹਾਨੂੰ ਲੱਗਦਾ ਨਾ ਵੀ ਬਹੁਤ ਅੱਗੇ ਗਏ ਹੈ, ਉਹਨਾਂ ਦੀਆਂ ਨਾ ਆਪਣੀ ਜ਼ਿੰਦਗੀ ਦੇ ਉੱਤੇ ਲਿਖੀਆਂ ਕਿਤਾਬਾਂ ਹੁੰਦੀਆਂ, ਮੇਰੀ ਦੁਨੀਆ ਮੇਰੀ ਲਾਈਫ ਮੇਰੀ ਕਿੱਦਾਂ ਦੀ ਸੀ, ਜੀਵਨੀ ਆਪਣੀ ਲਿਖਦੇ ਨੇ। ਸੁਣੋ ਧਿਆਨ ਨਾਲ ਨੌਜਵਾਨ ਵੀਰੋ ਭਰਾਵੋ, ਧਿਆਨ ਨਾਲ ਸੁਣੋ, ਜਿਹੜਾ ਬੰਦਾ ਆਪਣੇ ਫੀਲਡ ਚ ਅੱਗੇ ਗਿਆ, ਅੰਗਰੇਜ਼ਾਂ ਦੀਆਂ ਵੀ ਹੋਣਗੀਆਂ ਆਪਣਿਆਂ ਬੰਦਿਆਂ ਦੀਆਂ ਜੀਵਨੀਆਂ, ਬੰਦੇ ਨੇ ਜ਼ਿੰਦਗੀ ਚ ਕੀ ਕੀਤਾ ਕਿਵੇਂ ਕਿਵੇਂ ਕੀਤਾ ਉਹ ਜੀਵਨੀਆਂ ਲਿਆ ਕੇ ਪੜ੍ਹਿਆ ਕਰੋ। ਵੱਡੇ ਬੰਦੇ ਜਿਹਨਾਂ ਦੀ ਸਾਈਕੀ ਦਾ ਪਤਾ ਲੱਗੇ ਵੀ ਬੰਦੇ ਕਿਵੇਂ ਸੋਚਦੇ, ਅੱਗੇ ਕਿਵੇਂ ਜਾਂਦੇ, ਇੱਕਦਮ ਪੜ੍ਹਿਆ ਕਰੋ। ਕਿਰਪਾ ਕਰਕੇ 5-7-20-50 ਬੰਦੇ ਜਿਹੜੇ ਵੀ ਜਿਹੜੇ ਫੀਲਡ ਚ ਅੱਗੇ ਗਏ ਹੈ ਪੜ੍ਹਿਆ ਕਰੋ। ਅੱਜ ਕੱਲ੍ਹ ਤਾਂ ਨੈੱਟ ਤੇ ਕਿਤਾਬਾਂ ਸਾਰੀਆਂ ਡਾਊਨਲੋਡ ਫੋਨ ਚ ਕਰਕੇ ਬੰਦਾ ਫਟਾਫਟ ਕਿਤਾਬਾਂ, ਕਿਤਾਬ ਵੀ ਖਰੀਦਣ ਦੀ ਲੋੜ ਨਹੀਂ ਪੈਂਦੀ, ਫੋਨ ਚ ਪੜ੍ਹੀ ਜਾਂਦਾ। ਚੰਗਾ ਲਾਭ ਲਓ ਮੇਰੇ ਵੀਰੋ, ਕੋਸ਼ਿਸ਼ ਇਹਦੇ ਨਾਲ ਸਾਡਾ ਦਿਮਾਗ ਘੜਿਆ ਜਾਵੇ। ਸੋ ਜਿੱਥੇ ਸਾਰੀ ਸੰਗਤ ਦਾ ਧੰਨਵਾਦ ਹੈ, 5 ਕੁ ਮਿੰਟ ਬਸ ਤੁਸੀਂ ਟਿਕਾ ਬਣਾ ਕੇ ਰੱਖਿਓ, ਆਪਣੇ ਆਪ ਨੂੰ ਕਾਇਮ ਕਰੋ। ਬਾਕੀ ਇਹਨਾਂ ਨੇ ਆਪਣਾ ਕਾਰਜ ਕਰਦੇ ਰਹਿਣਾ ਹੈ, ਰੌਲਾ ਪਾਉਂਦੇ ਰਹਿਣਾ ਹੈ। ਵਿਰੋਧ ਕਰਨ ਵਾਲਿਆਂ ਨੇ, ਬਾਬਿਆਂ ਨੇ, ਜਿਨ੍ਹਾਂ ਦੀਆਂ ਜਿਨ੍ਹਾਂ ਦੇ ਧੰਦਿਆਂ ਤੇ ਸੱਟ ਵੱਜਦੀ ਹੈ, ਧਿਆਨ ਨਾਲ ਸੁਣਿਓ ਬਈ, ਇਹਨਾਂ ਦੇ ਧੰਦੇ ਤੇ ਸੱਟ ਵੱਜਦੀ ਹੈ। ਅਗਲਿਆਂ ਨੇ 100-100 ਪਾਠ ਇਹਨਾਂ ਲੈਣਾ ਲਾ ਕੇ ਕਰਾਉਣੇ ਹੁੰਦੇ ਆ, ਉਹਨਾਂ ਨੇ ਤਾਂ ਚੀਕਾਂ ਮਾਰਨੀਆਂ ਹੀ, ਉਹਨਾਂ ਨੇ ਤਾਂ ਰੌਲਾ ਪਾਉਣਾ ਹੀ। ਸਾਡੇ ਭਾਈ ਹਰਿੰਦਰ ਸਿੰਘ, ਮੈਂ ਵੀ ਬੇਨਤੀ ਕਰਦਿਆਂ, ਇੰਗਲੈਂਡ ਤੋਂ ਜਿਹੜਾ ਨਿਰਵੈਰ ਖਾਲਸਾ ਜਥਾ ਜਾਣਦੇ ਨਾ ਕਈ ਨੈੱਟ ਦੇ ਉੱਤੇ, ਉਹ ਕੀਰਤਨ ਕਰਦੇ ਨੇ, ਬੱਚੇ ਇੰਗਲਿਸ਼ ਵਿੱਚ ਵੀ ਕਰਦੇ, ਪੰਜਾਬੀ ਵਿੱਚ ਵੀ ਕਰਦੇ, ਉੱਥੇ ਦੇ ਗੌਰ ਨੇ ਇੰਗਲੈਂਡ ਦੇ। ਤੇ ਸਾਡਾ ਦੀਵਾਨ ਸ਼ਾਇਦ ਕਾਂਸ਼ੀ ਟੀਵੀ ਉੱਤੇ ਚੱਲੇ, ਚੱਲ ਤੇ ਨਹੀਂ ਰਿਹਾ ਅੱਜ, ਕਾਂਸ਼ੀ ਟੀਵੀ ਵਾਲੇ ਸ਼ਾਇਦ ਚਲਾਉਣ, ਇੰਗਲੈਂਡ ਵਿੱਚ ਪ੍ਰੋਗਰਾਮ ਸ਼ਾਇਦ ਚੱਲੇ ਬਾਅਦ ਵਿੱਚ। ਤੇ ਮੈਂ ਇੰਗਲੈਂਡ ਦੀ ਸੰਗਤ ਨੂੰ ਖਾਸ ਕਰਕੇ ਜਿਹੜੇ ਸੁਣ ਰਹੇ ਹੋਣਗੇ, ਮੈਨੂੰ ਹੁਣ ਵੀ ਲਾਈਵ ਸੁਣਦੇ ਹੋਣਗੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਭਾਈ ਹਰਿੰਦਰ ਸਿੰਘ ਹੋਣੀ ਜਾਂ ਇਹਨਾਂ ਦਾ ਜਥਾ, ਇਹ ਇੱਥੇ ਦੇ ਬੋਰਨ, ਇੰਗਲੈਂਡ ਦੇ ਬੋਰਨ ਬੱਚੇ ਹੈ, ਇੰਡੀਆ ਦੇ ਨਿਆਣੇ ਨਹੀਂ, ਇੰਗਲੈਂਡ ਵਾਲੇ। ਤੇ ਮੇਰੇ ਵਰਗੇ ਨੂੰ ਤਾਂ ਕਹਿੰਦੇ ਵੀ ਅਸੀਂ ਇੰਗਲੈਂਡ 'ਚ ਵੜਨ ਨਹੀਂ ਲੈਣਾ, ਇਹ ਗਲਤ ਪ੍ਰਚਾਰ ਕਰਦੇ ਆ। ਤੇ ਹਰਿੰਦਰ ਸਿੰਘ ਹੋਣਾਂ ਦੇ ਦੀਵਾਨ ਇਹਨਾਂ ਨੇ ਸਾਰੇ ਰੋਕ ਦਿੱਤੇ ਹੈ ਵੀ ਇਹ ਨਹੀਂ ਦੀਵਾਨ ਕਰ ਸਕਦਾ, ਸਾਰੇ ਗੁਰਦੁਆਰਿਆਂ 'ਚ ਬੈਨ ਕਰੋ, ਬੈਨ ਕਰੋ। ਹਾਲਾਂਕਿ ਭਾਈ ਹਰਿੰਦਰ ਸਿੰਘ ਦੀ ਕੋਈ ਸਟੇਟਮੈਂਟ ਇੱਦਾਂ ਦੀ ਨਹੀਂ ਜਿਹਦੇ ਤੇ ਕਿੰਤੂ ਕਰਨ, ਮੇਰੀਆਂ ਤੇ ਇਹਨਾਂ ਨੇ ਕਈ ਗੱਲਾਂ ਘੱਟ ਵੱਧ ਕੀਤੀਆਂ, ਮੇਰੀਆਂ ਤੇ ਕਈ ਘੱਟ ਵੱਧ ਕੀਤੀਆਂ ਹੋਈਆਂ, ਪਰ ਹਰਿੰਦਰ ਸਿੰਘ ਦੀ ਕੋਈ ਐਸੀ ਗੱਲ ਨਹੀਂ ਜਿਹਦੇ ਕਰਕੇ ਉਹਦਾ ਵਿਰੋਧ ਕੀਤਾ ਜਾਂਦਾ। ਪਰ ਹੁਣ ਜਿਹੜੀ ਇੰਗਲੈਂਡ ਦੀ ਸੰਗਤ ਹੈ, ਉਹਨਾਂ ਨੂੰ ਖਾਸ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਮੈਂ ਜ਼ਰੂਰ ਬੇਨਤੀ ਕਰਦਾ ਵੀ ਵੇਖੋ, ਜੇ ਕੋਈ ਪੰਜਾਬ ਤੋਂ ਪ੍ਰਚਾਰਕ ਜਾਵੇ ਤੇ ਇਹ ਟਕਸਾਲੀ ਬੰਦੇ, ਇਹ ਜਾਗੋ ਵਾਲੇ ਜਥੇ, ਇਹ ਦੂਜੇ ਤੀਜੇ ਜਿਹੜੇ ਬੰਦੇ ਪੁਰਾਣੇ ਬੁੱਢੇ ਜਿਹੜੇ ਖੁੰਡ ਨੇ, ਇਹ ਬੰਦੇ ਸਿਰ ਤੇ ਸਾਡੇ ਤੇ ਬੈਠੇ ਹੈ, ਤੇ ਤੁਸੀਂ ਕਾਇਮ ਹੋ ਕੇ ਜਿਹੜੇ ਪੜ੍ਹੇ ਲਿਖੇ ਕਮੇਟੀਆਂ ਗੁਰਦੁਆਰਿਆਂ ਦੀਆਂ, ਪ੍ਰਬੰਧਕ ਨੇ ਜਿਹੜੇ ਗੁਰਦੁਆਰਿਆਂ ਦੇ ਪੜ੍ਹੇ ਲਿਖੇ ਹੈ, ਉਹ ਹੁਣ ਸਟੈਂਡ ਲਓ। ਜੇ ਤੁਸੀਂ ਹੁਣ ਸਟੈਂਡ ਨਹੀਂ ਲੈਣਾ ਹਰਿੰਦਰ ਸਿੰਘ ਵਰਗਿਆਂ ਦੇ ਹੱਕ ਵਿੱਚ, ਸਾਡੇ ਵਰਗੇ ਨਹੀਂ ਪੰਜਾਬ ਤੋਂ ਜਾਣਗੇ ਇੰਗਲੈਂਡ 'ਚ, ਨਹੀਂ ਆਉਣ ਦੇਣਾ, ਤੇ ਮੈਂ ਨਹੀਂ ਜਾਂਦਾ, ਕੋਈ ਪ੍ਰੋਬਲਮ ਨਹੀਂ, ਮੈਂ ਨਹੀਂ ਜਾਂਦਾ ਇੰਗਲੈਂਡ। ਪਰ ਜਿਹੜੇ ਬੱਚੇ ਇੰਗਲੈਂਡ ਦੇ ਜੰਮੇ ਆ, ਜੇ ਉਹਨਾਂ ਨੂੰ ਵੀ ਸਟੇਜਾਂ ਤੋਂ ਪ੍ਰਚਾਰ ਕਰਨ ਤੋਂ ਰੋਕਣਗੇ ਕਿ 20-50 ਬੰਦੇ ਜੇਤ ਅੱਗੇ ਜਾ ਕੇ ਖੜ ਜਾਂਦੇ ਆ, ਅਸੀਂ ਮਾਰ ਦਾਂਗੇ, ਮਾਰ ਦਿਆਂਗੇ, ਇੱਦਾਂ ਦੀਆਂ ਧਮਕੀਆਂ ਦਿੰਦੇ ਆ, ਕੋਈ ਇੱਦਾਂ ਦਾ ਇਲਜ਼ਾਮ ਉਹਨਾਂ ਬੱਚਿਆਂ 'ਤੇ ਨਹੀਂ ਜਿਹਦੇ ਕਰਕੇ ਉਹਨਾਂ ਨੂੰ ਰੋਕਿਆ ਜਾਂਦਾ। ਤੇ ਅੱਜ ਕਮੇਟੀਆਂ ਦਾ ਫਰਜ਼ ਬਣਦਾ ਹੈ, ਜਿੰਨੀਆਂ ਕਮੇਟੀਆਂ ਇੰਗਲੈਂਡ ਦੀਆਂ ਸੁਣਦੀਆਂ, ਮੇਰੀ ਬੇਨਤੀ ਵੀ ਅੱਜ ਹਰਿੰਦਰ ਸਿੰਘ ਹੋਣਾਂ ਦੇ ਹੱਕ ਵਿੱਚ ਨਿਰਵੈਰ ਖਾਲਸਾ ਜਥੇ ਦੇ ਡਟੋ ਤੇ ਡਟ ਕੇ ਇਹਨਾਂ ਸਿੰਘਾਂ ਦਾ ਸਾਥ ਦਿਓ, ਤੇ ਜੇ ਤੁਸੀਂ ਹੁਣ ਨਹੀਂ ਖੜਨਾ, ਚੇਤਾ ਰੱਖਿਓ ਇਹਨਾਂ ਬੰਦਿਆਂ ਨੇ ਆਉਣ ਵਾਲੇ ਸਮੇਂ ਵਿੱਚ ਹੁਣ ਤੁਹਾਡੇ ਗੁਰਦੁਆਰਿਆਂ 'ਚ ਨਹੀਂ ਬੋਲਣ ਦਿੰਦੇ, ਕੱਲ੍ਹ ਨੂੰ ਤੁਹਾਨੂੰ ਘਰਾਂ ਵਿੱਚ ਵੀ ਨਹੀਂ ਬੋਲਣ ਦੇਣਗੇ। ਆਉਣ ਵਾਲੇ ਸਮੇਂ ਵਿੱਚ ਇੰਨੇ ਇਹਨਾਂ ਨੇ ਸੰਭਲ ਜਾਣਾ, ਘੱਟ ਤੋਂ ਘੱਟ ਸਟੈਂਡ ਲਓ, ਅਸੀਂ ਕਿਸੇ ਨਾਲ ਲੜਾਈ ਨਾ ਕਰੀਏ, ਝਗੜਾ ਨਾ ਕਰੀਏ, ਜੇ ਵਿਦੇਸ਼ਾਂ ਦੀਆਂ ਕਮੇਟੀਆਂ ਚਾਹੁਣ ਪੁਲਿਸ ਦਾ ਪ੍ਰਸ਼ਾਸਨ ਵਾਲਿਆਂ ਨਾਲ ਗੱਲ ਕਰ ਲੈਣ, ਬਾਹਰ ਪੁਲਿਸ ਵਾਲੇ ਪਹਿਰੇ ਤੇ ਦੋ ਚਾਰ ਬੰਦੇ ਖੜ ਜਾਣ ਤੇ ਦੀਵਾਨ ਏਦਾਂ ਹੋ ਸਕਦੇ ਆ, ਫਿਰ ਨਹੀਂ ਪ੍ਰੋਬਲਮ ਵਿਦੇਸ਼ਾਂ ਚ ਆ ਸਕਦੀ। ਸੋ ਹਰਿੰਦਰ ਸਿੰਘ ਦੇ ਹੱਕ ਵਿੱਚ ਜਿਹੜੀਆਂ ਇੰਗਲੈਂਡ ਦੀਆਂ ਸੰਗਤਾਂ ਵੀ ਹੈ ਉਹ ਵੀ ਡਟਣ, ਤੇ ਜਿਹੜੀਆਂ ਕਮੇਟੀਆਂ ਉਹ ਵੀ ਸਟੈਂਡ ਲੈਣ ਵੀ ਭਾਈ ਪ੍ਰੋਗਰਾਮ ਅਸੀਂ ਸੁਣਨਾ ਚਾਹੁੰਦੇ ਹਾਂ, ਦੀਵਾਨ ਅਸੀਂ ਕਰਾਉਣਾ ਚਾਹੁੰਦੇ ਹਾਂ, ਸਾਡੀ ਮਰਜ਼ੀ ਅਸੀਂ ਜਿਹਨੂੰ ਮਰਜ਼ੀ ਸੁਣੀਏ ਤੇ ਜਿਹਨੂੰ ਮਰਜ਼ੀ ਨਾ ਸੁਣੀਏ। ਇਹ ਬੰਦੇ ਥੋੜਾ ਦੱਸਣਗੇ ਵੀ ਇਸ ਪ੍ਰਚਾਰਕ ਨੂੰ ਸੁਣੋ ਤੇ ਇਸ ਪ੍ਰਚਾਰਕ ਨੂੰ ਨਾ ਸੁਣੋ, ਇਹ ਦੱਸਣਗੇ, ਇਹ ਥੋੜਾ ਫੈਸਲੇ ਕਰਨਗੇ ਸਾਡੀ ਜ਼ਿੰਦਗੀ ਦੇ। ਤੇ ਜਾਂ ਭਾਈ ਤੁਹਾਡੇ ਚ ਹਿੰਮਤ ਹੈ, ਆ ਜਿਹੜੇ ਬੰਦੇ ਜਾਗੋ ਵਾਲੇ ਦੂਜੇ ਟੀਕੇ ਜਾਂ ਅਜਨਾਲੇ ਵਰਗੇ ਬੰਦੇ ਹੈ, ਤੁਹਾਡੇ ਚ ਹਿੰਮਤ ਸੀ ਤੁਸੀਂ ਤਕੜੇ ਹੋ ਕੇ ਪ੍ਰਚਾਰ ਕਰਦੇ, ਤੇ ਜਦੋਂ ਮੈਂ ਮਾਝੇ ਚ ਪ੍ਰੋਗਰਾਮ ਰੱਖਦਾ ਫਿਰ ਪਤਾ ਕੀ ਕਹਿੰਦੇ, ਉਹ ਟੰਡਰੀਆਂ ਵਾਲਿਆ ਅਸੀਂ ਮਾਝੇ ਦੇ ਲੋਕ ਇੰਨੇ ਸਿਆਣੇ ਕਰ ਦਿੱਤੇ ਹੈ, ਮਾਝੇ ਦੇ ਜਿੱਥੇ ਮਰਜ਼ੀ ਪ੍ਰੋਗਰਾਮ ਰੱਖ ਕੇ ਵੇਖ ਲੈ ਤੈਨੂੰ ਇੱਕ ਵੀ ਬੰਦਾ ਸੁਣ ਨਹੀਂ ਆਏਗਾ। ਫਿਰ ਸੀ ਸਵਾਲ, ਸਾਡਾ ਪ੍ਰੋਗਰਾਮ ਨਹੀਂ ਹੋਇਆ ਆਪਣਾ ਕਰਦੇ, ਸੁਣਾਉਂਦੇ ਸਟੇਜ ਦੇ ਉੱਤੇ, ਬੋਲਦੇ ਦੋ ਦੋ ਘੰਟੇ, ਪ੍ਰਚਾਰ ਕਰਦੇ, ਦੁਨੀਆਂ ਨੈੱਟ ਤੇ ਸੁਣਦੀ ਵੀ ਅਮਰੀਕ ਸਿੰਘ ਕਥਾ ਕਰਦਾ। ਫਿਰ ਅਮਰੀਕ ਸਿੰਘ ਨੇ ਕਥਾ ਕਰਦਿਆਂ ਨੇ ਕਹਿਣਾ ਸੀ ਬਾਬਾ ਜਰਨੈਲ ਸਿੰਘ ਚੜ੍ਹਦੀ ਕਲਾ ਚ ਨੇ। ਹਰੇਕ ਸਾਲ ਅਖੰਡਪੁਰ ਸਾਹਿਬ ਕਰਦਾ ਅਮਰੀਕ ਸਿੰਘ ਆਪਣੇ ਡੇਰੇ ਅਜਨਾਲੇ, ਹਰੇਕ ਸਾਲ ਅਖੰਡ ਪਾਠ ਕਰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਾਬਾ ਜਰਨੈਲ ਸਿੰਘ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹੈ। ਸਾਡੇ ਕੋਲ ਰਿਕਾਰਡਿੰਗ ਪਈ ਹੈ ਅਰਦਾਸ ਦੀ, ਤੇ ਜਿੰਨੇ ਸਿੰਘ ਨੇ ਨਾਲ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਬਾਬਾ ਜਰਨੈਲ ਸਿੰਘ ਸ਼ਹੀਦ ਨਹੀਂ ਹੋਏ। 84 ਦਾ ਇਤਿਹਾਸ ਸਾਡੇ ਸਾਹਮਣੇ ਵਿਗਾੜੀ ਜਾਂਦੇ, ਇਹਨਾਂ ਨੇ ਪੁਰਾਣਿਆਂ ਇਤਿਹਾਸਾਂ ਨਾਲ ਕੀ ਕੀਤਾ ਹੋਣਾ, ਸੋਚ ਕੇ ਦੇਖੋ। ਅੜੀ ਹੈ ਜਿਹੜੀ ਬੰਦੇ ਦੇ, ਸਾਰੀ ਦੁਨੀਆਂ ਕਹਿੰਦੀ 84 ਚ ਬਾਬਾ ਜਰਨੈਲ ਸਿੰਘ ਸ਼ਹੀਦ ਹੋਏ ਹੈ, ਇਹ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦੇ, ਚੜ੍ਹਦੀ ਕਲਾ ਦੀ ਅਰਦਾਸ ਕਰਾਉਂਦੇ ਹੈ। ਸੋਚ ਕੇ ਵੇਖੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਨਾਲੇ ਝੂਠ ਬੋਲਣਾ ਤੇ ਨਾਲੇ ਨਾਲਦਿਆਂ ਤੋਂ ਬਲਵਾਉਣਾ, ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਮਜ਼ਾਕ ਨਹੀਂ, ਆਪਣੇ ਹੰਕਾਰ ਕਰਕੇ ਝੁਕਣਾ ਨਹੀਂ। ਸਾਡੇ ਬਾਬੇ ਕਿਵੇਂ ਪੈ ਜਾਣਗੇ, ਬਾਬਾ ਝੂਠਾ ਪੈ ਜੂ ਸਾਡਾ, ਅੜੀ ਕਰਕੇ ਬਹਿ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਖੜ ਕੇ ਝੂਠੀ ਅਰਦਾਸ ਕਰਨੀ ਤੇ ਸਾਰਿਆਂ ਤੋਂ ਪਰਾਉਣੀ, ਇਹ ਬੇਅਦਬੀ ਨਹੀਂ। ਪਰ ਆਪਣੀਆਂ ਗਲਤੀਆਂ ਨਹੀਂ ਕਦੇ ਵੇਖਣੀਆਂ, ਸਾਡੇ ਵਰਗਿਆਂ ਦੇ ਗੱਲ ਪੈਂਦੀ ਹੈ। ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਜਿਹੜੇ ਇੰਗਲੈਂਡ ਵਾਲੇ ਆ ਉਹ ਤਕੜੇ ਹੋ ਕੇ ਸਾਥ ਦੇਣ, ਆ ਜਿਹੜੇ ਜਾਗੋ ਵਾਲਾ ਜਥਾ ਇਹਨਾਂ ਨੂੰ ਪੁੱਛ ਲਓ ਬਾਬਾ ਜਰਨੈਲ ਸਿੰਘ ਸ਼ਹੀਦ ਹੋ ਗਏ ਕਿ ਚੜ੍ਹਦੀ ਕਲਾ ਚ, ਇਹ ਵੀ ਡਬਲ ਮਾਈਂਡਡ ਨੇ, ਜਿੱਥੇ ਤੇ ਸ਼ਹੀਦੀ ਦੀ ਗੱਲ ਆ ਜੇ ਉਹਦੇ ਸ਼ਹੀਦੀ ਕਹਿ ਦਿੰਦੇ ਆ, ਤੇ ਜਿੱਥੇ ਚੜ੍ਹਦੀ ਕਲਾ ਚ ਕਹਿੰਦੇ ਉਹਦੇ ਚੜ੍ਹਦੀ ਕਲਾ ਚ ਮੰਨਦੇ ਆ। ਇਹ ਟੀਵੀ ਦੇ ਲਾਲਾ ਜਿਹੜਾ ਜਥਾ ਇੰਗਲੈਂਡ ਦਾ ਬਾਬਾ ਜਰਨੈਲ ਸਿੰਘ ਨੂੰ ਸ਼ਹੀਦ ਨਹੀਂ ਮੰਨਦਾ, ਇਹ ਵੀ ਝੂਠੇ, ਇਹ ਸ਼ਰੇਆਮ ਅੱਜ ਬਥੇਰਿਆਂ ਦੇ ਬਹਿ ਕੇ ਝੂਠ ਬੋਲਦੇ ਆ। ਤਾਂ ਕਰਕੇ ਆਓ ਹੁਣ ਜਾਗਣ ਦੀ ਲੋੜ ਹੈ, ਇਹੋ ਜਿਹਿਆਂ ਦਾ ਬਥੇਰਾ ਝੱਲ ਲਿਆ ਰੋਹ, ਇਹੋ ਜਿਹੇ ਬੰਦਿਆਂ ਦਾ ਬਥੇਰਾ ਸਾਰਾ ਕੁਝ ਸੁਣ ਲਿਆ, ਅੱਜ ਤੱਕ ਗੱਪ ਕਹਾਣੀਆਂ ਜੋ ਚਲਾਉਂਦੇ ਚੰਮ ਦੀਆਂ ਚਲਾਉਂਦੇ ਰਹੇ ਹੈ, ਉਹ ਭਾਈ ਅੱਜ ਸਾਡੇ ਵਰਗਾ ਬੰਦਾ ਸਟੇਜ ਤੇ ਬਹਿ ਕੇ ਰੋਹ ਕਿਉਂ ਝੱਲੇ। ਅੱਜ ਤੇ ਇੱਕ ਬੀਬੀ ਹੈ ਨਾ, ਆਸਾ ਤੁਹਾਡੀਆਂ ਜਿਹੜੀਆਂ ਸਾਡੀਆਂ ਭੈਣਾਂ ਮੇਰੀਆਂ ਮਾਵਾਂ ਦੀਆਂ ਉਮਰਾਂ ਦੀਆਂ ਬੀਬੀਆਂ ਜਿਹੜੀਆਂ, ਉਹਨਾਂ ਨੇ ਪਤਾ ਨੀ ਘਰ ਵਾਲਿਆਂ ਤੋਂ ਕਿੰਨੀ ਮਾਰ ਖਾਧੀ ਹੋਣੀ, ਕਿੰਨੀ ਵਾਰੀ ਥਾਲੀ ਵਗਾ ਕੇ ਮਾਰੀ ਹੋਣੀ ਹੈ, ਕਿੰਨੀ ਵਾਰੀ ਪਿਓ ਨੇ ਕੁੱਟਿਆ ਹੋਣਾ, ਪਿਓ ਦੀ ਉਮਰ ਦੇ ਮੇਰੀ ਦੇ ਬੰਦੇ ਇੱਥੇ ਬੈਠੇ ਹੋਣਗੇ, ਘਰ ਵਾਲੀ ਨੂੰ ਕੁੱਟਦੇ ਮਾਰਦੇ ਰਹੇ ਹੈ, ਪਰ ਅੱਜ ਦੀ ਲੜਕੀ ਅੱਜ ਦੀ ਪੜ੍ਹੀ ਕੁੜੀ ਨੂੰ ਘਰ ਵਾਲਾ ਕੁੱਟ ਕੇ ਵਿਖਾਏ। ਅੱਜ ਵਾਲਾ ਜਦੋਂ ਥੱਪੜ ਮਾਰਦਾ ਨਾ ਐ ਤੇ ਹੱਥ ਫੜ ਲੈਂਦੀ, ਕਹਿੰਦੀ ਏਦਾਂ ਨੀ ਤੇਰੀ ਚੱਲਣੀ, ਮੈਂ ਕਹਿੰਦੀ ਆ ਥਾਣੇ ਹੁਣ ਮਾਰ ਕੇ ਵਿਖਾ, ਅੱਜ ਕੁੜੀ ਢੱਲਦੀ ਹੈ ਮਾਰ, ਅੱਜ ਨਿੱਕਾ ਜਿਹਾ ਬੱਚਾ ਕੁੱਟ ਨਹੀਂ ਖਾਂਦਾ ਸਕੂਲ ਦਾ, ਨਿੱਕਾ ਜਿਹਾ ਬੱਚਾ ਟੀਚਰ ਕੁੱਟਦੇ ਰਹੇ ਕੰਨ ਫੜਾਉਂਦੇ ਰਹੇ, ਅੱਜ ਦਾ ਨਿਆਣਾ ਕੁੱਟ ਨਹੀਂ ਖਾਂਦਾ, ਤੇ ਧਾਰਮਿਕ ਗੁੰਡਾਗਰਦੀ ਭਾਈ ਕਿਉਂ ਚੱਲੀ ਜਾਵੇ ਫਿਰ, ਅੱਜ ਤੇ ਇੱਕ ਕੁੜੀ ਸਟੈਂਡ ਲੈ ਕੇ ਖੜ ਜਾਂਦੀ ਹੈ ਤੇ ਅਸੀਂ ਕਿਉਂ ਗੁੰਡਾਗਰਦੀ ਚੱਲੀ ਗਈ, ਅਸੀਂ ਨਹੀਂ ਦੁਆਣ ਲਾਵਾਂਗੇ, ਅਲੱਗ ਗੱਲ ਹੈ, ਪਰ ਜ਼ਬਾਨ ਤੋਂ ਉਹ ਗੱਲਾਂ ਕਿਉਂ ਬੋਲੀਏ ਜੋ ਇਹ ਬੁਲਾਉਣਾ ਚਾਹੁੰਦੇ ਹੈ, ਬੋਲਾਂਗੇ ਉਹ ਜੋ ਸਹੀ ਹੈ, ਭਾਵੇਂ ਪਰਮੇਸ਼ਰ ਦੁਆਰਾ ਰਹਿ ਕੇ ਹੀ ਬੋਲਣਾ ਪਵੇ, ਭਾਵੇਂ ਕਮਰੇ ਚ ਰਹਿ ਕੇ ਬੋਲਣਾ ਪਵੇ, ਅਸੀਂ ਬੋਲਾਂਗੇ ਉਹ ਜੋ ਸਾਡਾ ਜੀ ਕਰਦਾ, ਜੋ ਸਾਨੂੰ ਚੰਗਾ ਲੱਗਦਾ, ਜੋ ਸਾਡੇ ਸਮਝ ਵਿੱਚ ਆਇਆ, ਜੋ ਸਾਡੇ ਸਮਝ ਚ ਆਇਆ ਉਹ ਬੋਲਣਾ, ਉਹ ਅੱਗੇ ਸਮਝਾਉਣਾ, ਇਹਦੇ ਵਿੱਚ ਕੋਈ ਗਲਤ ਹੈ ਤੁਹਾਡੇ ਤੇ, ਜਿਹੜਾ ਮੇਰਾ ਵੀਰ ਗਲਤੀ ਕਹਿੰਦਾ ਮੇਰੇ ਬੋਲਣ ਚ ਜਿਹੜੀਆਂ ਗੱਲਾਂ ਸੀਟ ਤੇ ਸੁਣਾਈ ਦੀਆਂ ਇੱਥੇ ਬਹਿ ਕੇ ਵਿਚਾਰ ਕਰਿਆ। ਮੈਂ ਇੱਕ ਗੱਲ ਹੋਰ ਵੀ ਨੋਟ ਕੀਤੀ ਹੈ, ਪਿਛਲੇ 1.5-2 ਮਹੀਨੇ ਮੈਂ ਕਈਆਂ ਨੂੰ ਇਕੱਲੇ ਇਕੱਲੇ ਨੂੰ ਬਹਿ ਕੇ ਮਿਲਣ ਦਾ ਟਾਈਮ ਦਿੱਤਾ, ਦਸ ਦਸ ਸਿੰਘ ਨਹੀਂ ਆਉਂਦੇ ਰਹੇ ਤੇ ਇਕੱਲਿਆਂ ਨੇ ਗੱਲ ਕਰਨੀ, ਗਰੁੱਪ ਬਣਾ ਕੇ ਬਹਿ ਕੇ ਗੱਲ ਕਰੋ। ਉਹਨਾਂ ਨੂੰ ਹੁਣ ਇਹ ਲੱਗਦਾ ਵੀ ਇਕੱਲੇ ਮਿਲ ਜਾਂਦੇ ਆ, ਸਾਨੂੰ ਹੁਣ ਸ਼ਨੀਵਾਰ ਜਾਣ ਦੀ ਤੇ ਲੋੜ ਹੀ ਨਹੀਂ। ਉਹ ਕਹਿੰਦੇ ਉੱਥੇ ਇੰਡੀਆ ਚ ਬਹਿਦਾ, ਉੱਥੇ ਘੰਟਾ ਘੰਟਾ ਟਾਈਮ ਮਿਲ ਜਾਂਦਾ, ਬਹਿ ਕੇ ਗੱਲਾਂ ਕਰ ਲਿਆ ਕਰੀਏ। ਮੇਰੀ ਬੇਨਤੀ ਹੈ ਇਕੱਲੇ ਇਕੱਲੇ ਭਾਵੇਂ ਮਿਲ ਲਓ, ਟਾਈਮ ਲੈ ਕੇ ਕੋਈ ਸਵਾਲ ਹੁੰਦੇ ਨੇ ਆਪਣੇ ਦਿਮਾਗ 'ਚ ਰੱਖਿਆ ਕਰੋ, ਜਦੋਂ ਮਿਲਦੇ ਹੋ ਆਪਣਾ ਸਵਾਲ ਕਰਿਆ ਕਰੋ, ਗੱਲਬਾਤ ਕਰਿਆ ਕਰੋ, ਪਰ ਸ਼ਨੀਵਾਰ ਦੇ ਦੀਵਾਨ ਦੀ ਹਾਜ਼ਰੀ ਜਿਹੜੀ ਹੈ ਤਕੜੇ ਹੋ ਕੇ ਭਰਿਆ ਕਰੋ। ਅਗਲਾ ਸ਼ਨੀਵਾਰ ਦਿਨ ਦਾ ਆਏਗਾ ਤੇ ਗੁਰੂ ਗੋਬਿੰਦ ਸਿੰਘ ਦਾ ਆਗਮਨ ਪੁਰਬ ਵੀ ਹੈ। ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਕਦੋਂ ਦਾ ਭਲਾ? ਨਾਨਕ ਸ਼ਾਹੀ ਅਸਲੀ ਮੁਤਾਬਕ 5 ਜਨਵਰੀ ਤੇ ਸ਼ਨੀਵਾਰ ਵੀ 5 ਜਨਵਰੀ ਦਾ ਹੀ ਹੈ। ਪਹਿਲਾ ਸ਼ਨੀਵਾਰ 5 ਜਨਵਰੀ ਦਾ ਤੇ ਦੀਵਾਨ ਆਪਾਂ ਦੁਪਹਿਰ ਦਾ ਲਾਵਾਂਗੇ। ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਹੋਏਗਾ ਪ੍ਰਕਾਸ਼ ਪੁਰਬ, ਸਾਰੇ ਆਪਾਂ ਜਿੱਥੋਂ ਜਿੱਥੋਂ ਵੀ ਆਏ ਹੋ ਤੇ ਉਸ ਦਿਨ ਆਪਾਂ ਪਹੁੰਚਣਾ ਹੈ ਸ਼੍ਰੋਮਣੀ ਕਮੇਟੀ ਨਾਨਕ ਸ਼ਾਹੀ ਕੈਲੰਡਰ ਵਾਲੇ ਪਤਾ

ਬਾਕੀ ਜਿਵੇਂ ਵੀ ਹੋ ਸਕਦਾ ਸਾਰੇ ਰਲ ਮਿਲ ਕੇ ਆਪਾਂ ਗੁਰੂ ਦਰਬਾਰ ਵਿੱਚ ਪਹੁੰਚ ਕੇ ਹਾਜ਼ਰੀਆਂ ਭਰਿਆ ਕਰੀਏ, ਲਾਹਾ ਪ੍ਰਾਪਤ ਕਰਿਆ ਕਰੀਏ। ਅਗਲੇ ਸ਼ਨੀਵਾਰ ਦੁਪਹਿਰ ਦਾ ਸਮਾਂ ਵਾ, 12 ਵਜੇ ਸਟੇਜ ਸਟਾਰਟ ਹੋ ਜਾਏਗੀ ਤੇ ਸ਼ਾਮ 3:30-4 ਵਜੇ ਤੱਕ 5 ਜਨਵਰੀ ਦਾ ਦੀਵਾਨ ਹੋਏਗਾ। ਐਤਕੀ ਨਵੇਂ ਸਾਲ ਤੇ ਜਦੋਂ ਜਨਵਰੀ ਦਾ ਮਹੀਨਾ ਸਟਾਰਟ ਹੋਣਾ, ਅਮੈਰੀਕਾ ਜਿਹੜਾ ਸਿੱਖ ਲਰਨਿੰਗ ਸੈਂਟਰ ਬਣਿਆ, ਜਿਹੜੀ ਅਮੈਰੀਕਾ ਦੀ ਸੰਗਤ ਹੈ ਨੋਟ ਕਰ ਲਵੇ, ਉਹ ਮੈਂ 3 ਦਿਨ ਵਾਸਤੇ ਅਮਰੀਕਾ ਜਾਣਾ, 30 ਤੇ 31 ਜਨਵਰੀ 29 ਤੇ 31 ਦਸੰਬਰ 28, 29, 30 ਤੇ 31 ਦਸੰਬਰ ਦੇ 3 ਦੀਵਾਨ ਜੋ ਸਿੱਖ ਲਰਨਿੰਗ ਸੈਂਟਰ ਬਾਲਟੀਮੋਰ ਮੈਰੀਲੈਂਡ ਦੇ ਵਿੱਚ ਜੋ ਪ੍ਰੋਗਰਾਮ ਹੋਏਗਾ, ਉਹਦੇ ਵਿੱਚ ਸੰਗਤ ਨੂੰ ਬੇਨਤੀ ਅਮਰੀਕਾ ਵਾਲਿਆਂ ਨੂੰ ਕਿ 3 ਦਿਨ ਉੱਥੇ ਅਮਰੀਕਾ ਸਿੱਖ ਲਰਨਿੰਗ ਸੈਂਟਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਆਪਣੇ ਨੇੜੇ 13, 14, 15, 16 ਦਸੰਬਰ ਦੇ 4 ਦੀਵਾਨ ਪੱਖੋਵਾਲ ਜ਼ਿਲ੍ਹਾ ਲੁਧਿਆਣਾ, ਪਿਛਲੇ 2-3 ਸਾਲਾਂ ਤੋਂ ਉੱਥੇ ਲਗਾਤਾਰ ਦੀਵਾਨ ਲਾਏ ਹੈ। ਐਤਕੀ ਫਿਰ ਪੱਖੋਵਾਲ ਵਾਲਿਆਂ ਨੇ ਧੱਕਾ ਕਰਕੇ 4 ਦਿਨ, ਮੈਂ 3 ਦਿਨ ਹੀ ਦਿੱਤੇ ਨਾ ਹੁੰਦਾ ਬਹੁਤੇ, ਪਰ ਉਹਨਾਂ ਨੇ ਬਹੁਤ ਜ਼ੋਰ ਪਾ ਕੇ 4 ਦਿਨ ਦਾ ਪ੍ਰੋਗਰਾਮ ਰੱਖਿਆ। ਸੋ ਸੰਗਤ ਨੂੰ ਬੇਨਤੀ ਹੈ ਪੱਖੋਵਾਲ ਦੇ ਏਰੀਏ ਤੋਂ ਜਿਹੜੇ ਆਏ ਹੈ ਪਹੁੰਚ ਕੇ ਉੱਥੇ ਲਾਹਾ ਲੈਣ। 8 ਦਸੰਬਰ ਦਾ ਦੀਵਾਨ ਗੁਰਦੁਆਰਾ ਮਗਰ ਸਾਹਿਬ ਨੇੜੇ ਦੇਵੀਗੜ੍ਹ ਦੇ ਇਲਾਕੇ 'ਚ ਦੀਵਾਨ ਹੈ, ਤੇ ਰੋਹਟਾ ਸਾਹਿਬ ਆਪਣੇ ਨੇੜੇ ਹੈ, 9ਵੇਂ ਪਾਤਸ਼ਾਹ ਦਾ ਸਥਾਨ ਇੱਧਰ ਨਾਭੇ ਦੇ ਨਾਲ ਹੈ। 11-12 ਦੇ 2 ਦੀਵਾਨ ਦੁਪਹਿਰ ਦੇ 11 ਤੇ 12 ਰੋਹਟਾ ਸਾਹਿਬ ਜਿਹੜੇ ਪ੍ਰੋਗਰਾਮ ਹੈ ਉੱਥੇ ਪਹੁੰਚ ਕੇ ਹਾਜ਼ਰੀ ਭਰੀਏ। ਬਾਕੀ ਨੇੜੇ ਤੇੜੇ ਬਰਨਾਲੇ ਦੇ ਏਰੀਏ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਉਹਦੇ ਬਾਰੇ ਵੀ ਆਪ ਜੀ ਨੇ ਬਰਨਾਲੇ ਦੇ ਨੇੜੇ ਚੀਮਾ ਜੋਧਪੁਰ ਚੀਮਾ ਉੱਥੇ ਦੀਵਾਨ ਹੈ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਉਹਦੇ ਵਿੱਚ ਵੀ 3 ਦਿਨ ਤੇ ਅਨੰਦਪੁਰ ਸਾਹਿਬ ਦੇ ਨੇੜੇ ਇੱਕ ਜਗ੍ਹਾ, ਉੱਥੇ ਵੀ ਇੱਕ ਪ੍ਰੋਗਰਾਮ ਹੈ 22 ਦਸੰਬਰ ਰਾਤ ਦਾ ਦੀਵਾਨ, 22 ਦਸੰਬਰ ਉਹਦੇ ਵਿੱਚ ਵੀ ਹਾਜ਼ਰੀ ਭਰੋ। ਸੋ ਜਿੱਥੇ ਵੀ ਕਿਤੇ ਆਪ ਜੀ ਨੂੰ ਨੇੜੇ ਤੇੜੇ ਪਤਾ ਲੱਗਦਾ ਲਾਹਾ ਲੈਣਾ ਨੇੜੇ। ਆਪਣੇ ਹੁਣ ਹੋਸਪਿਟਲ ਵਿੱਚ ਜਿਹੜਾ ਅਸੀਂ ਕੱਲ ਤੋਂ ਡਾਕਟਰ ਜਿਹੜੇ ਨੇ ਉਹ ਉਹਨਾਂ ਨੇ ਕੱਲ ਨੂੰ ਆਉਣਾ ਡਾਕਟਰ ਸਾਹਿਬ ਨੇ, ਤੇ ਐਤਵਾਰ ਹੈ ਕੱਲ ਦਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਐਤਵਾਰ ਅਜੇ ਸ਼ੁਰੂ ਕਰੋ, 1 ਮਹੀਨਾ ਕੁ ਆਪਾਂ ਐਤਵਾਰ ਦੇ ਐਤਵਾਰ ਰੱਖੀਏ, ਫਿਰ ਹਰ ਰੋਜ਼ ਦਾ ਪ੍ਰੋਗਰਾਮ ਬਣਾਈਏ, ਫਿਰ ਡਾਕਟਰ ਵਧਾਈਏ। ਉਹ ਜਿਵੇਂ ਜਿਵੇਂ ਸੰਗਤ ਦਾ ਸਾਥ ਸਹਿਯੋਗ ਹੋਏਗਾ ਉਵੇਂ ਉਵੇਂ ਆਪਾਂ ਕਰਾਂਗੇ। ਸੋ ਜਿਹੜੀ ਇਲਾਕੇ ਦੀ ਸੰਗਤ ਹੈ ਬੇਨਤੀ ਹੈ ਐਤਵਾਰ ਜਿਹੜੇ ਆਉਂਦੇ ਹੈ ਉਹ ਜਰਨਲ, ਜਿਹਨਾਂ ਨੂੰ ਕੋਈ ਬਿਮਾਰੀ ਰੋਗ ਤਕਲੀਫ ਹੁੰਦੀ ਹੈ ਉਹ ਹੋਸਪਿਟਲ ਦੇ ਵਿੱਚ ਪਹੁੰਚ ਕੇ ਕੱਲ੍ਹ ਨੂੰ ਡਾਕਟਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਹੋਣਗੇ। ਕੱਲ੍ਹ ਇਸੇ ਤਰ੍ਹਾਂ ਅਗਲੇ ਐਤਵਾਰ ਵੀ, ਹਰ ਐਤਵਾਰ ਆਪਾਂ ਅਗਲੇ ਸ਼ਨੀਵਾਰ ਤੋਂ ਫਿਰ ਕੋਸ਼ਿਸ਼ ਕਰਾਂਗੇ ਵੀ ਹਰ ਰੋਜ਼ 10 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੈਠਣ, ਤਾਂ ਜੋ ਜਿਹੜੇ ਜਿਹੜੇ ਲੋਕਲ ਲੋਕ ਸੰਗਤ ਨੇੜੇ ਨੇੜੇ ਵਾਲੀ ਹੈ ਉਹ ਲਾਭ ਪ੍ਰਾਪਤ ਕਰ ਸਕਣ। ਗੱਜ ਕੇ ਹੁਣ ਆਨੰਦ ਸਾਹਿਬ ਬੋਲੋ, ਅਰਦਾਸ ਜਿਹੜੀਏ ਹੁਕਮਨਾਮੇ ਸੁਣੀ। ਧੰਨਵਾਦ ਹੈ ਸਾਰੇ ਪ੍ਰਚਾਰਕ ਵੀਰਾਂ ਦਾ, ਜਿਹੜੀ ਸੰਗਤ, ਜਿਹੜੇ ਵੀਰ, ਜਿਹੜੇ ਪ੍ਰਬੰਧਕ, ਜਿਹੜੀਆਂ ਕਮੇਟੀਆਂ, ਜਿਹੜੇ ਦਲ ਪਰਮੇਸ਼ਰ ਦੁਆਰ ਸੇਵਾ ਦਲ ਜਿਹੜੇ ਬਣੇ ਆ, ਜਿਹੜੇ ਜਿਹੜੇ ਵੀਰ ਭਰਾ ਅੱਜ ਸਾਡੇ ਨਾਲ ਖੜੇ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਹੈ। ਕਿਉਂਕਿ ਸੱਚ ਇਹ ਹੈ ਵੀ ਯਾਰੀ ਪਰਿਪਰੀਏ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ, ਜਦੋਂ ਇਹੋ ਜਿਹਾ ਸਮਾਂ ਹੋਵੇ ਨਾ ਕੰਟਰੋਵਰਸੀ ਦਾ, ਉਸ ਵੇਲੇ ਪਤਾ ਲੱਗਦਾ ਕਿੰਨੇ ਕੁ ਬੰਦੇ ਖੜਦੇ ਆ, ਕਿੰਨੇ ਕੁ ਬੰਦੇ ਤੁਹਾਡਾ ਹੱਥ ਛੱਡਦੇ ਆ, ਕਿੰਨੇ ਕੁ ਬਾਂਹ ਫੜ ਕੇ ਰੱਖਦੇ ਆ, ਕਿੰਨੇ ਕੁ ਸਾਥ ਦਿੰਦੇ ਆ, ਪਤਾ ਹੀ ਇਹੋ ਜਿਹੇ ਸਮੇਂ ਤੇ ਲੱਗਦਾ। ਸੋ ਸਾਰਿਆਂ ਨੂੰ ਬੇਨਤੀ ਹੈ ਤਕੜੇ ਹੋ ਕੇ ਰਲ ਮਿਲ ਕੇ ਸਾਥ ਦਿਓ, ਸਾਰੀਆਂ ਸੰਗਤਾਂ ਦਾ, ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸੰਗਤਾਂ ਨੂੰ ਲਿਆਂਦਾ, ਲੰਗਰ ਵਿੱਚ ਸੇਵਾਵਾਂ ਕੀਤੀਆਂ, ਗੱਡੀਆਂ ਵਹੀਕਲਾਂ ਤੇ ਲੈ ਕੇ ਆਏ, ਸਭ ਦਾ ਧੰਨਵਾਦ। ਤੇ ਜਿਹੜੇ ਜਿਹੜੇ ਵੀਰ ਡਿਊਟੀਆਂ ਪੱਕੀਆਂ ਕਰਦੇ ਆ, ਪਹਿਰੇ ਤੇ ਖੜਦੇ ਆ, ਆ ਕੇ ਜ਼ਿੰਮੇਵਾਰੀਆਂ ਸਾਂਭਦੇ ਆ, ਆਪਣੀਆਂ ਫਰਜ਼ ਪਛਾਣਦੇ ਆ, ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਕਈ ਕਈ ਸਾਲਾਂ ਤੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ। ਸੋ ਅਗਲੇ ਸ਼ਨੀਵਾਰ ਆਪਾਂ 5 ਜਨਵਰੀ ਨੂੰ ਸਾਰੇ ਮਿਲਾਂਗੇ। ਗੁਰੂ ਜੀ ਜਾਂਦੇ ਆ, ਫਿਰ ਆਪਾਂ ਚੱਲਦੇ ਹਾਂ ਜੀ। 5-7 ਮਿੰਟ ਟਕਾ ਰੱਖਿਓ, 5 ਕੁ ਮਿੰਟ ਬਸ ਆਨੰਦ ਸਾਹਿਬ ਜੀ ਬੋਲੋ, ਅਰਦਾਸ ਜੁੜ ਕੇ ਹੁਕਮਨਾਮੇ ਸੁਣ ਕੇ ਫਿਰ ਘਰੋ ਘਰੀ ਚਾਲਾ ਪਾਇਓ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸਭ ਵੀਰਾਂ ਦਾ, ਸੇਵਾਦਾਰਾਂ ਦਾ ਧੰਨਵਾਦ। ਗੱਜ ਕੇ ਆਨੰਦ ਸਾਹਿਬ ਜੀ ਵੱਲੋਂ ਕੋਈ ਰਸਨਾ ਰਾਮ ਕਲੀ ਮਹੱਲਾ 3

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹੁੰਨੀਆਂ ਤੇਰੀ ਕਵਣ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਕੋਟ ਬ੍ਰਹਿਮੰਡਾਂ ਦੇ ਮਾਲਕ ਸਰਕਾਰੇ ਕੁੱਲ ਆਲਮ ਲੋਕ ਪ੍ਰਲੋਕ ਦਾ ਸੁਖ ਦੇਣ ਵਾਲੇ ਗੁਰਸਿੱਖ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨ ਵਾਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਅੰਦਰ ਸੱਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਦਾਸਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਫਤਿਹ ਦੇ ਸਿਮਰ ਨਾਲ ਆਪਣੀ ਸਾਂਝ ਜੋੜੀਏ ਪਿਆਰ ਸਾਹਿਬ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਤੇਰੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਸਤਿਗੁਰ ਕਹਿੰਦੇ ਉਹ ਮਨੁੱਖ ਬੜੇ ਸੋਹਣੇ ਲੱਗਦੇ ਆ ਜਿਹੜੇ ਸੰਗਤ ਵਿੱਚ ਆ ਕੇ ਬਹਿੰਦੇ ਆ ਜਹੇ ਸਤਿਗੁਰ ਤਹੇ ਸਤ ਸੰਗਤ ਬਣਾਈ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਸਿੱਖੋ ਇਹ ਨਾ ਆਖਿਓ ਅਸੀਂ ਆਪਣੇ ਉਦਮ ਪਰਾਲੇ ਨਾਲ ਇੱਥੇ ਚੱਲ ਕੇ ਆਏ ਹਾਂ ਨਹੀਂ ਤੁਹਾਡੇ ਉੱਤੇ ਗੁਰੂ ਮਿਹਰਬਾਨ ਹੋਇਆ ਤੁਹਾਡੇ ਉੱਤੇ ਗੁਰੂ ਤੁੱਠਾ ਤੁਸੀਂ ਤਾਂ ਸੰਗਤ ਵਿੱਚ ਚੱਲ ਕੇ ਆਏ ਜੀ ਕਿਉਂ ਸਾਹਿਬ ਦੀ ਬਾਣੀ ਦਾ ਫਰਮਾਨ ਹੈ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹੋ ਕਾਜ ਤੁਮ ਆਪ ਕੀਓ ਸਤਿਗੁਰੂ ਜੀ ਸੰਗਤ ਚ ਲਿਆਉਣ ਵਾਲਾ ਕਾਰਜ ਤੁਸੀਂ ਆਪ ਕੀਤਾ ਜੇ ਅਪਰਾਧੀ ਮਨੁੱਖ ਨੂੰ ਗਨਾਹੀ ਮਨੁੱਖ ਨੂੰ ਕੋਈ ਆਪਣੇ ਲਾਗੇ ਨਹੀਂ ਜੇ ਬਿਠਾਉਂਦਾ ਧੰਨਵਾਦ ਕਰੋ ਸਵਾਸ ਸਵਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜੇ ਸਾਨੂੰ ਅਪਰਾਧੀਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੇ ਆ ਸਾਡੇ ਤੋਂ ਪਹਿਲਾਂ ਸਾਡੇ ਸਾਧਾਂ ਦੀ ਦੁਨੀਆਂ ਵਿੱਚੋਂ ਚੰਗੇ ਕਵੀਸ਼ਰ ਗਿਆਨੀ ਸਰੂਪ ਸਿੰਘ ਜੀ ਦੇ ਜੱਥੇ ਕੋਲੋਂ ਆਪ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਦਾ ਇਤਿਹਾਸ ਸਰਵਣ ਕਰ ਰਹੇ ਸੀ ਜਿਸ ਤਰ੍ਹਾਂ ਰਾਗੀਆਂ ਨੂੰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਰਬਾਬੀਆਂ ਨੂੰ ਮਾਣ ਦਿੱਤਾ ਰਾਗੀਆਂ ਨੂੰ ਪੰਚਮ ਪਾਤਸ਼ਾਹ ਮਹਾਰਾਜ ਨੇ ਮਾਣ ਦਿੱਤਾ ਵਾਰੀ ਆਈ ਛੇਵੇਂ ਪਾਤਸ਼ਾਹ ਦੀ ਉਹਨਾਂ ਫਿਰ ਢਾਡੀਆਂ ਨੂੰ ਨਵਾਜਿਆ ਤੇ ਜਦੋਂ ਨੱਥੇ ਤੇ ਅਦੁਲ ਢਾਡੀ ਨੇ ਸੁਰ ਸਿੰਘ ਦੇ ਰਹਿਣ ਵਾਲਿਆਂ ਨੇ ਮਹਾਰਾਜ ਦੇ ਦਰਬਾਰ ਵਿੱਚ ਵਾਰਾਂ ਪੜੀਆਂ ਤੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਸੋਨੇ ਦੀਆਂ ਢੱਡਾਂ ਦੇ ਕੇ ਨਵਾਜਿਆ ਵਾਰੀ ਆਈ ਕਲਗੀਆਂ ਵਾਲੇ ਪਾਤਸ਼ਾਹ ਦੀ ਉਹਨਾਂ ਇੱਕ ਨੀ ਦੋ ਨੀ ਤਿੰਨ ਨੀ ਚਾਰ ਨੀ 52 ਕਵੀ ਪੌਂਟਾ ਸਾਹਿਬ ਦੀ ਧਰਤੀ ਤੇ ਸਾਜੇ 52 ਪਹਿਲਾਂ ਇੱਕ ਇੱਕ ਤੋਂ ਕਵਿਤਾ ਫਿਰ ਦੋ ਦੋ ਤੋਂ ਕਵਿਤਾ ਫਿਰ ਤਿੰਨਾਂ ਤਿੰਨਾਂ ਦੀਆਂ ਤੋਂ ਕਵਿਤਾ ਫਿਰ ਚੌਵਾਂ ਚੌਵਾਂ ਦੀਆਂ ਸਤਿਗੁਰ ਨੇ ਚੌਂਕੜੀਆਂ ਬਣਾ ਕੇ ਕਵਿਤਾਵਾਂ ਸੁਣਨੀਆਂ ਤੇ ਜਦੋਂ ਸਤਿਗੁਰ ਨੇ ਖੁਸ਼ ਹੋਣਾ ਆਪਣੇ ਕਵੀਆਂ ਨੂੰ ਲੱਖ ਲੱਖ ਰੁਪਈਆ ਮਾਨ ਦੇ ਦੇਣਾ ਲੱਖ ਲੱਖ ਰੁਪਈਆ ਜਦੋਂ ਅਸੀਂ ਇੱਧਰ ਵੱਡੇ ਸ਼ਹਿਰਾਂ ਜਾਂਦੇ ਹਾਂ ਉਹਨਾਂ ਨੂੰ ਪਤਾ ਹੀ ਨਹੀਂ ਕਵੀਸ਼ਰੀ ਕੀ ਹੁੰਦੀ ਆ ਬਹੁਤੇ ਰਾਗੀ ਆਖਣਗੇ ਸਟੇਟ ਸੈਕਟਰੀ ਤੇ ਬਹੁਤੇ ਜਾਂ ਢਾਡੀ ਆਖ ਦੇਣਗੇ ਉਹਨਾਂ ਨੂੰ ਕਵੀਸ਼ਰੀ ਦਾ ਪਤਾ ਹੀ ਨਹੀਂਗਾ ਸਤਿਗੁਰੂ ਕਲਗੀ ਵਾਲੇ ਪਾਤਸ਼ਾਹ ਨੇ ਕਵੀਸ਼ਰ ਸਾਧੇ ਇੰਨਾ ਮਾਨ ਦਿੱਤਾ ਇੱਕ ਮਹਾਰਾਜ ਦੇ ਦਰਬਾਰ ਦਾ ਬੜਾ ਅਨਿੰਨ ਕਵੀ ਭਾਈ ਨੰਦ ਲਾਲ ਜੀ ਇੱਕ ਦਿਨ ਉਹਦੇ ਮਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਹੱਬਤ ਦਾ ਅਨੰਤ ਸ਼ੌਕ ਜਾਗ ਪਿਆ ਉਹਨੇ ਸੋਚਿਆ ਜੇ ਕਿਤੇ ਮੈਨੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਹੱਥ ਦਾ ਪ੍ਰਸ਼ਾਦਾ ਮਿਲ ਜੇ ਨਾ ਤੇ ਉਹ ਮੈਂ ਛੱਕ ਕੇ ਬਖਸ਼ਿਆ ਜਾ ਸਕਦਾ ਮਹਾਰਾਜ ਲੰਗਰ ਵਿੱਚ ਇੱਕ ਨਾ ਆਪ ਵਰਤਾਇਆ ਕਰਦੇ ਸੀ ਲੰਗਰ ਜਦੋਂ ਸਤਿਗੁਰ ਨੇ ਲੰਗਰ ਵਰਤਾਉਣਾ ਤੇ ਉਹਨੇ ਨੰਦ ਲਾਲ ਵਾਲੀ ਪੰਗਤ ਛੱਡ ਦੇਣੀ ਸਤਿਗੁਰਾਂ ਨੇ ਨੰਦ ਲਾਲ ਨੇ ਸੋਚਿਆ ਵੀ ਕੀ ਗੱਲ ਗੁਰੂ ਦੀ ਮੇਰੇ ਤੇ ਬਖਸ਼ਿਸ਼ ਨਹੀਂ ਗੀ ਮਹਾਰਾਜ ਮੇਰੇ ਵਾਲੀ ਪੰਗਤ ਛੱਡ ਦਿੰਦੇ ਆ ਇੱਕ ਦਿਨ ਉਹਨੇ ਲੰਗਰ ਦੀ ਸਮਾਪਤੀ ਤੋਂ ਬਾਅਦ ਵੇਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੰਦਗੜ੍ਹ ਦੇ ਕਿਲੇ ਦੇ ਦਰਵਾਜ਼ੇ ਵਿੱਚ ਖਲੋਕ ਕੇ ਰੋਟੀਆਂ ਕੁੱਤਿਆਂ ਨੂੰ ਪਾ ਰਿਹਾ ਕੁੱਤੇ ਦਾ ਬੜਾ ਅਜੀਬ ਸੁਭਾਅ ਹੈ ਤੁਸੀਂ ਉਹਨੂੰ ਰੋਟੀ ਪਾਉਣੀ ਸ਼ੁਰੂ ਕਰ ਦਿਓ ਭਾਵੇਂ ਉਹਦੇ ਕੋਲ ਘੜੀ ਨਹੀਂ ਹੁੰਦੀ ਉਹ ਤੁਹਾਡਾ ਟਾਈਮ ਨਾ ਆ ਕੇ ਦਰਵਾਜ਼ਾ ਖੜਕਾਏਗਾ ਸਾਡੇ ਪ੍ਰਿੰਸੀਪਲ ਪੜ੍ਹਾਇਆ ਕਰਦੇ ਸੀ ਉਹ ਦੱਸਿਆ ਕਰਦੇ ਸੀ ਵੀ ਸਕੂਲ ਪਿੰਡ ਤੋਂ 1 ਕਿਲੋਮੀਟਰ ਦੂਰ ਸੀ ਬੱਚਿਆਂ ਨੇ ਬਸਤਿਆਂ ਵਿੱਚ ਰੋਟੀਆਂ ਲੈ ਕੇ ਆਉਣੀਆਂ 8 ਪੀਰੀਅਡ ਹੁੰਦੇ ਆ ਕਹਿੰਦਾ ਜਦੋਂ 4th ਘੰਟੀ ਵੱਜਣੀ ਤੇ ਕੁੱਤਿਆਂ ਦੌੜ ਕੇ ਸਕੂਲੇ ਆ ਜਾਣਾ ਮੁੰਡਿਆਂ ਰੋਟੀ ਖਾ ਕੇ ਜਮਾਤ 'ਚ ਬਹਿ ਜਾਣਾ ਤੇ ਕੁੱਤਿਆਂ ਪਿੰਡ ਨੂੰ ਤੁਰ ਜਾਣਾ ਕੁੱਤੇ ਦਰਵਾਜ਼ੇ ਗਾੜੀ ਖਲੋ ਜਾਂਦੇ ਸੀ ਤੇ ਸਤਿਗੁਰੂ ਕੁੱਤਿਆਂ ਨੂੰ ਰੋਟੀਆਂ ਪਾ ਦਿਆ ਕਰਦੇ ਸੀ ਇੱਕ ਦਿਨ ਨੰਦ ਲਾਲ ਨੇ ਸੋਚਿਆ ਵੀ ਜੇ ਮੈਂ ਕਿਤੇ ਕੁੱਤਿਆਂ ਵਿੱਚ ਲੁੱਕ ਕੇ ਬਹਿ ਜਾਣਾ
ਤੇ ਗੁਰੂ ਗੋਬਿੰਦ ਸਿੰਘ ਦੇ ਹੱਥ ਦਾ ਪ੍ਰਸ਼ਾਦਾ ਮੈਨੂੰ ਨਸੀਬ ਹੋ ਸਕਦਾ। ਉਹਨੇ ਕਾਲਾ ਕੰਬਲ ਆਪਣੇ ਉੱਤੇ ਲਿਆ ਤੇ ਕੁੱਤਿਆਂ ਵਿੱਚ ਲੁਕ ਕੇ ਬਹਿ ਗਿਆ। ਹਜ਼ੂਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਵੇਖ ਰਹੇ ਆ ਤੇ ਕਹਿਣ ਲੱਗੇ, ਨੰਦ ਲਾਲ ਤੇਰਾ ਦਾ ਇਸ ਤਰ੍ਹਾਂ ਨੀ ਲੱਗਣਾ, ਚਤਰਾਈ ਨਾ ਚਤਰ ਭੁਜ ਪਾਈਏ, ਭਾਵੇਂ ਤੂੰ ਹੋਰ ਕਿੰਨਾ ਨੀਵੇਂ ਥਾਂ ਬਹਿਲਾ, ਤੇਰਾ ਦਾ ਇਸ ਤਰ੍ਹਾਂ ਨੀ ਲੱਗਣਾ। ਉਹ ਤੇ ਜਦੋਂ ਉੱਤੋਂ ਬਖਸ਼ਿਸ਼ ਹੋਈ ਉਦੋਂ ਤੇਰਾ ਕੰਮ ਬਣਨਾ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੀ ਨੰਦ ਲਾਲ ਤੇ ਬਖਸ਼ਿਸ਼ ਹੋਈ ਨਾ, ਉਹ ਬੜੀ ਵਿਚਿੱਤਰ ਕਹਾਣੀ ਹੈ। ਆਨੰਦਪੁਰ ਦੇ ਮੁਕਾਮ ਉੱਤੇ ਕਵੀਆਂ ਦਾ ਇਕੱਠ ਹੋਇਆ। ਇੱਕ ਕਵੀ ਪੰਡਿਤ ਹਿਰਦੇ ਰਾਮ ਹੋਇਆ, ਜਿਹਨੇ ਇੱਕ ਬੜੀ ਪਿਆਰੀ ਪੁਸਤਕ ਲਿਖੀ, ਹਨੂੰਮਾਨ ਨਾਟਕ। ਗੁਰੂ ਗੋਬਿੰਦ ਸਿੰਘ ਮਹਾਰਾਜ ਕਈ ਚਿਰ ਉਸ ਕਿਤਾਬ ਨੂੰ ਪੜ੍ਹਦੇ ਰਹੇ, ਬੜੀ ਪਿਆਰੀ ਪੁਸਤਕ। ਜਦੋਂ ਸੀਤਾ ਨੂੰ ਰਾਵਣ ਚੁੱਕ ਕੇ ਲੈ ਜਾਂਦਾ ਨਾ, ਤੇ ਰਾਮ ਸੀਤਾ ਦੀ ਖਬਰ ਲੈਣ ਵਾਸਤੇ ਹਨੂੰਮਾਨ ਨੂੰ ਭੇਜਦਾ। ਜਦੋਂ ਹਨੂੰਮਾਨ ਜਾਂਦਾ ਸੀਤਾ ਦੇ ਕੋਲ, ਉਹਨੇ ਆਖਿਆ, ਮੈਨੂੰ ਰਾਮ ਨੇ ਤੇਰੀ ਖਬਰ ਲੈਣ ਵਾਸਤੇ ਭੇਜਿਆ। ਇਹ ਸਾਰੀ ਕਹਾਣੀ ਉਹ ਪੰਡਿਤ ਹਿਰਦੇ ਰਾਮ ਹਨੂੰਮਾਨ ਨਾਟਕ ਵਿੱਚ ਲਿਖਦਾ, ਕਵਿਤਾ ਦੇ ਰਾਹੀਂ। ਜਿਸ ਵੇਲੇ ਹਨੂੰਮਾਨ ਨੇ ਜਾ ਕੇ ਵੇਖਿਆ, ਉਹਨੇ ਆਖਿਆ, ਮੈਨੂੰ ਰਾਮ ਨੇ ਤੈਨੂੰ ਛਡਾਉਣ ਵਾਸਤੇ ਘੱਲਿਆ। ਆਂਦੀ ਉਹਨੂੰ ਕਹਿ ਦੇ, ਉਹਦੇ ਸ਼ੋਕ ਬਾਗ ਵਿੱਚ ਕਹਿਦਾ, ਜੇ ਮੈਨੂੰ ਛਡਾ ਸਕਦਾ ਤੇ ਛਡਾ ਲੇ। ਹਨੂੰਮਾਨ ਵਾਪਸ ਆ ਗਿਆ। ਇਧਰ ਰਾਮ ਬੜਾ ਉਤਾਵਲਾ ਸੀ, ਕਿਉਂਕਿ ਹਨੂੰਮਾਨ ਨੂੰ ਕਈ ਚਿਰ ਗਏ ਨੂੰ ਹੋ ਗਏ ਸੀ। ਕਹਿ ਰਘਵੀਰ ਸੁਣੋ ਹਨੁਵੰਤ, ਰਘਵੀਰ ਰਘੂਕੁਲ ਦਾ ਬਾਦਸ਼ਾਹ ਰਾਮ ਨੂੰ ਆਖਿਆ ਸੀ। ਕਹਿ ਰਘਵੀਰ ਸੁਣੋ ਹਨੁਵੰਤ, ਕਹੀਂ ਸੁਧ ਸੀਆ ਕੀ ਹੈ ਸੁਤ ਮਾਹੇ। ਆਂਦਾ ਉਹ ਬੇਟਾ, ਕਿਤੇ ਸੀਤਾ ਦੀ ਸੁਧ ਲੱਭੀਊ। ਹਨੂੰਮਾਨ ਨੇ ਆਖਿਆ, ਹੈ ਪ੍ਰਭ ਲੰਕ ਕਲੰਕ ਬਿਨਾ। ਆਂਦਾ ਜੇ ਲੰਕਾ ਚ ਕਲੰਕ ਤੋਂ ਬਿਨਾ ਬੈਠੀ ਆ। ਉਹਨੇ ਆਖਿਆ, ਜੀਵਤ ਹੈ? ਉਹਨੇ ਆਖਿਆ, ਕਹਿਵੇ ਕੋ ਨਾਥ। ਉਹਨੇ ਆਖਿਆ, ਕਿਉਂ ਨਾ ਮਰੀ ਹਮ ਤੇ ਬਿਸਰਾਈ। ਉਹ ਤੇ ਆਂਦੀ ਸੀ, ਮੈਂ ਤੇਰੇ ਤੋਂ ਬਿਨਾ ਇੱਕ ਪਲ ਵੀ ਨਹੀਂ ਬਚ ਸਕਦੀ, ਅਜੇ ਉਹ ਜਿਉਂਦੀ ਆ। ਇਹ ਸਵਾਲ ਰਾਮ ਨੇ ਹਨੂੰਮਾਨ ਉੱਤੇ ਕਰ ਦਿੱਤਾ। ਫਿਰ ਸੀਤਾ ਦਾ ਉਹਨੇ ਪੱਖ ਪਾਲਣ ਵਾਸਤੇ ਆਖਿਆ, ਪ੍ਰਾਣ ਬਸੇ ਪੱਗ ਪੰਕਜ ਨੇ। ਹੇ ਰਾਮ ਜੀ, ਸੀਤਾ ਦੇ ਪ੍ਰਾਣ ਤੁਹਾਡੇ ਚਰਨਾਂ ਵਿੱਚ ਵਸਦੇ ਆ। ਪ੍ਰਾਣ ਬਸੇ ਪੱਗ ਪੰਕਜ ਮੇ, ਜਮ ਆਵਤ ਹੈ ਪਰ ਪਾਵਤ ਨਾਹੀਂ। ਆਂਦਾ ਜਮ ਸੀਤਾ ਨੂੰ ਮਾਰਨ ਵਾਸਤੇ ਆਉਂਦੇ ਆ, ਪ੍ਰਾਣ ਉਹਦੀ ਦੇਹ ਵਿੱਚ ਨਹੀਂ ਹੁੰਦੇ, ਉਹ ਤੁਹਾਡੇ ਚਰਨਾਂ 'ਚ ਹੁੰਦੇ ਆ, ਇਸ ਕਰਕੇ ਉਹ ਜੀ ਰਹੀ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਕਵੀ ਨੂੰ 60,000 ਮੋਹਰ ਨਾਮ ਦਿੱਤੀ, 60,000। ਹੁਣ ਅੱਜ ਦੀ ਕਰੰਸੀ ਦਾ ਹਿਸਾਬ ਲਾ ਕੇ ਵੇਖ ਲਓ।

ਜਜਮਾ ਗੁਰੂ ਗੋਬਿੰਦ ਸਿੰਘ ਹੁਣ ਪੂਰੀ ਦਿਆਲਤਾ ਵਿੱਚ ਵਾ ਤੇ ਹੁਣ ਕੁਝ ਨਾ ਕੁਝ ਮੰਗ ਲੈਣਾ ਚਾਹੀਦਾ। ਉਹਨੇ ਆਖਿਆ ਮਹਾਰਾਜ ਜੀ ਤੁੱਠੇ ਜੇ ਤੇ ਵਚਨ ਦਿਓ ਤੇ ਵਰਦਾਨ ਦਿਓ ਕਿ ਜਦੋਂ ਮੇਰਾ ਅੰਤ ਸਮਾਂ ਆਵੇ ਨਾ ਮੇਰੀ ਸਿੱਖਾਂ ਨੂੰ ਲਾਂਬੂ ਤੁਸੀਂ ਆਪ ਲਾਉਣਾ ਜੀ। ਹੋਰ ਆਂਦਾ ਜਦੋਂ ਮਹਾਰਾਜ ਮੇਰੀ ਸਿੱਖਾ ਜ਼ੋਰ ਦੇ ਨਾਲ ਮੱਚ ਪਏ ਨਾ ਜ਼ੋਰ ਦੇ ਨਾਲ ਤੇ ਫਿਰ ਪੂਰੇ ਆਕਾਸ਼ ਤੇ ਵਾਯੂ ਮੰਡਲ ਚੋ ਹਵਾ ਬੰਦ ਕਰ ਦਿਓ। ਸਤਿਗੁਰੂ ਕਹਿਣ ਲੱਗੇ ਵੀ ਇਹ ਨਹੀਂ ਹੋ ਸਕਦਾ, ਰੋਜੇ ਕਿਆਮਤ ਆ ਜਾਏਗੀ, ਹਵਾ ਨਾਲ ਸਾਰੇ ਜੀਵ ਜੰਤੂ ਜੀ ਰਹੇ ਆ, ਔਰ ਤੇਰਾ ਇਹ ਮਨੋਰਥ ਕਿਉਂ ਇਸ ਤਰ੍ਹਾਂ ਬਣ ਗਿਆ? ਆਂਦਾ ਮਹਾਰਾਜ ਜੇ ਮੇਰੀ ਮੜੀ ਦੀ ਖਾਕ ਉੱਡ ਕੇ ਕਿਸੇ ਗੈਰ ਦੇ ਦਰਵਾਜੇ ਤੇ ਚਲੇਗੀ ਤੇਰੀ ਤੇ ਮੇਰੀ ਮੁਹੱਬਤ ਕਲੰਕਿਤ ਹੋ ਜੂਗੀ। ਸਿੱਖੋ ਗੁਰੂ ਨਾਨਕ ਦੀ ਸਿੱਖੀ ਏਡੀ ਵਿਸ਼ਵਾਸੀ ਹੈ, ਸਿੱਖ ਤੇ ਮਰਨ ਤੋਂ ਬਾਅਦ ਵੀ ਆਂਦਾ ਵੀ ਮੇਰੀ ਮੜੀ ਦੀ ਖਾਕ ਨਾ ਕਿਸੇ ਗੈਰ ਦੇ ਦਰਵਾਜੇ ਤੇ ਜਾਵੇ। ਅੱਜ ਅਸੀਂ ਕਿੱਥੇ ਖਲੋਤੇ ਹਾਂ? ਸਾਡੀ ਜਰਾ ਕਿਤੇ ਸ਼ਰਧਾ ਨਾ ਪੂਰੀ ਹੁੰਦੀ ਤੇ ਗਾਂ ਪਖੰਡੀਆਂ ਦੇ ਡੇਰਿਆਂ ਨੂੰ ਤੁਰ ਪੀਂਦੇ, ਪਖੰਡੀਆਂ ਦੇ ਡੇਰਿਆਂ ਨੂੰ ਜਿਨ੍ਹਾਂ ਦੇ ਪਰਥਾਏ ਗੁਰਬਾਣੀ ਦੇ ਬੜੇ ਸੁੱਧ ਪ੍ਰਮਾਣਾ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਏ ਨ ਤੱਗ ਗਲੀ ਜਿਨ੍ਹਾਂ ਦੇ ਪਮਾਲੀਆਂ ਲੋਟੇ ਹੱਥ ਨ ਬੱਗ ਓਏ ਹਰ ਕੇ ਸੰਤਨਾ ਆਖੀਏ ਬਾ ਨਾਸ ਕੇ ਠੱਗ ਐਸੇ ਸੰਤਨਾ ਮੋਕੋ ਭਾਵੇ ਡਾਲਾ ਸਿਓ ਪੇਡਾ ਕਟਕਾਵੇ। ਫਿਰ ਉਹਨਾਂ ਦੇ ਡੇਰਿਆਂ ਨੂੰ ਤੁਰ ਪੈਂਦੇ ਆ। ਸਿੱਖੋ ਸਿੱਖ ਦਾ ਸਿਰ ਵੱਡਿਆ ਤੇ ਜਾਵੇ ਪਰ ਸਵਾਏ ਗੁਰੂ ਗ੍ਰੰਥ ਸਾਹਿਬ ਤੋਂ ਕਿਤੇ ਝੁਕੇ ਨਾ। ਇਹ ਸਿੱਖਿਆ ਅੱਜ ਤੋਂ ਪੱਲੇ ਬੰਨ ਕੇ ਖੜੇ ਹੋ। ਜਿਨ੍ਹਾਂ ਸ਼ਹੀਦਾਂ ਦੀ ਆਪਾਂ ਯਾਦ ਵਿੱਚ ਜੁੜ ਬੈਠੇ ਆ, ਸ਼ਹੀਦ ਕਿਹਨੂੰ ਆਂਦੇ ਜਿਹੜਾ ਸੱਚ ਦੀ ਗਵਾਹੀ ਦੇ ਕੇ ਤੇ ਮੌਤ ਦਾ ਦਰਵਾਜਾ ਪਾਰ ਕਰ ਜੇ ਉਹਨੂੰ ਸ਼ਹੀਦ ਆਂਦੇ ਆ। ਸਿੱਖੋ ਉਹਨਾਂ ਨੂੰ ਪਤਾ ਸੀ ਬਾਬਾ ਸ਼ਾਮ ਸਿੰਘ ਅਟਾਰੀ ਵੀ ਜਿਨ੍ਹਾਂ ਫੌਜਾਂ ਤੇ ਅਸੀਂ ਚੜ ਕੇ ਆਏ ਫੌਜਾਂ ਸਾਡੇ ਕੋਲ ਮਰਨੀਆਂ ਨਹੀਂ, ਅਸੀਂ ਸ਼ਹੀਦ ਹੋਣਾ। ਪਰ ਸਿੱਖੋ ਜਿਹੜਾ ਬੰਦਾ ਜੀਂਦੇ ਜੀ ਆਪਣੇ ਹਥਿਆਰ ਨਹੀਂ ਸੁੱਟਦਾ, ਆਪਣੇ ਪ੍ਰਾਣਾਂ ਦੀ ਭਿੱਖਿਆ ਨਹੀਂ ਮੰਗਦਾ ਤੇ ਆਪਣੇ ਮਿਸ਼ਨ ਦੀ ਪੂਰਤੀ ਵਾਸਤੇ ਜਾਨ ਕੁਰਬਾਨ ਕਰ ਦਿੰਦਾ ਨਾ, ਦੁਨੀਆਂ ਉਹਨੂੰ ਜਿੱਤ ਆਉਂਦੀ ਆ। ਉਹਨਾਂ ਸੱਚ ਦੇ ਹੱਕ ਵਿੱਚ ਖਲੋ ਕੇ ਸੂਰਮਿਆਂ ਨੇ ਜਾਨ ਦਿੱਤੀ। ਇਹੋ ਜਿਹੇ ਸੂਰਮੇ ਸਦਾ ਦੁਨੀਆਂ ਉੱਤੇ ਸਤਿਕਾਰੇ ਜਾਂਦੇ ਆ, ਅਣਖਾਂ ਵਾਲੇ ਮਰ ਮਿਟਦੇ ਆ ਪਰ ਆਪਣੀ ਅਣਖ ਕਦੇ ਨਹੀਂ ਗਵਾਉਂਦੇ। ਸੂਰਮਿਆਂ ਨੂੰ ਤਲਵਾਰਾਂ ਕਦੇ ਡਰਾ ਨਹੀਂ ਸਕਦੀਆਂ, ਮਰਦਾਂ ਨੂੰ ਦੌਲਤ ਕਦੇ ਖਰੀਦ ਨਹੀਂ ਸਕਦੀ। ਸਿੱਖੋ ਜਦੋਂ ਕਿਤੇ ਕੌਮ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਏ ਨਾ ਤੇ ਫਿਰ ਸਿਰਾਂ ਦੇ ਚੱਪੂਆਂ ਦੀ ਲੋੜ ਪੈਂਦੀ, ਸਿਰਾਂ ਦੇ ਚੱਪੂਆਂ ਦੀ। ਤੁਸੀਂ ਵੇਂਦੇ ਜੇ ਕੋਈ ਬੰਦਾ ਮਰ ਰਿਹਾ ਹੋਵੇ ਤੇ ਡਾਕਟਰਾਂ ਦੇ ਵੀ ਇਹਦੇ ਵਿੱਚ ਖੂਨ ਦੀ ਕਮੀ ਹੈ, ਇਹਦਾ ਆਪਰੇਸ਼ਨ ਕਰਨਾ, ਇਹਨੂੰ ਖੂਨ ਦੀਆਂ ਬੋਤਲਾਂ ਦਿੱਤੀਆਂ ਜਾਣ ਤੇ ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ। ਜਦੋਂ ਕੌਮਾਂ ਮਰਨ ਲੱਗਣ ਨਾ ਤੇ ਫਿਰ ਸ਼ਹੀਦ ਆਪਣਾ ਖੂਨ ਡੋਲ ਕੇ ਉਹਨਾਂ ਕੌਮਾਂ ਨੂੰ ਇੱਕ ਨਵੀਂ ਜ਼ਿੰਦਗੀ ਦਿੰਦੇ ਆ। ਮਰਦ ਕਦੇ ਆਪਣਾ ਹੌਸਲਾ ਨਹੀਂ ਹਾਰਦੇ। ਮੈਂ ਭਾਈ ਬਲਵੰਤ ਸਿੰਘ ਰਾਜੋਆਣਾ ਪਿਛਲੇ ਦਿਨੀ ਮੈਂ ਉਹਦੇ ਘਰ ਵਿੱਚ ਜਾ ਕੇ ਆਇਆ। ਸਿੱਖੋ ਥੋੜੇ ਕੁ ਦਿਨ ਹੋ ਗਏ ਆ ਜਿਹੜੇ ਪੰਜ ਪਿਆਰੇ ਸਾਹਿਬਾਨ ਉਹਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਆਏ ਹਨ। ਮੈਨੂੰ ਅਗਲੇ ਦਿਨ ਉਹਨਾਂ ਦਾ ਮਿਲਾਪ ਹੋਇਆ ਤੇ ਮੇਰੇ ਨਾਲ ਉਹਨਾਂ ਦੇ ਬਚਨ ਬਲਾਸ ਹੋਏ ਆਂਦੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਹਨੂੰ ਪਤਾ ਹੋਵੇ ਮੈਨੂੰ 31 ਤਰੀਕ ਨੂੰ ਫਾਹੇ ਲਾ ਦੇਣਾ, ਉਹਦੇ ਚਿਹਰੇ ਤੇ ਜਰਾ ਜਿੰਨੀ ਵੀ ਨਿਰਾਸ਼ਤਾ ਨਾ ਹੋਵੇ। ਉਹ ਆਂਦੇ ਵੀ ਅੱਜ ਵੀ ਉਹ ਜੇਲ੍ਹ ਦੀਆਂ ਸਲਾਖਾਂ ਨੂੰ ਫੜ ਕੇ ਤੇ ਪੰਥ ਦੇ ਉੱਚੀ ਜਕਾਰੇ ਲਾਉਂਦਾ ਉੱਚੀ। ਉਹ ਜਿਸ ਮਰਦ ਨੇ ਇੱਕ ਨਾ ਜੇਲ੍ਹ ਵਿੱਚ ਬੈਠੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਉਹਦੇ ਵਿੱਚ ਕੀ ਆ? ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲੇ ਉਹਨਾਂ ਦੀ ਮੁਲਾਕਾਤ ਕਰਦੇ ਰਹਿੰਦੇ ਆ, ਆਂਦੇ ਵੀ 14-14 ਘੰਟੇ ਬਾਬਾ ਜੀ ਉਹਨਾਂ ਦਾ ਰੋਜ਼ ਦਾ ਸਿਮਰਨ ਹੈ 14-14 ਘੰਟੇ। ਬਾਬੇ ਢੱਡਰੀਆਂ ਵਾਲੇ ਜੀ ਮੈਂ ਇੱਕ ਦਿਨ ਕੈਸ਼ ਸੁਣ ਰਿਹਾ ਸਾਂ, ਉਹ ਆਂਦੇ ਮੇਰੇ ਕੋਲ ਨੌਜਵਾਨ ਮੁੰਡੇ 6 ਮਹੀਨੇ ਆਉਂਦੇ ਰਹੇ, 6 ਮਹੀਨੇ ਸੰਗਤ ਚ ਆਉਣਾ ਤੇ ਦਾੜੀ ਕੇਸ ਉਹਨਾਂ ਦੇ ਕਤਲ ਹੁੰਦੇ ਸੀ ਤੇ ਮੈਂ ਆਖਣਾ ਵਾ ਤੁਸੀਂ ਸੰਗਤ ਵੀ ਕਰਦੇ, ਸੰਗਤ ਨੂੰ ਲੈ ਕੇ ਵੀ ਆਉਂਦੇ ਜੇ ਤੇ ਤੁਸੀਂ ਆ ਦਾੜੀ ਕੇਸ ਕਿਉਂ ਨੀ ਰੱਖਦੇ? ਉਹਨਾਂ ਮੇਰੀ ਇੱਕ ਨੀ ਮੰਨੀ। ਆਂਦੇ ਉਸ ਤੋਂ ਬਾਅਦ ਫਿਰ ਉਹ ਕਈ ਚਿਰ ਸੰਗਤ ਚ ਨਹੀਂ ਆਏ।

ਕਾਫੀ ਸਮਾਂ ਸੰਗਤ ਵਿਚ ਬਾਅਦ ਚ ਆਏ ਤੇ ਉਹਨਾਂ ਨੂੰ ਉਹਨਾਂ ਨੇ ਜਦੋਂ ਮੈਨੂੰ ਫਤਿਹ ਬੁਲਾਈ ਨਾ ਤੇ ਉਹਨਾਂ ਨੇ ਮੈਂ ਕਹਿ ਕੇ ਵੀ ਸੁਣਿਆ ਜਦੋਂ ਮੈਨੂੰ ਫਤਿਹ ਬੁਲਾਈ ਤੇ ਮੈਂ ਵੀ ਅੱਗੇ ਫਤਿਹ ਬੁਲਾਈ ਤੇ ਮੈਨੂੰ ਕਹਿਣ ਲੱਗੇ ਬਾਬਾ ਜੀ ਤੁਸੀਂ ਸਾਨੂੰ ਸਿਆਣਿਆ ਨੀ ਬਾਬਾ ਜੀ ਆਂਦੇ ਨਹੀਂ ਮੈਂ ਨੀ ਤੁਹਾਨੂੰ ਸਿਆਣਿਆ ਆਂਦੇ ਅਸੀਂ ਉਹ ਹੀ ਆ ਜਿਨ੍ਹਾਂ ਨੂੰ ਤੁਸੀਂ ਹਰ ਸੰਗਰਾਂਦ ਤੇ ਆਂਦੇ ਸੀ ਵੀ ਦਾੜੀ ਕੇਸ ਰੱਖ ਲਓ ਤੇ ਬਾਬੇ ਨੇ ਆਖਿਆ ਹੁਣ ਤੁਹਾਨੂੰ ਕਿਹੜਾ ਪੀਰ ਟੱਕਰ ਗਿਆ ਆਂਦੇ ਬਾਬਾ ਜੀ ਸਮਾਂ ਇਹੋ ਜਿਹਾ ਬਣ ਗਿਆ ਸਾਨੂੰ ਪਟਿਆਲੇ ਜੇਲ੍ਹ ਵਿਚ ਜਾਣਾ ਪਿਆ ਉੱਥੇ 6 ਮਹੀਨੇ ਰਹਿ ਤੇ ਸਾਨੂੰ ਉਹ ਮਰਦ ਟੱਕਰਿਆ ਭਾਈ ਬਲਵੰਤ ਸਿੰਘ ਰਾਜੋਵਾਲਾ ਉਹਨੇ ਇੱਕੋ ਵਾਰ ਆਖਿਆ ਹੋਇਆ ਆਪਣਾ ਜਿਹੜਾ ਚਿਹਰਾ ਨਾ ਆਪਣੇ ਬਾਪ ਵਰਗਾ ਬਣਾਓ ਆਂਦਾ ਉਹ ਤੋਂ ਬਾਅਦ ਅਸੀਂ ਕੇਸਾਂ ਨੂੰ ਤਲਾਸ਼ੀ ਨਹੀਂ ਦਿੱਤੀ ਉਹ ਸੂਰਮਾ ਸਿੱਖੋ ਏਡੀ ਚੜ੍ਹਦੀ ਕਲਾ ਵਾਲਾ ਜਿਹਨੂੰ ਪੰਥ ਨੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਉਹਨੇ ਇੱਕ ਬੇਨਤੀ ਕੀਤੀ ਉਹਨੇ ਆਖਿਆ ਸਿੰਘ ਸਾਹਿਬਾਨਾਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਮੈਨੂੰ ਇਹ ਕਹਿਣ ਤੇ ਮਜਬੂਰ ਨਾ ਕਰਨ ਵੀ ਤੂੰ ਸਰਕਾਰ ਦੇ ਕੋਲੋਂ ਮਾਫ਼ੀ ਮੰਗ ਲਾ ਮੈਂ ਪੰਥ ਵਾਸਤੇ ਪੈਦਾ ਹੋਇਆ ਸਾਂ ਤੇ ਪੰਥ ਵਾਸਤੇ ਸ਼ਹੀਦ ਹੋਣਾ ਜਿਹੜੀ ਮੌਤ ਮੈਨੂੰ ਸਰਕਾਰ ਅੱਜ ਮਾਰ ਰਹੀ ਹੈ ਇਹ ਮੌਤ ਨੂੰ ਮੈਂ 17 ਸਾਲ ਪਹਿਲਾਂ ਵਿਆਹ ਚੁੱਕਾ ਸਾਂ ਆਂਦਾ ਜਿਹੜਾ RDX ਸੀ ਉਹ ਮੈਂ ਵੀ ਬੱਧਾ ਸੀ ਪਰ ਵਾਰੀ ਟਾਸ ਪੈਣ ਤੇ ਦਿਲਾਵਰ ਸਿੰਘ ਦੀ ਆ ਗਈ ਆਓ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਾਂ ਤੋ ਆਓ ਮੈਂ ਤੁਹਾਡੇ ਸਾਹਮਣੇ ਕਵਿਤਾ ਪੇਸ਼ ਕਰਨ ਲੱਗਾ ਜਿਹੜੇ ਮਰਦ ਹੁੰਦੇ ਆ ਨਾ ਉਹ ਕਦੇ ਈਨ ਨਹੀਂ ਮੰਨਦੇ ਤੁਹਾਡੇ ਸਾਹਮਣੇ ਮੈਂ ਕਵਿਤਾ ਪੇਸ਼ ਕਰਨ ਲੱਗਾ ਉਹਨਾਂ ਮਰਦਾਂ ਦੀ ਜਿਨ੍ਹਾਂ ਦੇਸ਼ ਕੌਮ ਵਾਸਤੇ ਕੁਰਬਾਨੀ ਕੀਤੀ ਆਓ ਉਹਨਾਂ ਦੀ ਗੱਲ ਤੁਹਾਡੇ ਸਾਹਮਣੇ ਕਵਿਤਾ ਰਾਹੀਂ ਕਰੀਏ।

ਕਈ ਬੰਦੇ ਕਿਸੇ ਦੀ ਚੜ੍ਹਦੀ ਕਲਾ ਵੇਖ ਕੇ ਨਾ ਉਹਦਾ ਵੱਡੇ ਤੋਂ ਵੱਡਾ ਕੀਤਾ ਪਰ ਉਪਕਾਰ ਵੀ ਭੁੱਲ ਜਾਂਦੇ ਆ। ਇਸ ਤਰ੍ਹਾਂ 22 ਧਾਰਦਿਆਂ ਰਾਜਿਆਂ ਨੇ ਕੀਤੀ, ਉਹ ਇਹ ਤੇ ਭੁੱਲ ਹੀ ਗਏ ਕਿ ਸਾਡੇ ਵੱਡ ਵਡੇਰਿਆਂ ਨੂੰ ਗਵਾਲੀਅਰ ਦੀ ਜੇਲ੍ਹ ਤੋਂ ਛਡਾਉਣ ਵਾਲੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਨਾਲ ਆਂਦੇ ਈਰਖਾ ਵਿਗੜੀ ਸ਼ੁਰੂ ਕਰ ਲਈ। ਕੇਸਰੀ ਚੰਦ ਈਰਖਾ ਦੀ ਅੱਗ ਵਿਚ ਸੜਨ ਲੱਗਾ, ਆਪਣੇ ਸਾਥੀਆਂ ਨੂੰ ਇਕੱਠਿਆਂ ਕਰਕੇ, ਆਪਣੇ ਸਿਪਾਹੀਆਂ ਨੂੰ ਇਕੱਠਿਆਂ ਕਰਕੇ, ਜਰਨੈਲਾਂ ਨੂੰ ਇਕੱਠਿਆਂ ਕਰਕੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਉਹਨੇ ਇੱਕ ਤਕਰੀਰ ਕੀਤੀ। ਉਹਦਾ ਜ਼ਿਕਰ ਤੁਹਾਡੇ ਸਾਹਮਣੇ ਬੈਂਤ ਛੰਦ ਵਿਚ ਜੋੜੀ ਇਉਂ ਬਿਆਨ ਕਰ ਰਹੀ ਹੈ ਜੀ।

ਔਰ ਨਦੇਵ ਦਾ ਹੁਕਮ ਸੀ ਕਿ ਮੇਰੇ ਰਾਜ ਵਿੱਚ ਕੋਈ ਪੱਗ ਨਹੀਂ ਬੰਨ ਸਕਦਾ। ਰਾਜਾ ਪੱਗ ਬੰਨਦਾ ਸੀ, ਵਜ਼ੀਰ ਅੱਧੀ ਪੱਗ ਬੰਨਦਾ ਸੀ। ਮੇਰੇ ਰਾਜ ਵਿੱਚ ਕੋਈ ਸ਼ਸਤਰ ਨਹੀਂ ਰੱਖ ਸਕਦਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਕੋਈ ਮੇਰੇ ਰਾਜ ਵਿੱਚ ਢੋਲਕੀ ਨਹੀਂ ਵਜਾ ਸਕਦਾ। ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਓਏ ਔਰੰਗਜ਼ੇਬ, ਇੱਕ ਪੱਗ ਨਹੀਂ ਮੇਰਾ ਸਿੱਖ ਡੇਢ ਡੇਢ ਪੱਗ ਬੰਨਿਆ ਕਰੇਗਾ। ਹਰ ਨਿਹੰਗ ਸਿੰਘ ਅੱਜ ਕੱਲ੍ਹ ਡੇਢ ਪੱਗ ਬੰਨਦਾ। ਉਹਨੇ ਆਖਿਆ, ਤੂੰ ਇੱਕ ਘੋੜੇ ਦੀ ਗੱਲ ਕਰਦਾ, ਮੇਰਾ ਸਿੰਘ ਦੋ ਘੋੜਿਆਂ ਦੀ ਸਵਾਰੀ ਕਰੂਗਾ। ਮਨ ਮਰਜ਼ੀ ਦੇ ਕੋਲ ਸ਼ਸਤਰ ਰੱਖੇਗਾ, ਢੋਲਕੀ ਦੀ ਤੇ ਆਵਾਜ਼ ਥੋੜੀ ਆ, ਮੈਂ ਤੈਨੂੰ ਨਗਾਰੇ ਤੇ ਚੋਟਾਂ ਮਾਰ ਕੇ ਵਿਖਾਊਂਗਾ, ਤੇਰੀਆਂ ਸਾਰੀਆਂ ਸ਼ਰਤਾਂ ਤੋੜ ਕੇ ਰੱਖ ਦੂੰਗਾ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਆਨੰਦਪੁਰ ਸਾਹਿਬ ਵਿੱਚ ਚੜ੍ਹਦੀ ਕਲਾ ਹੋਣ ਲੱਗੀ। ਜੰਗ ਦੀਆਂ ਟ੍ਰੇਨਿੰਗਾਂ ਸਤਿਗੁਰੂ ਆਪਣੇ ਸਿੱਖਾਂ ਨੂੰ ਦੇਣ ਲੱਗੇ। 22 ਧਾਰ ਦੇ ਰਾਜੇ ਕਈ ਵਾਰਾਂ ਚੜ੍ਹ ਕੇ ਆਉਂਦੇ ਰਹੇ, ਪਰ ਮੂੰਹ ਦੀ ਖਾ ਕੇ ਵਾਪਸ ਮੁੜ ਜਾਂਦੇ ਰਹੇ। ਆਖਿਰ ਉਹਨਾਂ ਇੱਕ ਸਕੀਮ ਸੋਚੀ, ਇੱਕ ਹਾਥੀ ਨੂੰ ਸ਼ਰਾਬ ਪਿਆਈ ਜਾਵੇ, ਉਹਦੇ ਮੱਥੇ ਤੇ ਤਵੇ ਬੰਨੇ ਜਾਣ, ਉਹਦੀ ਸੁਣ ਦੇ ਨਾਲ ਤਲਵਾਰਾਂ ਵਧੀਆਂ ਜਾਣ, ਤੇ ਕਿਲੇ ਦਾ ਦਰਵਾਜ਼ਾ ਤੋੜ ਕੇ ਕਿਲੇ ਉੱਤੇ ਕਬਜ਼ਾ ਕਰ ਲਾਂਗੇ। ਇੱਕ ਸਿੱਖ ਨੇ ਆ ਕੇ ਸਤਿਗੁਰੂ ਪਾਤਸ਼ਾਹ ਕਲਗੀਆਂ ਵਾਲੇ ਨੂੰ ਦੱਸਿਆ, ਮਹਾਰਾਜ 22 ਧਾਰ ਦੇ ਰਾਜੇ ਇੱਕ ਖੂਨੀ ਹਾਥੀ ਨੂੰ ਸ਼ਰਾਬ ਪਿਆਈ ਜਾ ਰਹੇ ਆ। ਮਹਾਰਾਜ ਉਹਦੇ ਮੱਥੇ ਤੇ ਤਵੇ ਬੰਨ ਰਹੇ ਆ, ਉਹਦੀ ਸੁਣ ਦੇ ਨਾਲ ਤਿੱਖੀਆਂ ਤਲਵਾਰਾਂ ਬੰਨ ਰਹੇ ਆ, ਉਹਨਾਂ ਕਿਲੇ ਦਾ ਦਰਵਾਜ਼ਾ ਤੋੜ ਦੇਣਾ। ਕਲਗੀ ਵਾਲੇ ਪਾਤਸ਼ਾਹ ਮੁਸਕਰਾਏ ਤੇ ਕਹਿਣ ਲੱਗੇ, ਕੋਈ ਨੀ, ਇਹ ਹਾਥੀ 22 ਧਾਰ ਦੇ ਰਾਜੇ ਲੈ ਕੇ ਆ ਰਹੇ ਆ ਨਾ, ਤੇ ਸਾਡੇ ਕੋਲ ਵੀ ਹਾਥੀ ਹੈਗਾ। ਮਹਾਰਾਜਾ, ਆਪਣੇ ਕੋਲ ਕਿਹੜਾ ਹਾਥੀ ਆ? ਸਤਿਗੁਰੂ ਕਹਿਣ ਲੱਗੇ, ਆਪਣੇ ਕੋਲ ਦੁਨੀ ਚੰਦ ਹਾਥੀ ਆ, ਤਲਵਾਰ ਮਾਰ ਕੇ ਹਾਥੀ ਦੀ ਸੁਣ ਵੜ ਦੇਗਾ। ਜਦੋਂ ਦੁਨੀ ਚੰਦ ਦਾ ਨਾਂ ਲਿਆ, ਇਹਨੂੰ ਮੌਤ ਪੈ ਗਈ। ਇਹਨੇ ਆਖਿਆ, ਇਹ ਤੇ ਸ਼ਕਣ ਛਕਾਉਣ ਵਾਸਤੇ ਹਾਂ। ਇੱਥੇ ਹੁਣ ਮਹਾਰਾਜ ਨੇ ਹਾਥੀ ਨਾਲ ਲੜਨ ਦਾ ਐਲਾਨ ਕਰ ਦਿੱਤਾ। ਕਈ ਬੰਦੇ ਸ਼ਕਣ ਛਕਾਉਣ ਵਿੱਚ ਬੜੇ ਤਕੜੇ ਹੁੰਦੇ ਆ, ਪਰ ਉਹ ਜੰਗ ਦੇ ਮੈਦਾਨ ਵਿੱਚ ਬੜੇ ਕਮਜ਼ੋਰ ਹੁੰਦੇ ਆ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ, ਇਹ ਭਾਈ ਸਾਲੋ ਦਾ ਪੋਤਰਾ ਸੀ ਤੇ ਗੁਰੂ ਅਰਜਨ ਸਾਹਿਬ ਦਾ ਭਾਈ ਸਾਲੋ ਅਨਿਨ ਸੇਵਕ ਸੀ। ਮਹਾਰਾਜ ਨੇ ਉਹਦਾ ਪੋਤਰਾ ਜਾਣ ਕੇ ਇਹਦੀ ਲੰਗਰ ਵਿੱਚ ਡਿਊਟੀ ਲਾ ਦਿੱਤੀ, ਇਹਦੀ ਕੜਾਹ ਪ੍ਰਸ਼ਾਦ ਬਣਾਉਣ ਤੇ ਡਿਊਟੀ ਲਾ ਦਿੱਤੀ। ਇਹਨੇ ਕੜਾਹ ਪ੍ਰਸ਼ਾਦ ਰੱਜ ਰੱਜ ਕੇ ਛਕਣਾ ਤੇ ਭਾਰਾ ਇੰਨਾ ਹੋ ਗਿਆ, 7 ਮਣ ਪੱਕਾ ਇਹਦਾ ਭਾਰ ਹੋ ਗਿਆ। ਗੱਪਾਂ ਬੜੀਆਂ ਨੇ ਮਾਰਨੀਆਂ ਵੀ ਠੀਕ ਆ, ਮੈਂ ਕੜਾਹ ਪ੍ਰਸ਼ਾਦ ਤੁਹਾਡੇ ਤੋਂ ਜ਼ਿਆਦਾ ਛਕਦਾ, ਮੈਂ ਭੋਜਨ ਤੁਹਾਡੇ ਤੋਂ ਜ਼ਿਆਦਾ ਚੁੱਕਦਾ, ਮੈਂ ਦਾਲ ਰਾੜਾ ਲਾ ਕੇ ਛਕਦਾ, ਪਰ ਜਦੋਂ ਕਿਤੇ ਮੈਨੂੰ ਗੁਰੂ ਨੇ ਮੰਗਾ ਰਿਹਾ ਨਾ, ਪਤੇ ਉਦੋਂ ਲੱਗਣੇ ਆ। ਹਾਥੀ ਮੈਂ ਸੁਣੋ ਫੜ ਫੜ ਕੇ ਤਾਂ ਸਮਾਨ ਵੱਲ ਨੂੰ ਸੁੱਟਣੇ ਆ। ਆਂਦਾ, ਮੈਂ ਤੇ ਭਾਰ ਹੀ ਜ਼ਮੀਨ ਤੇ ਹੌਲੀ ਹੌਲੀ ਪੈਰ ਰੱਖਦਾ, ਤੇ ਮੇਰੇ ਭਾਰ ਦੇ ਨਾਲ ਜ਼ਮੀਨ ਕਿਤੇ ਠਾਹ ਨਾ ਤੁਰ ਜੇ। ਬੜੀਆਂ ਇਹਨੇ ਗੱਪਾਂ ਮਾਰਨੀਆਂ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਨਾਂ ਲਿਆ, ਇਹਨੂੰ ਮੌਤ ਪੈ ਗਈ। ਇਹ ਭਾਈ ਦਇਆ ਸਿੰਘ ਦੇ ਕੋਲ ਭੱਜਾ ਭੱਜਾ ਗਿਆ। ਉਹ ਭਾਈ ਦਇਆ ਸਿੰਘਾ, ਮੈਂ ਤੇਰੇ ਨਾਲ ਗੱਲ ਕਰਨ ਆਇਆ। ਉਹਨੇ ਆਖਿਆ, ਉਹ ਭਾਈ ਦੁਨੀ ਚੰਦਾ, ਤੈਨੂੰ ਵਧਾਈ ਹੋਵੇ। ਉਹਨੇ ਆਖਿਆ, ਕਾਹਦੀ ਵਧਾਈ? ਉਹਨੇ ਆਖਿਆ, ਗੁਰੂ ਗੋਬਿੰਦ ਸਿੰਘ ਨੇ ਤੇਰਾ ਨਾਂ ਲਿਆ, ਸਵੇਰੇ ਤੂੰ ਹਾਥੀ ਦੀ ਤਲਵਾਰ ਮਾਰ ਕੇ ਸੁਣ ਵੜ ਦੇਣੀ ਆ। ਆਂਦਾ, ਇਹੋ ਗੱਲ ਤੇ ਤੇਰੇ ਨਾਲ ਮੈਂ ਕਰਨ ਆਇਆ। ਭਾਈ ਦਇਆ ਸਿੰਘਾ, ਸਵੇਰ ਨੂੰ ਤੇ ਅਨੰਦਪੁਰ ਨੀ ਰਹਿਣਾ। ਉਹਨੇ ਆਖਿਆ, ਕਿਉਂ? ਉਹਨੇ ਆਖਿਆ, 22 ਧਾਰ ਦਿਆਂ ਰਾਜਾਂ ਦੀ ਤਾਕਤ ਉਨੀ ਆ, ਉਹਨਾਂ ਨੇ ਆਪਾਂ ਨੂੰ ਇੱਥੋਂ ਉਜਾੜ ਕੇ ਰੱਖ ਲੈਣਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਖ, ਵੀ ਬੰਦਾ ਹਾਥੀ ਨਾਲ ਨਹੀਂ ਲੜ ਸਕਦਾ। ਭਾਈ ਦਇਆ ਸਿੰਘ ਨੇ ਆਖਿਆ, ਉਹ ਦੁਨੀ ਚੰਦਾ, ਹੌਸਲਾ ਨਾ ਹਾਰ, ਤੇਰੀ ਜਿੱਤ ਹੋਣੀ ਆ। ਉਹਨੇ ਆਖਿਆ, ਜਿੱਤ ਜੁੱਤ ਦਾ ਤੇ ਮੈਨੂੰ ਪਤਾ ਨੀ, ਜੇ ਤੁਹਾਡਾ ਉਤਾ ਮੈਨੂੰ ਮਰਾਉਣ ਦਾ ਇਰਾਦਾ ਤੇ ਫੇਰ ਗੱਲ ਵੱਖਰੀ ਆ, ਪਰ ਬੰਦਾ ਹਾਥੀ ਨਾਲ ਨਹੀਂ ਲੜ ਸਕਦਾ। ਭਾਈ ਦਇਆ ਸਿੰਘ ਨੇ ਬੜੇ ਦਲੇਰੀ ਭਰੇ ਬੱਚੇ ਨੂੰ ਆਖੇ। ਇਹ ਫਿਰ ਭਾਈ ਧਰਮ ਸਿੰਘ ਦੇ ਕੋਲ ਗਿਆ। ਉਹ ਭਾਈ ਧਰਮ ਸਿੰਘਾ, ਮੈਂ ਤੇਰੇ ਨਾਲ ਇੱਕ ਦਿਲ ਦੀ ਗੱਲ ਕਰਨ ਆਇਆ। ਆਓ ਭਾਈ ਦੁਨੀ ਚੰਦਾ, ਆਂਦਾ ਕਲਗੀਆਂ ਵਾਲੇ ਪਾਤਸ਼ਾਹ ਨੂੰ ਆਖ, ਵੀ ਇਹ ਸਕੀਮ ਬਦਲ ਦੇ, ਮੈਂ ਹਾਥੀ ਨਾਲ ਨਹੀਂ ਲੜ ਸਕਦਾ, ਬੰਦਾ ਸ਼ਰਾਬੀ ਹੋਵੇ ਤੇ ਉਹ 10 ਬੰਦਿਆਂ ਕੋਲ ਨਹੀਂ ਫੜਿਆ ਜਾ ਸਕਦਾ, ਮੈਂ ਹਾਥੀ ਨਾਲ ਕਿਤਰਾ ਲੜ ਲੂੰਗਾ। ਉਹਨੇ ਆਖਿਆ, ਉਹ ਭਾਈ ਦੁਨੀ ਚੰਦਾ, ਹੌਸਲਾ ਨਾ ਹਾਰ, ਕਲਗੀਆਂ ਵਾਲੇ ਨੇ ਆਪਣੇ ਕਾਰਜ ਆਪਣੇ ਆਪ ਕਰ ਲੈਣੇ ਆ, ਤੂੰ ਕਿਉਂ ਘਬਰਦਾ? ਫਿਰ ਭਾਈ ਇਹ ਹਿੰਮਤ ਸਿੰਘ ਦੇ ਕੋਲ ਗਿਆ, ਭਾਈ ਮੋਹਕਮ ਸਿੰਘ 5 ਪਿਆਰਿਆਂ ਦੇ ਕੋਲ ਗਿਆ। 5 ਨੇ ਇਹਨੂੰ ਦਲੇਰੀ ਭਰੇ ਬਚਨ ਆਖੇ ਆ। ਫਿਰ ਆਪਣੇ ਕਮਜ਼ੋਰ ਧੜੇ ਦੇ ਬੰਦਿਆਂ ਦੇ ਕੋਲ ਗਿਆ, ਉਹਨਾਂ ਨੂੰ ਇੱਕ ਨੁਕਰੇ ਕਿਲੇ ਦੀ ਇਕੱਠਿਆਂ ਕਰ ਲਿਆ ਤੇ ਆਖਣ ਲੱਗਾ, ਵੇਖਿਆ ਜੇ ਕਲਗੀਆਂ ਵਾਲੇ ਦਾ ਫੈਸਲਾ, ਅੱਜ ਤੇ ਹਾਥੀ ਨਾਲ ਲੜਾਉਣਾ ਮੈਨੂੰ, ਤੇ ਵਾਰੀ ਆ ਮਰਨ ਦੀ ਮੇਰੀ।
ਤੇ ਕੱਲ ਨੂੰ ਵਾਰੀ ਤੁਹਾਡੀ ਵੀ ਆਉਣੀ ਜੇ ਤੇ ਇਹੋ ਜਿਹੀਆਂ ਚੋਪੜੀਆਂ ਖਾਣ ਨੂੰ ਘਰ ਦੇ ਵਿੱਚ ਰੁਖੀਆਂ ਖਾ ਕੇ ਗੁਜ਼ਾਰਾ ਕਰ ਲਈਏ, ਪਰ ਅਨਿਆਈ ਮੁਕਤੇ ਨਾ ਮਰੀਏ। ਜਿਤਨਾ ਇਹਨਾਂ ਨੂੰ ਕਿਲੇ ਵਿੱਚੋਂ ਭੱਜ ਜਾਣ ਦੀ ਵੈ ਇਹ ਦੁਨੀ ਚੰਦ ਦੇ ਰਿਹਾ, ਉਹਨਾਂ ਲੈਣਾ ਨੂੰ ਤੁਹਾਡੇ ਸਾਹਮਣੇ ਇਉਂ ਬਿਆਨ ਕੀਤਾ ਜਾ ਰਿਹਾ ਜੀ।

0: ਸਾਨੂੰ ਸਤਿਗੁਰ ਨੇ ਮਰਵਾਉਣਾ
1: ਮਨ ਗਿਆ ਡਰ ਪੋਕ 500 ਮਨ ਗਿਆ ਡਰ ਪੋਕ 500

0: ਸਾਨੂੰ ਸਤਿਗੁਰ ਨੇ ਮਰਵਾਉਣਾ
1: ਆਂਦੇ ਦੀ ਸਲਾਹ ਦੇ ਨਾਲ 499 ਹੋਰ ਸਹਿਮਤ ਹੋ ਗਿਆ। ਇਹਨਾਂ ਲੰਮੇ ਲੰਮੇ ਲੰਗਰ ਦੇ ਵਿੱਚੋਂ ਰੱਸੇ ਲੈ ਆ ਤੇ ਸੁੱਟ ਕੇ ਥੱਲੇ ਕਿਲੇ ਦੀ ਕੰਧ ਉੱਤੇ ਵਾਰੀ ਵਾਰੀ ਉਤਰਨ ਲੱਗ ਪਏ ਆ। ਵਾਰੀ ਆ ਗਈ ਦੁਨੀ ਚੰਦ ਦੀ, ਇਹਦਾ 7 ਮਣ ਪੱਕਾ ਭਾਰ 2 ਕੁਇੰਟਲ ਤੇ 80 ਕਿਲੋ। ਰੱਸੇ ਨੇ ਕੀ ਕਰਨਾ ਸੀ, ਰੱਸਾ ਅੱਧ ਚੋਂ ਟੁੱਟ ਗਿਆ, ਪੱਥਰ ਤੇ ਜਾ ਕੇ ਡਿੱਗਾ ਤੇ ਸੱਜੀ ਲੱਤ ਮੋਟੇ ਪੱਟੋਂ ਟੁੱਟ ਗਈ। ਇਹਦੇ ਨਾਲ ਦੇ ਚੁੱਕਿਆ ਤੇ ਇਹਨੂੰ ਪਿੰਡ ਲੈ ਗਏ। ਇਧਰ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੂੰ ਸਿੱਖ ਨੇ ਦੱਸਿਆ, ਮਹਾਰਾਜ ਜਿਹੜੇ ਹਾਥੀ ਨੂੰ ਤੁਸੀਂ ਲੜਾਉਣਾ ਸੀ ਦੁਨੀ ਚੰਦ, ਉਹ ਤੇ ਰਾਤ ਦਾ ਭੱਜ ਗਿਆ ਤੇ ਨਾਲ 499 ਹੋਰ ਲੈ ਗਿਆ। ਸਤਿਗੁਰੂ ਕਹਿਣ ਲੱਗੇ, ਕੋਈ ਨੀ, ਜਿਹੜੀ ਮੌਤ ਤੋਂ ਭੱਜਾ ਮੌਤ ਤੇ ਉਹਦੇ ਅੱਗੇ ਖਲੋਤੀ ਆ। ਸਤਿਗੁਰੂ ਘੱਟ ਘੱਟ ਤੇ ਜਾਣਨ ਵਾਲੇ ਆ। ਇਤਿਹਾਸਕਾਰ ਲਿਖਦਾ ਇਹਨੂੰ ਬਿਸਤਰੇ ਚ ਪਾਤਾ ਜਾ ਕੇ, ਇਹ ਆਪਣਾ ਪੈਰ ਭੁੰਜੇ ਰੱਖਣ ਲੱਗਾ, ਥੱਲਿਓਂ ਸੱਪ ਲੰਘ ਰਿਹਾ ਸੀ, ਇਹਦਾ ਪੂਛ ਤੇ ਨਕਰਮੇ ਦਾ ਪੈਰ ਟਿੱਕ ਗਿਆ, ਸੱਪ ਨੇ ਡੰਗ ਮਾਰਿਆ ਤੇ ਬਿਸਤਰੇ ਦੇ ਵਿੱਚ ਹੀ ਮੌਤ ਹੋ ਗਈ। ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ। ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਕੋਈ ਨੀ, ਜੇ ਉਹ ਦੁਨੀ ਚੰਦ ਭੱਜ ਗਿਆ ਹਾਥੀ ਤੇ, ਹੁਣ ਸਾਡਾ ਸ਼ੇਰ ਲੜੇਗਾ, ਸ਼ੇਰ ਸਾਡਾ ਬੱਬਰ ਸ਼ੇਰ ਲੜੇਗਾ। ਮਹਾਰਾਜ, ਕਿਹੜਾ ਸ਼ੇਰ? ਸਤਿਗੁਰੂ ਕਹਿਣ ਲੱਗੇ, ਸਾਡਾ ਬਚਿੱਤਰ ਸਿੰਘ ਸ਼ੇਰ ਲੜੇਗਾ, ਰਠੌਰ ਸੂਰਮਾ ਲੜੇਗਾ, ਮੁਲਤਾਨੀਆ ਸੂਰਮਾ ਲੜੇਗਾ। ਜਦੋਂ ਬਾਬਾ ਬਚਿੱਤਰ ਸਿੰਘ ਦਾ ਨਾਂ ਲਿਆ, ਚਾਹ ਚੜ ਕੇ ਸੂਰਮੇ ਨੂੰ ਛਾਲ ਮਾਰਦਾ ਗੁਰੂ ਮਹਾਰਾਜ ਦੇ ਅੱਗੇ ਆਇਆ। ਕਲਗੀ ਵਾਲੇ ਪਾਤਸ਼ਾਹ ਨੇ ਇੱਕ ਨਾਗਣੀ ਬਰਛਾ ਆਪਣੇ ਖਜ਼ਾਨੇ ਵਿੱਚੋਂ ਮੰਗਾਇਆ। ਉਹ ਨਾਗਣੀ ਬਰਛਾ ਇਤਿਹਾਸਕਾਰ ਗਿਆਨੀ ਵੀਰ ਸਿੰਘ ਲਿਖਦਾ ਇਹੋ ਜਿਹਾ ਸੀ, ਉਹਨੂੰ ਇੱਕ ਲੰਮਾ ਦਸਤਾ ਸੀ, ਉਹਦਾ ਲੋਹਾ ਇਹੋ ਜਿਹਾ ਸੀ ਕਿ ਉਹ ਮੁੜ ਕੇ ਦੋਹਰਾ ਤੇ ਭਾਵੇਂ ਹੋ ਜਾਏ ਪਰ ਉਹ ਟੁੱਟੇ ਨਾ। ਉਹ ਪਾਤਸ਼ਾਹ ਨੇ ਨਾਗਣੀ ਬਰਛਾ ਮੰਗਾ ਕੇ ਤੇ ਭਾਈ ਬਚਿੱਤਰ ਸਿੰਘ ਦੇ ਹੱਥ ਵਿੱਚ ਫੜਾਇਆ ਤੇ ਆਖਿਆ, ਮੁਕਾਬਲਾ ਹਾਥੀ ਦਾ ਹੁਣ ਤੂੰ ਕਰਨਾ ਵਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਭਾਈ ਬਚਿੱਤਰ ਸਿੰਘ ਕਹਿਣ ਲੱਗਾ, ਮਹਾਰਾਜ ਤੁਸੀਂ ਮਿਹਰ ਕਰੋ ਤੇ ਕਿਹੜੀ ਹਾਥੀ ਨਾਲ ਲੜ ਸਕਦੀ ਆ? ਜਿਤਨਾ ਭਾਈ ਬਚਿੱਤਰ ਸਿੰਘ ਕਲਗੀਆਂ ਵਾਲੇ ਨੂੰ ਕਹਿ ਰਿਹਾ, ਸਵਾਲ ਜਵਾਬ ਗੱਲਾਂ ਬਾਤਾਂ ਉੱਤਰ ਪ੍ਰਸ਼ਨ ਕਲਗੀਆਂ ਵਾਲੇ ਪਾਤਸ਼ਾਹ ਦੇ ਤੇ ਬਚਿੱਤਰ ਸਿੰਘ ਦੇ ਕਿਸ ਤਰ੍ਹਾਂ ਹੋ ਰਹੇ ਬਾਈ?

0: ਮਾਲਕਾ ਚਾਹੇ ਕੀੜੀ ਨੂੰ ਨੜਾ ਦੇ ਹੱਥ ਨਾਲ ਮਾਲਕਾ
1: ਅੱਖਰਾਂ ਖਰਾਬ ਨਾਲ ਆਵੇਗਾ ਦਲ ਰਾਜਿਆਂ ਖਰਾਬ ਕਰ ਜਾਵੇਗਾ ਕਿਵੇਂ ਜਿੱਤੀਏ ਹਿਸਾਬ ਰਾਜਾ ਲਾਵੇਗਾ ਉਸ ਸੱਚ ਨੂੰ ਇਸ਼ਾਰੇ ਤੇ ਨਚਾਉਣਾ ਸੂਰਮਿਆ ਹਲ ਨਾਗਣੀ ਤੂੰ

0: ਚਾਹੇ ਕਿੜੀ ਨੂੰ ਲੜਾ ਦੇ ਹਾਥੀ ਨਾ ਮਾਰ ਜਾ
1: ਤੇਰੇ ਵੱਡੇ ਸਿਰ ਠੋਰ ਜੋ ਸਿੱਖੀ ਬਾਗ ਦੇ ਬਗੀਚੇ ਦੇ ਸਿਪੋਰ ਜੋ ਵਿੱਚ ਜੰਗ ਦੇ ਵਖਾਏ ਉਹਨਾਂ ਜੋਰ ਜੋ ਹੱਥ ਬਿਨਾ ਵੇਖ ਵੈਰੀਆਂ ਨੀ ਪਾਉਣਾ ਸੂਰ ਮਿਆ ਹਲ ਨਾਗਣੀ ਤੂੰ ਹਾਥੀ ਨੂੰ ਭਜਾਉਣਾ ਸੂਰ ਮਿਆ
0: ਪੁਥਲੀ ਨੂੰ ਜਿੱਥੇ ਚੱਲ ਲੜਾ ਦਿਓ ਭਾਵੇਂ ਪਿੰਗਲਾ ਪਹਾੜ ਤੇ ਚੜਾ ਦਿਓ ਭਾਵੇਂ ਚਿੜੀਆਂ ਤੋਂ ਬਾਜਣ ਉਤਰਾ ਦਿਓ ਸਾਨੂੰ ਮਨ ਮੁਦਲਾ ਦੇ ਸਾਰੇ ਹਾਲ ਮਾਲਕਾ।

ਇਹ ਜਿਹੜੇ ਭਰੋਸਾ ਕਰਨ ਵਾਲੇ ਇਹਨਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੂ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕੇ ਹੋ ਸਦ ਸਦ ਸੰਗਾ, ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ, ਜਬ ਲਗ ਖਾਲਸਾ ਰਹੇ ਨਿਆਰਾ, ਸਭ ਲਗ ਤੇਜ ਦਿਓ ਮੈਂ ਸਾਰਾ। ਸਤਿਗੁਰੂ ਕਹਿੰਦੇ ਹੇਮ ਕੁੰਡ ਤੇ ਪਰਬਤ ਉੱਤੇ ਜਿੰਨਾ ਮੈਂ ਤਪ ਤੇਜ ਕੀਤਾ, ਮੈਂ ਸਾਰਾ ਹੀ ਆਪਣੇ ਖਾਲਸੇ ਦੀ ਝੋਲੀ ਵਿੱਚ ਪਾਇਆ। ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂ ਇਨ ਕੀ ਪ੍ਰਤੀਤ, ਜਦੋਂ ਇਹ ਰਹਿਤਾਂ ਨੂੰ ਛੱਡ ਕੇ ਕਰੇਤਾਂ ਵਿੱਚ ਪੈ ਜਾਏਗਾ, ਮੈਂ ਮੁੜ ਕੇ ਇਹਦੀ ਸਾਰ ਨਹੀਂ ਲਊਂਗਾ। ਕਲਗੀਆਂ ਵਾਲੇ ਪਾਤਸ਼ਾਹ ਨੇ ਇੰਨੇ ਉੱਚੇ ਰੁਤਬੇ ਦਿੱਤੇ ਆ, ਉਹ ਕਾਰਨਾਮੇ ਸਾਰੇ ਜੰਗ ਦੇ ਆਪ ਕਰਨ ਵਾਲੇ, ਤੇ ਜਿਹੜਾ ਵਡਿਆਈ ਦਾ ਖੇੜਾ ਨਾ ਉਹ ਭਾਈ ਬਚਿੱਤਰ ਸਿੰਘ ਦੇ ਸੂਰਮਿਆਂ ਦੇ ਮੱਥੇ ਤੇ ਬੰਨਿਆ, ਤੇ ਪ੍ਰਚਾਰ ਵਿੱਚ ਬੋਲ ਉੱਠੇ, ਜੁੱਤ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅਗ ਓਦ ਕਰੇ

ਗੁਰੂ ਗੋਬਿੰਦ ਸਿੰਘ ਆਂਦੇ ਮੈਂ ਤੇ ਗੁਰੂ ਇਹਨਾਂ ਦਾ ਬਣਿਆ ਮੇਰੇ ਵਰਗੇ ਤੇ ਕਰੋੜਾਂ ਗਰੀਬ ਇੱਥੇ ਤੁਰੇ ਫਿਰਦੇ ਆ। ਸੇਵ ਕਰੀ ਇਨਹੀ ਕੀ ਪਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ ਦਾਨ ਦਿਓ ਇਨਹੀ ਕੋ ਭਲੋ ਔਰ ਆਨ ਕੋ ਦਾਨ ਨਾ ਲਾਗਤ ਨੀ ਕੋ। ਮਹਾਰਾਜ ਦੀ ਕਿੱਡੀ ਸੋਚ ਉੱਚੀ ਆ, ਬ੍ਰਾਹਮਣਾਂ ਨੂੰ ਦਾਨ ਨਹੀਂ ਦੇਣਾ, ਕੰਨ ਪਾਟਿਆਂ ਨੂੰ ਦਾਨ ਨਹੀਂ ਦੇਣਾ, ਮੇਰੇ ਖਾਲਸੇ ਨੂੰ ਦਾਨ ਕਰਨਾ। ਆਗੇ ਫਲੇ ਇਨਹੀ ਕੋ ਦਿਓ ਜਗ ਮੇ ਜਸ ਔਰ ਦਿਓ ਸਾਥੀ ਕੋ ਮੋਹ ਗ੍ਰਹਿ ਮੇ ਮਨ ਤੇ ਤਨ ਤੇ ਸਿਰ ਲੋ ਤਨ ਹੈ ਸਭ ਇਨਹੀ ਕੋ। ਗੁਰੂ ਗੋਬਿੰਦ ਸਿੰਘ ਜੀ ਜਿਹੜਾ ਸਿਰ ਤੋਂ ਪੈਰਾਂ ਤੱਕ ਮੇਰਾ ਮਨ ਤਨ ਉਹ ਸਾਰਾ ਮੇਰਾ ਖਾਲਸੇ ਦਾ ਹੈ। ਇੰਨੀਆਂ ਵਡਿਆਈਆਂ ਕਲਗੀਆਂ ਵਾਲੇ ਪਾਤਸ਼ਾਹ ਦੇਣ ਵਾਲੇ ਬਚਿੱਤਰ ਸਿੰਘ ਨੂੰ ਗੁਰੂ ਉੱਤੇ ਭਰੋਸਾ ਸੀ। ਮਹਾਰਾਜ ਤੁਸੀਂ ਚਾਹੋ ਤੇ ਕੀੜੀ ਹਾਥੀਆਂ ਲੜ ਸਕਦੇ ਜੀ। ਮਹਾਰਾਜ ਇੱਕ ਹਾਥੀ ਨੀ, ਤੁਹਾਡੀ ਮਿਹਰ ਹੋਏ ਮੈਂ ਹਜ਼ਾਰਾਂ ਹਾਥੀ ਅੱਗੇ ਲਾ ਸਕਦਾ, ਜੋ ਮਰਜ਼ੀ ਮੇਰੇ ਕੋਲ ਸਤਿਗੁਰੂ ਕਰਵਾ ਲਓ। ਇੱਧਰ ਹਾਥੀ ਨੂੰ ਸ਼ਰਾਬ ਪਿਆਈ ਜਾ ਰਹੀ ਆ, ਪੀਪਿਆਂ ਦੇ ਨਾਲ ਸ਼ਰਾਬ ਪਿਆਈ ਜਾ ਰਹੀ ਆ, ਹਾਥੀ ਦੇ ਮੱਥੇ ਤੇ ਤਵੇ ਬੰਨੇ ਜਾ ਰਹੇ ਆ, ਉਹਦੀ ਸੁਣ ਦੇ ਨਾਲ ਤਲਵਾਰ ਬੱਧੀ ਜਾ ਰਹੀ ਆ, ਹਾਥੀ ਨੂੰ ਸ਼ਿੰਗਾਰਿਆ ਜਾ ਰਿਹਾ। ਇੱਕ ਸਿੱਖ ਨੇ ਦੱਸਿਆ, ਮਹਾਰਾਜ ਹਾਥੀ ਨੂੰ ਬੜਾ ਬਾਈ ਧਾਰ ਦੇ ਰਾਜੇ ਸ਼ਿੰਗਾਰ ਰਹੇ ਆ। ਕਲਗੀਆਂ ਵਾਲੇ ਪਾਤਸ਼ਾਹ ਜਾਣੀ ਜਾਣਸੀਆਂ ਦੇ ਜਿਹੜੇ ਸ਼ਿੰਗਾਰ ਰਹੇ ਆ ਨਾ, ਉਹਨਾਂ ਦਾ ਹੀ ਹਾਥੀ ਨੇ ਸ਼ਿੰਗਾਰ ਕਰਨਾ, ਉਹਨਾਂ ਦਾ ਸ਼ਿੰਗਾਰ ਕਰਨਾ। ਇੱਧਰ ਹਾਥੀ ਨੂੰ ਤਿਆਰ ਕਰ ਰਹੇ ਆ, ਇੱਧਰ ਭਾਈ ਬਚਿੱਤਰ ਸਿੰਘ ਤਿਆਰ ਹੋ ਰਿਹਾ। ਉਸ ਸੂਰਮੇ ਦੀ ਚੜ੍ਹਤ ਉਹਦੀ ਤਿਆਰੀ ਤੁਹਾਡੇ ਸਾਹਮਣੇ ਜੋੜੀ ਇੱਕ ਕਵਿਤਾ ਵਿੱਚ ਹੈ, ਇਉਂ ਬਿਆਨ ਕਰ ਰਹੀ ਹੈ ਜੀ। ਦੱਸੋ

ਸ਼ਰਾਬ ਨਾਲ ਮਸਤ ਕੀਤਾ, ਖੁੱਡ ਨਾਲ ਤਲਵਾਰਾਂ ਬਣਾਉਣ ਲੱਗੀਆਂ, ਜੋਸ਼

0: 立ち合いにからほめ。
1: いつ

0: ਪਾ ਦਿੱਤੇ ਤੇ ਹੁਣ ਤਾ ਤੇ ਉਹਨੇ ਦੇਣਾ ਜਿਹੜੇ ਮਛਹਿਰੇ ਹੈਗੇ ਆ, ਜਿਹੜੇ ਹੈ ਨੀ ਉਹਨੇ ਕਿੱਥੋਂ ਤਾ ਦੇਣਾ। ਗੁਰੂ ਕੇ ਸਿੱਖੋ ਨਾ ਕਰਿਆ ਕਰੋ ਇਹ ਕੁਕਰਮ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਚਾਰ ਪੁੱਤ ਵਾਰ ਕੇ ਸਾਨੂੰ ਇਹ ਸਰਦਾਰੀਆਂ ਦਿੱਤੀਆਂ ਤੇ ਬਚਨ ਆਖਿਆ ਇਨ ਪੁੱਤਰਨ ਕੇ ਸੀਸ ਤੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਤ ਲਾਖ ਹਜ਼ਾਰ। ਆ ਜਿਹੜੇ ਬੈਠੇ ਮੇਰੇ ਜੀ ਤੇ ਵਿਚਾਰ, ਇਹ ਮੇਰੇ ਜੋਰਾਵਰ ਤੇ ਫਤਿਹ ਸਿੰਘ ਆ। ਕੇਸ ਗੁਰੂ ਕੀ ਮੋਹਰ ਹੈ, ਸੁਪਰੀਮ ਕੋਰਟ ਕਲਗੀਆਂ ਵਾਲੇ ਪਾਤਸ਼ਾਹ ਦਾ ਫੈਸਲਾ ਹੈ। ਕਦੀ ਕੇਸਾਂ ਨੂੰ ਤਲਾਣੀ ਨਾ ਦਿਆ ਕਰੋ। ਇੱਕ ਦਿਨ ਕਲਗੀ ਵਾਲੇ ਪਾਤਸ਼ਾਹ ਫੁੱਲਾਂ ਦੀ ਫੁਲਵਾੜੀ ਦੇ ਵਿੱਚ ਖਣ ਕੇਸੀ ਇਸ਼ਨਾਨ ਕਰਕੇ ਸੱਜ ਕੇ ਬੈਠੇ ਸੀ। ਭਾਈ ਨੰਦ ਲਾਲ ਨੇ ਗੁਰੂ ਮਹਾਰਾਜ ਨੂੰ ਆ ਕੇ ਨਮਸਕਾਰ ਕੀਤੀ। ਜਦੋਂ ਨਮਸਕਾਰ ਕੀਤੀ ਤੇ ਸਤਿਗੁਰ ਨੇ ਆਪਣਾ ਚਿਹਰਾ ਦੂਜੇ ਪਾਸੇ ਕਰ ਲਿਆ। ਨੰਦ ਲਾਲ ਨੇ ਫਿਰ ਅਗਲੇ ਬੰਨੇ ਹੋ ਕੇ ਕਲਗੀਆਂ ਵਾਲੇ ਪਾਤਸ਼ਾਹ ਨੂੰ ਨਮਸਕਾਰ ਕੀਤੀ। ਸਤਿਗੁਰ ਨੇ ਆਪਣਾ ਚਿਹਰਾ ਤੀਜੇ ਪਾਸੇ ਕਰ ਲਿਆ। ਜਿੱਧਰ ਮਹਾਰਾਜ ਦਾ ਚਿਹਰਾ ਸੀ ਉਹ ਪਹਾੜ ਵਾਲੀ ਬਾਈ ਸੀ ਤੇ ਜਿੱਧਰ ਭਾਈ ਨੰਦ ਲਾਲ ਜੀ ਖਲੋਤੇ ਸੀ ਉਹ ਦੱਖਣ ਵਾਲੀ ਬਾਈ ਸੀ। ਜਦੋਂ ਸਤਿਗੁਰ ਨੇ ਆਪਣੇ ਕੇਸਾਂ ਵਿੱਚ ਹੱਥ ਪਾ ਕੇ ਤੇ ਕੇਸ ਤਾਂ ਹਵਾ ਦੇ ਵਿੱਚ ਲੜਾਏ ਨਾ ਤੇ ਭਾਈ ਨੰਦ ਲਾਲ ਨੇ ਜ਼ਮੀਨ ਤੇ ਜ਼ੋਰ ਦੇ ਨਾਲ ਲੱਤ ਮਾਰੀ। ਸਤਿਗੁਰ ਨੇ ਚਿਹਰਾ ਆਪਣਾ ਨੰਦ ਲਾਲ ਵੱਲੇ ਕਰ ਲਿਆ। ਉਹ ਨੰਦ ਲਾਲ ਤੂੰ ਏਡੇ ਜ਼ੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ ਆ? ਆਂਦਾ ਸਤਿਗੁਰੂ ਪਹਿਲਾਂ ਤੁਸੀਂ ਦੱਸੋ ਵੀ ਤੁਸੀਂ ਆਪਣਾ ਮੇਰੇ ਤੋਂ ਚਿਹਰਾ ਕਿਉਂ ਮੁਖੜਾ ਕਿਉਂ ਮੋੜਿਆ? ਸਤਿਗੁਰੂ ਕਹਿਣ ਲੱਗੇ ਨੰਦ ਲਾਲਾ ਅਸੀਂ ਤੇ ਤੇਰਾ ਪਿਆਰ ਵੇਖਣ ਡੇ ਸਾਂ। ਆਂਦਾ ਮਹਾਰਾਜ ਪਿਆਰ ਵੇਖਣ ਡੇ ਸੀ ਕਿ ਮਾਰ ਹੀ ਦੇਣ ਲੱਗੇ ਸੀ? ਮਹਾਰਾਜ ਜੇ 2 ਮਿੰਟ ਚਿਹਰਾ ਨੰਦ ਲਾਲ ਵਾਲੇ ਨਾ ਕਰਦੇ ਤੇ ਨੰਦ ਲਾਲ ਨੇ ਤੇ ਇੱਥੇ ਡਿੱਗ ਕੇ ਮਰ ਜਾਣਾ ਸੀ। ਓਏ ਨੰਦ ਲਾਲ ਤੂੰ ਏਡੇ ਜ਼ੋਰ ਨਾਲ ਜ਼ਮੀਨ ਤੇ ਲੱਤ ਕਿਉਂ ਮਾਰੀ? ਆਂਦਾ ਸਤਿਗੁਰੂ ਜੀ ਜਦੋਂ ਆਪਣੇ ਸੁਨਹਿਰੀ ਕੇਸਾਂ ਵਿੱਚ ਤੁਸੀਂ ਹੱਥ ਪਾ ਕੇ ਆਪਣਾ ਪਵਿੱਤਰ ਕੇਸ ਤਾਂ ਹਵਾ ਦੇ ਵਿੱਚ ਲਹਰਾਏ ਤੇ ਮੇਰੇ ਮਨ ਵਿੱਚ ਇਹ ਖਿਆਲ ਆਇਆ, ਓਏ ਨੰਦ ਲਾਲ ਜੇ ਕੋਈ ਤੈਨੂੰ ਦੁਨੀਆਂ ਦਾ ਬਾਦਸ਼ਾਹ ਇਹ ਗੱਲ ਆਖੇ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਦਾ ਇੱਕ ਕੇਸ ਲੈ ਦੇ ਮੰਗਵਾ, ਇਹਦੇ ਬਦਲੇ ਤੈਨੂੰ ਮੈਂ ਆਪਣਾ ਰਾਜ ਤੇ ਮੈਂ ਤੈਨੂੰ ਆਪਣਾ ਤਖ਼ਤ ਛੱਡ ਦਿੰਨਾ। ਆਂਦਾ ਮੈਂ ਉਹਦੇ ਤਖ਼ਤ ਨੂੰ ਲੱਤ ਮਾਰ ਕੇ ਆਖਿਆ ਸੀ ਉਹ ਮੈਂ ਤੇਰੇ ਫੂਕਦਾ ਨੀ ਇਸ ਰਾਜ ਨੂੰ, ਏਦਾਂ ਕੇਸ ਮੇਰੇ ਹਜ਼ੂਰ ਦਾ ਸਸਤਾ। ਗੁਰੂ ਗੋਬਿੰਦ ਸਿੰਘ ਨੇ ਭਾਈ ਨੰਦ ਲਾਲ ਨੂੰ ਆਪਣੀ ਗੱਲ ਵੱਕੜੀ ਵਿੱਚ ਲੈ ਲਿਆ। ਸਿੱਖੋ ਸੋਚੋ ਉਹ ਇੱਕ ਹਿੰਦੂ ਧਰਮ ਦਾ ਬੰਦਾ ਸੀ ਜਿਹਦੇ ਮਨ ਦੇ ਵਿੱਚ ਕੇਸਾਂ ਦਾ ਇੰਨਾ ਸਤਿਕਾਰ ਸੀ। ਅਸੀਂ ਕਿੱਧਰ ਨੂੰ ਤੁਰ ਪਏ ਹਾਂ? ਸਾਡਾ ਤੇ ਜਨਮ ਹੀ ਗੁਰੂ ਨਾਨਕ ਦੀ ਸਿੱਖੀ ਦੇ ਘਰ ਵਿੱਚ ਹੋਇਆ। ਜੇ ਅੱਜ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ ਨਾ ਤੇ ਸਿੱਖੋ ਗੁਰੂ ਕੇ ਬਚਨ ਆਪਣੇ ਪੱਲੇ ਬੰਨ ਕੇ ਖੜਿਆ ਕਰੋ, ਸਮਾਜਿਕ ਬੁਰਾਈਆਂ ਤੋਂ ਬਚੋ। ਜਦੋਂ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਦੇ ਜੇ, ਇਹ ਵਿਸ਼ਾ ਬਾਬਾ ਜੀ ਬੜਾ ਚਿੰਤਾ ਵਾਲਾ, ਮੈਨੂੰ ਦੁੱਖ ਨਾਲ ਗੱਲਾਂ ਕਹਿਣੀਆਂ ਪੈਂਦੀਆਂ। ਮੇਰੇ ਬਹੁਤੇ ਪ੍ਰੋਗਰਾਮ ਵਿਆਹਾਂ 'ਚ ਹੁੰਦੇ ਆ ਤੇ ਜਿਨ੍ਹਾਂ ਨੂੰ ਅਸੀਂ 70-70 ਹਜ਼ਾਰ ਰੁਪਈਆ ਦੇ ਕੇ ਸੱਦਦੇ ਹਾਂ ਨਾ, ਉਹ ਸਾਡੀਆਂ ਹੀ ਧੀਆਂ ਭੈਣਾਂ। ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਗੱਲਾਂ ਤੋਂ ਸਾਨੂੰ ਗੁਰਸਿੱਖੋ ਸੰਗਤ ਕਰਕੇ ਤੇ ਫਿਰ ਗੁਰੇਜ਼ ਕਰਨਾ ਚਾਹੀਦਾ। ਸਾਨੂੰ ਗੁਰਮਤ ਗਾਡੀ ਰਾਹ ਤੇ ਚੱਲ ਕੇ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਕਰਨੇ ਚਾਹੀਦੇ ਆ। ਕਿਤੇ ਆਪਣਾ ਇਤਿਹਾਸ ਤੇ ਪੜ੍ਹ ਕੇ ਵੇਖੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਥੀ ਤੇ ਚੜ ਕੇ ਤੇ ਅੰਮ੍ਰਿਤਸਰ ਸਾਹਿਬ ਨੂੰ ਆ ਰਿਹਾ ਸੀ ਤੇ ਰਸਤੇ ਵਿੱਚ ਅਟਾਰੀ ਬਾਰਡਰ ਦੇ ਲਾਗੇ ਇੱਕ ਸੂਆ ਪੈਂਦਾ, ਉਹ ਸੂਏ ਦਾ ਨਾਂ ਹੈ ਪੁਲ ਕੰਜਰੀ। ਉੱਥੇ ਇੱਕ ਪੀਰ ਦੀ ਸਮਾਧ ਆ ਤੇ ਲਾਹੌਰ ਦੇ ਨਚਾਰ ਲੋਕ ਹਰ ਸਾਲ ਉੱਥੇ ਮੇਲਾ ਤੇ ਮੰਨਤ ਮਨਾਉਂਦੇ ਆ। ਲਾਹੌਰ ਦੀ ਪ੍ਰਸਿੱਧ ਨਾਚੀ ਮੋਰਾ ਉੱਥੇ ਨਾਚ ਕਰ ਰਹੀ ਸੀ ਤੇ ਸ਼ੇਰੇ ਪੰਜਾਬ ਹਾਥੀ ਤੇ ਚੜ ਕੇ ਆ ਰਿਹਾ ਸੀ। ਜਦੋਂ ਹਾਥੀ ਆਉਂਦਾ ਉਹ ਮੇਲੇ ਦੇ ਸਰਦਾਰ ਨੇ ਵੇਖਿਆ ਨਾ ਤੇ ਉਹ ਆਪਣੇ ਨਾਲਦਿਆਂ ਨੂੰ ਲੈ ਕੇ ਤੇ ਸੂਏ ਤੇ ਖਲੋ ਗਿਆ ਤੇ ਆਖਿਆ, ਮਹਾਰਾਜ ਜੀ ਤੁਸੀਂ ਰੱਬੀ ਇੱਥੋਂ ਲੰਘ ਰਹਿ ਜੇ ਤੇ 2 ਮਿੰਟ ਸਾਡਾ ਵੀ ਆ ਮੇਲਾ ਵੇਹਦੇ ਜਾਓ। ਸ਼ੇਰੇ ਪੰਜਾਬ ਨੇ ਹਾਥੀ ਰੋਕ ਲਿਆ ਤੇ ਮੋਰਾਂ ਨੇ 2 ਗੇੜੇ ਲਿਆਂਦੇ ਤੇ ਕੀਮਤੀ ਕੈਂਠਾ ਲਾ ਕੇ ਸ਼ੇਰੇ ਪੰਜਾਬ ਨੇ ਆਪਣੇ ਗੜ ਵਿੱਚੋਂ ਤੇ ਆਖਿਆ ਵੀ ਇਹ ਮੇਰੇ ਵਜੋਂ ਮੋਰਾਂ ਨੂੰ ਇਨਾਮ ਦੇ ਦਿਓ। ਬਸ ਇੰਨਾ ਕਸੂਰ ਸੀ ਸ਼ੇਰੇ ਪੰਜਾਬ ਦਾ, ਉਹ ਕੋਈ ਜਾਣ ਬੁੱਝ ਕੇ ਮੁਜਰਾ ਕੋਈ ਮੇਲਾ ਵੇਖ ਨਹੀਂ ਸੀ ਆਇਆ, ਉਹ ਤੇ ਉੱਥੋਂ ਇੱਕ ਲੰਘ ਰਿਹਾ ਸੀ। ਉਹਨਾਂ ਦਾ ਮਾਣ ਰੱਖਦਿਆਂ, ਉਹਨਾਂ ਦਾ ਹੰਮਾ ਰੱਖਦਿਆਂ ਦੋ ਕੁ ਮਿੰਟ ਉਹਨੇ ਆਪਣਾ ਹੱਥੀ ਰੋਕ ਲਿਆ ਤੇ ਸਿੱਖੀ ਦੀ ਦ੍ਰਿਸ਼ਟੀ ਦੇ ਵਿੱਚ ਉਹ ਕਸੂਰਵਾਰ ਮਿਥਿਆ ਗਿਆ। ਇੱਕ ਸਿੰਘ ਘੋੜੇ ਤੇ ਚੜਿਆ, ਉਹਨੇ ਕਾਲ ਤਖਤ ਦੇ ਜਥੇਦਾਰ ਨੂੰ ਸਾਰੀ ਗੱਲ ਜਾ ਕੇ ਦੱਸ ਦਿੱਤੀ। ਜਿੰਨਾ ਚਿਰ ਨੂੰ ਸ਼ੇਰੇ ਪੰਜਾਬ ਨੇ ਪਹੁੰਚਣਾ ਸੀ ਨਾ ਅੰਮ੍ਰਿਤਸਰ, ਉਹਨਾਂ ਚਿਰ ਨੂੰ ਜਥੇਦਾਰ ਉਹ ਲੋਹਾ ਲੱਖ ਹੋਇਆ ਬੈਠਾ ਸੀ। ਉਹਨੇ ਐਲਾਨ ਕਰ ਦਿੱਤਾ ਅੱਜ ਤੋਂ ਬਾਅਦ ਸ਼ੇਰੇ ਪੰਜਾਬ ਦੀ ਹਰਿਮੰਦਰ ਸਾਹਿਬ ਦੇ ਵਿੱਚ ਚੋਈ ਕੋਈ ਚੜ੍ਹਦੀ ਕਲਾ ਦੀ ਅਰਦਾਸ ਨਹੀਂ ਕੀਤੀ ਜਾਏਗੀ। ਉਹਦੇ ਨਾਂ ਦੀ ਰੋਜ਼ ਚੜ੍ਹਦੀ ਕਲਾ ਦੀ ਅਰਦਾਸ ਹੁੰਦੀ ਸੀ, ਜੰਗ ਐਵੇਂ ਨਹੀਂ ਸੀ ਜਿੱਤਦਾ, ਉਹਦਾ ਦੁਨੀਆਂ ਵਿੱਚ ਮਾਨ ਸਨਮਾਨ ਐਵੇਂ ਨਹੀਂ ਸੀ। ਜਥੇਦਾਰ ਨੇ ਆਖਿਆ ਅੱਜ ਤੋਂ ਬਾਅਦ ਉਹਦੀ ਕੋਈ ਦੇਗ ਨੂੰ ਭੋਗ ਨਹੀਂ ਲਵਾਇਆ ਜਾਏਗਾ। ਪੰਜ ਸੌ ਦੀ ਦੇਗ ਉਹਦੇ ਨਾਂ ਦੀ ਰੋਜ਼ ਕਰਾਈ ਜਾਂਦੀ ਸੀ। ਜਥੇਦਾਰ ਨੇ ਆਖਿਆ ਅੱਜ ਤੋਂ ਬਾਅਦ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਕੋਈ ਇਹਦੀ ਕੀਮਤੀ ਤੋਂ ਕੀਮਤੀ ਵੀ ਭੇਟਾ ਕਾਬਲੇ ਕਬੂਲ ਨਹੀਂ ਹੋਏਗੀ। ਇੱਕ ਪੰਥ ਦਾ ਤਨਖਾਹੀਆ ਹੈ, ਜਿੰਨਾ ਚਿਰ ਇਹ ਪੰਥ ਕੋਲ ਤਨਖਾਹ ਨਾ ਲਵਾ ਲੇ ਉਹਨਾਂ ਚਿਰ ਕੋਈ ਸਿਪਾਹੀ ਇਹਨੂੰ ਸਲੂਟ ਨਾ ਮਾਰੇ, ਕੋਈ ਇਹਨੂੰ ਫਤਿਹ ਨਾ ਬੁਲਾਵੇ। ਜਿਸ ਵੇਲੇ ਸ਼ੇਰੇ ਪੰਜਾਬ ਪਹੁੰਚਿਆ ਨਾ, ਉਹਦੇ ਦਰਬਾਰੀ ਸਿਪਾਹੀ ਨੇ ਇੱਕ ਫਤਿਹ ਨਾ ਬੁਲਾਈ। ਜਦੋਂ ਪੁੱਛਿਆ ਉਹਨੇ ਆਖਿਆ ਜੀ ਜਥੇਦਾਰ ਦਾ ਹੁਕਮ ਹੋ ਗਿਆ। ਉਹਨੇ ਆਖਿਆ ਕਮਾਲ ਹੋ ਗਈ, ਉਹ ਮੇਰਾ ਦਰਬਾਰੀ ਸਿਪਾਹੀ ਮੇਰੇ ਤੋਂ ਬਾਗੀ ਹੋ ਗਿਆ, ਬਾਕੀ ਖੜਕਤ ਨੂੰ ਮੈਂ ਕਿੱਥੋਂ ਸੰਭਾਲੂਗਾ। ਇਹ ਤੇ ਉਹਨਾਂ ਚਿਰ ਹੁਣ ਗੱਲ ਬਣਨੀ ਨੀ ਜਿੰਨਾ ਚਿਰ ਜਥੇਦਾਰ ਦੇ ਪੇਸ਼ ਹੋ ਕੇ ਮਾਫ਼ੀ ਨਾ ਮੰਗੀ। ਗੱਲ ਵਿੱਚ ਪੱਲਾ ਪਾ ਲਿਆ, ਜਥੇਦਾਰ ਦੇ ਸਾਹਮਣੇ ਪੇਸ਼ ਹੋ ਗਿਆ। ਜਥੇਦਾਰ ਨੇ ਆਖਿਆ ਇਮਲੀ ਦੇ ਰੁੱਖ ਨੂੰ ਜੱਫਾ ਪਾ ਲਾ, ਤੈਨੂੰ ਕੋਰੜਿਆਂ ਦੀ ਸਜ਼ਾ ਲਾਉਣੀ ਆ, ਤੇਰੀ ਇੱਥੇ ਕੋਈ ਵੀ ਗੱਲ ਸੁਣੀ ਨੀ ਜਾਣੀ। ਓਏ ਅੱਜ ਤੂੰ ਮੁਜਰਾ ਵੇਖਿਆ, ਕੱਲ ਨੂੰ ਤੇਰੇ ਸਰਦਾਰ ਵੇਖਣਗੇ, ਅਗਲੇ ਦਿਨ ਸਿਪਾਹੀ ਵੇਖਣਗੇ, ਤੇ ਉਸ ਤੋਂ ਅਗਲੇ ਦਿਨ ਇਹ ਪਰਜਾ ਵੇਖੇਗੀ ਤੇ ਪੰਜਾਬ ਇੱਕ ਮੁਜਰਾ ਖਾਨਾ ਬਣ ਕੇ ਰਹਿ ਜਾਏਗਾ। ਪਰ ਜਥੇਦਾਰ ਨੂੰ ਕੀ ਪਤਾ ਸੀ ਕਿ 250 ਸਾਲ ਤੋਂ ਬਾਅਦ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਮੁਜਰੇ ਲੱਗਿਆ ਕਰਨਗੇ, ਘਰ ਘਰ ਵਿੱਚ ਮੁਜਰੇ ਲੱਗਿਆ ਕਰਨਗੇ। ਅੱਜ ਕੀ ਹਾਲ ਹੋ ਗਿਆ ਸਾਡੀ ਕੌਮ ਦਾ? ਜਥੇਦਾਰ ਨੂੰ ਕੀ ਪਤਾ ਸੀ ਕਿ ਨਾਮ ਦੇ ਰੱਸੀਏ ਵੀ ਇੱਧਰ ਤੁਰਪਣਗੇ? ਬਾਬਾ ਜੀ, ਮੇਰੇ ਬਹੁਤੇ ਪ੍ਰੋਗਰਾਮ ਵਿਆਹਾਂ 'ਚ ਹੁੰਦੇ ਆ। ਅਪਰੇ ਦੇ ਲਾਗੇ 'ਚ ਮੈਂ ਵਿਆਹ ਤੇ ਗਿਆ, ਅੰਮ੍ਰਿਤਧਾਰੀ ਸਾਰਾ ਪਰਿਵਾਰ ਨੀਲੇ ਗਾਤਰੇ ਪਾਏ ਤੇ ਮੈਨੂੰ ਉਹ ਬੀਬੀ ਆਂਦੀ, ਅਸੀਂ ਗਿਆਨੀ ਜੀ ਹਰ ਮਹੀਨੇ ਸੰਗਤ ਕਰਦੇ ਬਾਬਿਆਂ ਦੇ ਜਾਣੇ, ਟਰੱਕ ਲੈ ਕੇ ਸੰਗਤ। ਮੈਂ ਕਿਹਾ ਬੀਬੀ ਤੁਸੀਂ ਭਾਗਾਂ ਵਾਲੇ ਜੇ ਜਿਹੜੇ ਸੰਗਤ ਕਰਦੇ ਜੇ, ਤੁਸੀਂ ਸੰਗਤ ਹੋਰ ਸੰਗਤਾਂ ਨੂੰ ਲੈ ਕੇ ਜਾਂਦੇ ਜੇ? ਤੇ ਜਦੋਂ ਅਸੀਂ ਮਹਾਰਾਜ ਦਾ ਸਰੂਪ ਛੱਡ ਕੇ ਆਏ ਨਾ, ਮੁੰਡੇ ਦਾ ਖੁੱਲਾ ਦਾਣਾ, ਨੌਜਵਾਨ ਅੰਮ੍ਰਿਤਧਾਰੀ, ਤੇ ਮੈਂ ਪੁੱਛਿਆ ਕਾਕਾ ਅੱਜ ਤੇ ਤੂੰ ਸਾਡੇ ਕੋਲ ਦੀਵਾਨ ਲਵਾਇਆ ਤੇ ਕੱਲ ਨੂੰ ਕੀ ਕਰਨਾ? ਤੇ ਭੈੜਾ ਜਿਹਾ ਮੂੰਹ ਬਣਾ ਕੇ ਆਂਦਾ, ਗਿਆਨੀ ਜੀ ਕੀ ਕਰੀਏ, ਮੁੰਡੇ ਮੰਨਦੇ ਨਹੀਂ ਸੀ ਤੇ ਗਾਉਣ ਵਾਲੀ ਕਰਨੀ ਪਈ ਆ, ਇਹਨੂੰ ਸਿੱਖੀ ਨਹੀਂ ਆਂਦੇ। ਜਿਹੜਾ ਇੱਕ ਪੈਰ ਗਾਂ ਰੱਖੇ ਇੱਕ ਪਿਛਾਂ ਰੱਖੇ ਉਹਨੂੰ ਤੁਸੀਂ ਕੀ ਆਖੋਗੇ? ਉਹਨੂੰ ਪਾਗਲ ਤੋਂ ਬਗੈਰ ਕੁਝ ਨਹੀਂ ਆਖ ਸਕਦੇ। ਸਿੱਖੋ, ਜਥੇਦਾਰ ਨੂੰ ਕੀ ਪਤਾ ਸੀ ਇਹੋ ਜਿਹੇ ਹਾਲ ਹੋਣਗੇ ਸਾਡੀ ਕੌਮ ਦੇ? ਅੱਜ ਥੋੜੇ ਘਰ ਛੱਡ ਕੇ ਤੇ ਬਹੁਤਿਆਂ ਦਾ ਤੇ ਟੀਵੀ ਨੇ ਬੁਰਾ ਹਾਲ ਕਰ ਦਿੱਤਾ। ਤੇ ਜੇ ਕਿਤੇ ਬੱਸਾਂ ਵਿੱਚ ਚੱਲ ਜਾਈਏ, ਕਿਤੇ ਇੱਕ ਘੰਟਾ ਬੱਸ ਵਿੱਚ ਸਫ਼ਰ ਕਰਨਾ ਪੈ ਜੇ ਨਾ, ਤੇ ਇਹਨਾਂ ਕੰਨਾਂ ਨੂੰ ਮੁਰੰਮਤ ਕਰਾਉਣ ਦੀ ਲੋੜ ਪੈ ਜਾਂਦੀ ਆ। ਇੰਨੇ ਗੰਦੇ ਤੇ ਇੰਨੇ ਸ਼ਲੀਲ ਗੀਤ ਉੱਚੀ ਆਵਾਜ਼ ਛੱਡ ਕੇ ਲਾਏ ਜਾਂਦੇ ਆ। ਜੇ ਕਿਤੇ ਪਿਓ ਧੀਓ ਬੱਸ ਦੇ ਵਿੱਚ ਸਫ਼ਰ ਕਰਨ ਦਿਆ ਹੋਏ ਤੇ ਉਹ ਡੁੱਬ ਕੇ ਮਰਨ ਨੂੰ ਫਿਰਦੇ ਆ, ਪਰ ਵਿਚਾਰੇ ਕਰਨ ਕੀ? ਇਹਨਾਂ ਚੀਜ਼ਾਂ ਤੋਂ ਸਾਨੂੰ ਗੁਰਸਿੱਖੋ ਗ੍ਰੇਜ ਕਰਨਾ ਚਾਹੀਦਾ। ਸਾਨੂੰ ਪਾਤਸ਼ਾਹ ਨੇ ਕਿੱਧਰ ਤੋਰਿਆ ਸੀ ਤੇ ਅਸੀਂ ਕਿੱਧਰ ਨੂੰ ਤੁਰ ਪਏ ਆ? ਆਓ ਮੈਂ ਤੁਹਾਡੇ ਸਾਹਮਣੇ ਆਖਰੀ ਵਾਰ ਮੇਰੇ ਕੌਮ ਦੇ ਮਹਾਨ ਕਵੀਸ਼ਰ, ਮੇਰੇ ਸਤਾਦਾਂ ਦੀ ਦੁਨੀਆਂ ਵਿੱਚੋਂ ਜਿਨ੍ਹਾਂ ਦੀਆਂ ਅਸੀਂ ਬੇਅੰਤ ਕਵਿਤਾਂ ਸਤਿਕਾਰ, ਜੋ ਉਹਨਾਂ ਦੇ ਪਿਤਾ ਸਵਰਗੀ ਸਰਦਾਰ ਜਰਨੈਲ ਸਿੰਘ ਜੀ ਸਬਰਾਂ, ਆ ਪਿੱਛੇ ਜੇ ਮੈਨੂੰ ਸੰਗੜ ਪਿੰਡ ਵਿੱਚ ਉਹਨਾਂ ਸੱਦਿਆ, ਆਂਦੇ ਵੀ ਤੁਹਾਡੇ ਕੋਲ ਮਾਤਾ ਖੀਵੀ ਜੀ ਦਾ ਗੁਰੂ ਅੰਗਦ ਸਾਹਿਬ ਦਾ ਵਿਆਹ ਸੁਣਨਾ। ਮੈਂ ਸੋਚਾਂ 'ਚ ਪੈ ਗਿਆ ਵੀ ਇਤਿਹਾਸ ਕਿੱਥੋਂ ਲੱਭਾ ਹੁਣ। ਫਿਰ ਮੈਨੇ ਕੁਈਸ਼ਾ ਨੂੰ ਫੋਨ ਕੀਤਾ, ਉਹਨੇ ਆਖਿਆ ਜਰਨੈਲ ਸਿੰਘ ਸਬਰਾਂ ਦੀ ਕੈਸਟਾ, ਉਹਨਾਂ ਇੱਕ ਪ੍ਰਸੰਗ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਪੂਰਾ ਰਿਲੀਜ਼ ਕਰਾਇਆ, ਤੇ ਉਹ ਕੈਸਟ ਤੋਂ ਮੈਂ ਸਾਰਾ ਸੁਣ ਕੇ ਉਸ ਨਗੇ ਵਿੱਚ ਗਾ ਕੇ ਤੇ ਗੁਰੂ ਦੀਆਂ ਖੁਸ਼ੀਆਂ ਲਈਆਂ। ਉਹਨਾਂ ਦੇ ਹੁਣ ਹਾਰਸ ਪੁੱਤਰ ਜਿਹੜੇ ਕਿਸੇ ਸਿਫਤ ਦੇ ਮੁਤਾਜ ਨੀ, ਜਿਨ੍ਹਾਂ ਤੋਂ ਸਾਡੇ ਤੋਂ ਬਾਅਦ ਜਿਨ੍ਹਾਂ ਸੇਵਾ ਕਰਨੀ ਆ, ਆਹ ਮੈਂ ਆਖਰੀ ਵਾਰ ਕਹਿਣ ਲੱਗਾ। ਇੱਧਰ ਹਾਥੀ ਤਿਆਰ ਹੋ ਕੇ ਆ ਰਿਹਾ, ਇੱਧਰ ਸੂਰਮਾ ਕਲਗੀਆਂ ਵਾਲੇ ਪਾਤਸ਼ਾਹ ਦਾ ਲੋਹਗੜ੍ਹ ਦੇ ਕਿਲੇ ਨੂੰ ਵੱਧ ਰਿਹਾ। ਜਦੋਂ ਕੇਸਰੀ ਚੰਦ ਘੋੜੇ ਤੇ ਚੜੇ ਅੱਗੇ ਆਉਂਦਾ ਵੇਖਿਆ ਭਾਈ ਆਲਮ ਸਿੰਘ ਨੇ, ਸਤਿਗੁਰੂ ਕਹਿਣ ਲੱਗੇ ਸਾਰੇ ਪੁਆੜੇ ਦੀ ਚੜ੍ਹ ਤੇ ਆ, ਇਹਦਾ ਹੁਕਮ ਕਰੋ ਤੇ ਇਹਦਾ ਸਿਰ ਵੱਢ ਕੇ ਲਿਆਈਏ। ਸਤਿਗੁਰ ਨੇ ਆਖਿਆ ਉੱਠੋ ਕੋਈ ਸੂਰਮਾ। ਫਿਰ ਭਾਈ ਉਦੇ ਸਿੰਘ ਉੱਠਿਆ, ਸਤਿਗੁਰ ਨੇ ਲੰਮੀ ਤਲਵਾਰ ਦਿੱਤੀ ਆ, ਇੱਕ ਖਜ਼ਾਨੇ ਵਿੱਚੋਂ ਬਰਛਾ ਦਿੱਤਾ, ਇਹਦਾ ਸਿਰ ਵੱਢ ਕੇ ਸਾਡੇ ਕੋਲ ਲੈ ਕੇ ਆਉਣਾ। ਸੂਰਮੇ ਇੱਧਰ ਕਿਲੇ ਵੱਲ ਨੂੰ ਵੱਧ ਰਿਹਾ, ਜਿਹਦੀ ਰਾਖੀ ਭਾਈ ਨਾਰ ਸਿੰਘ ਤੇ ਭਾਈ ਸ਼ੇਰ ਸਿੰਘ ਕਰ ਰਹੇ ਸੀ ਲੋਹਗੜ੍ਹ ਕਿਲੇ ਦੀ। ਸੂਰਮੇ ਵੱਧ ਰਿਹਾ, ਇੱਧਰ ਕਲਗੀਆਂ ਵਾਲੇ ਪਾਤਸ਼ਾਹ ਉੱਤੇ ਦਮਦਮੇ ਤੇ ਬਹਿ ਕੇ ਸਾਰੇ ਜੰਗ ਦੇ ਸੀਨ ਨੂੰ ਵੇਖ ਰਿਹਾ। ਹਾਥੀ ਕਿਸ ਤਰ੍ਹਾਂ ਅੱਗੇ ਆ ਰਿਹਾ, ਆਂਦੇ ਜਿਸ ਵੇਲੇ ਹਾਥੀ ਦੌੜਦਾ ਦੌੜਦਾ ਅੱਗੇ ਆ ਰਿਹਾ ਤੇ ਅਚਾਨਕ ਭਾਈ ਵੀਰ ਸਿੰਘ ਜੀ ਕਹਿੰਦੇ ਅਚਾਨਕ ਦਰਵਾਜ਼ਾ ਕਿਲੇ ਦਾ ਖੁੱਲਿਆ, ਖੋਲਿਆ ਨਹੀਂ ਗਿਆ। ਆਂਦੇ ਹਾਥੀ ਨੇ ਆਪਣੀ ਹਮਾਵਤ ਨੇ ਚਾਲ ਮੱਠੀ ਕਰ ਦਿੱਤੀ ਹੈ ਵੀ ਸ਼ਾਇਦ ਸਿੰਘ ਸਾਡੀ ਸ਼ਰਨ ਵਿੱਚ ਆਉਣ ਲੱਗੇ, ਮਾਫ਼ੀ ਮੰਗਣ ਆਉਣ ਲੱਗੇ ਆ। ਪਰ ਕਲਗੀਆਂ ਵਾਲੇ ਦਾ ਸੂਰਮਾ ਬਾਬਾ ਬਚਿੱਤਰ ਸਿੰਘ ਜਿਹਦੇ ਉੱਤੇ ਕਲਗੀਆਂ ਵਾਲੇ ਦਾ ਮਿਹਰ ਭਰਿਆ ਸੀ, ਆਂਦੇ ਘੋੜੇ ਨੇ ਵੀ ਅਗਲੇ ਪੌੜ ਚੁੱਕ ਲਏ ਤੇ ਸੂਰਮੇ ਨੇ ਪਾ ਕੇ ਪੱਬਾਂ ਤੇ ਰਕਾਬਾਂ ਉੱਤੇ ਭਾਰ, ਜਿੱਤਰਾ ਉਸ ਸੁਣ ਤੋਂ ਵਾਰ ਬਚਾ ਕੇ ਤਲਵਾਰ ਦਾ ਤੇ ਹਾਥੀ ਦੇ ਨਾਗਣੀ ਮਾਰ ਕੇ ਜਿੱਤਰਾ ਉਹਦਾ ਮੂੰਹ ਪਵਾਇਆ। ਉਹਨਾਂ ਲੈਣਾ ਨੂੰ ਆਖਰੀ ਲੈਣਾ ਤੁਹਾਡੇ ਸਾਹਮਣੇ ਜੋੜੀ ਇਉਂ ਬਿਆਨ ਕਰ ਰਹੀ ਹੈ।
1: ਨਸ਼ੇ

ਬਰਖਾ ਨਾਗਣੀ ਬਰਖਾ ਮਾਰਿਆ ਸਾਰੇ ਦਾ ਸਾਰਾ ਤਵੇ ਪਾੜ ਕੇ ਗਾਂ ਧਸ ਗਿਆ। ਜਦੋਂ ਘੁਮਾ ਕੇ ਖਿੱਚਿਆ ਖੂਨ ਦੇ ਫੁਵਾਰੇ ਹਾਥੀ ਦੇ ਮੱਥੇ ਵਿੱਚੋਂ ਛੁੱਟ ਗਏ। ਚੀਕਾਂ ਮਾਰਦਾ ਹਾਥੀ ਪਿਛਾਂ ਨੂੰ ਭੱਜਣ ਲੱਗਾ। ਬਾਈ ਧਾਰਦਿਆਂ ਰਾਜਿਆਂ ਦੇ ਭਾਰ ਦੀ ਪਰਲੋ ਆ ਗਈ। ਸਿੱਖੋ ਇੱਧਰ ਜਿਹੜਾ ਕੇਸਰੀ ਚੰਦ ਵੱਧ ਰਿਹਾ ਸੀ ਭਾਈ ਉਦੇ ਸਿੰਘ ਨੇ ਮਾਰੀ ਤਲਵਾਰ ਤੇ ਸਿਰ ਲਾ ਕੇ ਉਹ ਪਾਪੀ ਦਾ ਮਾਰਿਆ। ਤਲਵਾਰ ਗਾਤਰੇ ਵਿੱਚ ਕਰਕੇ ਨੇਜੇ ਚ ਪਰੋ ਕੇ ਸਿਰ ਤੇ ਕਿਲੇ ਵਿੱਚ ਲਿਆਂਦਾ। ਜਿੱਤ ਦੇ ਜਕਾਰੇ ਲੈ ਗਏ ਕਲਗੀਆਂ ਵਾਲੇ ਪਾਤਸ਼ਾਹ ਨੇ ਸਰੋਪੇ ਦੇ ਕੇ ਨਵਾਜਿਆ। ਪੰਥ ਦੀ ਜੈ ਜੈਕਾਰ ਹੋਈ। ਸ਼ਰਾਬ ਹਾਰ ਗਈ ਤੇ ਅੰਮ੍ਰਿਤ ਜਿੱਤ ਗਿਆ। ਸ਼ਰਾਬ ਇੱਕ ਮਾਣਾ ਤੇ ਅੰਮ੍ਰਿਤ ਪੰਜ ਘੁੱਟਾਂ। ਸਤਿਗੁਰੂ ਕਿਰਪਾ ਕਰੇ ਠੰਡੇ ਬਾਟੇ ਦਾ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ। ਬੋਲਦਿਆਂ ਕੋਲੋਂ ਇੱਕ ਨੀ ਅਨੇਕਾਂ ਹੀ ਭੁੱਲਾਂ ਹੋਣਗੀਆਂ ਹੋਣਗੀਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਮਾਨ ਸਨਮਾਨ ਦਾ ਧੰਨਵਾਦ। ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਮਹਾਂਪੁਰਸ਼ਾਂ ਦਾ, ਸਕੱਤਰ ਸਾਹਿਬ ਦਾ, ਸਮੂਹ ਸੰਗਤ ਦਾ, ਸਾਰੀ ਸੰਗਤ ਫਤਿਹ ਬੁਲਾਓ। ਮੈਂ ਪੂਰੇ ਜਥੇ ਦੇ ਮਾਣ ਕੀਤਾ ਧੰਨਵਾਦ ਕਰਦਾ। ਸਤਿਗੁਰੂ ਕਿਰਪਾ ਕਰੇ ਇਹਨਾਂ ਦੇ ਅਸੀਂ ਸ਼ਗਿਰਦਾਂ, ਇਹਨਾਂ ਕੋਈ ਸੁਣ ਸੁਣ ਕੇ ਅਸੀਂ ਇਹ ਕਵਿਸ਼ਰੀ ਕਰਨੀ ਸਿੱਖੀ ਹੈ। ਸਤਿਗੁਰੂ ਕਿਰਪਾ ਕਰੇ ਉਹਨਾਂ ਨੂੰ ਜੀਆਂ ਆਖਿਆ ਜਾਂਦਾ। ਸਾਰੀਆਂ ਸੰਗਤਾਂ ਫਤਿਹ ਬੁਲਾਓ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।